ਮਹਾਰਾਜ ਜੀ ਹੋ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਰਨ ਪਿਤਾ ਲੋ ਸੁਤ ਬੰਤਾ ਕੋਏ ਨਾ ਕਿਸਕੀ ਤਰਿਆ ਸੇ ਸੇ ਰਿਨ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਊੜੇ ਊੜਾ ਵੈਸੈ ਕੋਸਾ ਤੇ ਪਾਸੇ ਬਰੇ ਸਰਿਆ ਤਿਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕਿਉ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਜਿਨਾਰ ਪੁਰ ਨਿਰਣ ਗਮਾ ਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੋਜੀ ਹਰ ਸੱਚੇ ਸਿਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੂਵ ਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੁੰਤ ਵਿਚਾਰਾ ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਰ ਬਿਨਾ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਪ ਵਖਾਣਾ ਜੋ ਸੇਵੈ ਤੁਜੀ ਜਾਂ ਨਾਨਕ ਤਿਨ ਕਰਬਾਣਾ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੇ ਜਾਂ ਜੁਗ ਮੈਂ ਸੁਹਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿੰਨ ਤੋਟੇ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਹ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਪੜਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਪਸਲਾਂਤੋ ਜੀ ਅਨਕ ਅਨੇਕ ਅਨੰਤਾ ਤੇਰੇ ਅਨਕ ਤਿੰਨ ਕਰੇ ਹਰ ਪੂਜਾ ਜੀ ਤਬ ਤਾਪੇ ਜਵੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਸਾ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇਜ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਬ ਪਰੰਪਰ ਕਰਤਾ ਜੀ ਤੋ ਜੇ ਵਡਾਉਰ ਨਾ ਕੋਈ ਤੂੰ ਜੋ ਜੋ ਏਕੋ ਸਾਧਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸੇ ਸਭ ਪਾਈ ਜੀ ਤੁਦੇ ਆਪੇ ਸੇ ਸਭ ਗੋਈ ਜਾ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਉਹ ਪਾਣੀ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਹਲਾ ਦਾ ਮਨ ਮੁਗਵਾਇਆ ਤੁਹਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੋਏ ਬਿਨ ਦੂਜਾ ਕੋਈ ਨਾ ਜੀ ਜੰਦ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸਜੋਗੀ ਮੇਲ ਜਿਸ ਨੂੰ ਤੂੰ ਜਾਣਾ ਏ ਸੋਈ ਜਨ ਜਾਣੇ ਹਰ ਗੁਣ ਸਾਧੀ ਆਪ ਖਾਣੇ ਜਿਨ ਹਰ ਸੇਵਿਆ ਤਿੰਨ ਸੋ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ
ਤੁਧ ਬਿਨ ਤੂੰ ਜਾਵਰ ਨਾ ਕੋਇ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਾਨਾ ਨੂੰ ਗੁਰਮੁਖ ਪਰ ਟੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਲੇ ਭੈਲੇ ਨੂੰ ਆਸਾ ਪਾਣੀ ਪਾਵ ਤਿੰਨੇ ਕੀਆ, ਪੰਕ ਜੋ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ। ਮਾਨ ਏਕ ਨਾ ਚੇ ਸਮੂੜ ਮਨਾ, ਹਰ ਬਿਸਰੇ ਤੇਰੇ ਗੁਣ ਗਲਿਆ ਰਹਾਓ। ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਇ ਕੇਵਲ ਨਾਮ, ਸਰਨਜਾਮ ਲਾਗ ਪਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਾਵਿ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦਹਿ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਅਮਰੇ ਦੋ ਸਵੇ ਤੁਮ ਕਾਵੋ, ਆਪ ਹਾਦੇ ਮੋਹੇ ਬਚਾਵੋ, ਸੁਖੀ ਬਸੇ ਮੋਰੋ ਪਰਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭੈਰਨ ਕੋ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾੜ ਕੋਈ ਔਰ ਨਾ ਧਿਆਉ, ਜੋ ਬਚਾਉ ਤੁਮ ਤੇ ਪਾਉ, ਸੇਵਕ ਸੇਖਾ ਮਾਰੇ ਤਾਰੀ ਹੈ, ਚੌਂ ਚੌਂ ਸਤਰ ਹਮਾਰੇ ਮਾਰੀ ਹੈ, ਆਪ ਹਾਦੇ ਮੁਝੇ ਅਬਰੀ ਹੈ, ਮਰਨ ਕਾਲ ਕਾ ਤ੍ਰਾਸ ਨਵਰੀ ਹੈ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰੀ ਹੋ ਰੱਛਾ, ਰਾਹ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬਾਂ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵ ਜੁ ਅਵਤਰਾ, ਕਾਲ ਪਾਏ ਕਰਮੇ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ, ਜਮਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤੈਂ ਹਮਾਰਾ, ਜਮਨ ਕਾਲ ਸਭ ਜਗਤ ਬਨਾਇਓ, ਦੇਵ ਦਾ ਜਸ਼ਨ ਅਪਜਾਇਓ, ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀਂ ਕੋ ਹਮਾਰੀ, ਸਰ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਿਵ ਗੁਣ ਸੋ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਕੜ ਕੜ ਕੇ ਅੰਤਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਤੂਲਾ, ਸਾਪਰ ਕਿਰਪਾ ਦ੍ਰਿਸ਼ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ, ਏਕ ਏਕ ਹੀ ਪੀਰ ਪਛਾਣੈ, ਕੜ ਕੜ ਕੇ ਪੜ ਪੜ ਕੀ ਜਾਣੈ, ਜਾਬੁਦ ਕਰ ਕਰਾਂ ਕਰਤਾਰਾ, ਪਰਜਾ ਤਰਤਵ ਦੇ ਅਪਾਰਾ, ਜਾਬਾ ਕਰ ਕਰਤ ਹੋ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜੇਤੇ ਬਰਸੇ ਸਭ ਤਾਰੇ, ਆਪ ਆਪਣੀ ਬੂਝ ਉਚਾਰੇ, ਤੂੰ ਸਭ ਹੀ ਤੇ ਰਹਿਤ ਨਿਰਾਲਮ, ਜਾਣ ਬੇ ਭੇਦ ਰਿਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਨਾਦ ਸੰਭ, ਤਾਂ ਕਾ ਮੂਰ ਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ,
ਤਾਕੋ ਕਰ ਪਾਹੁਨ ਨਮਾਨਤ ਮਹਾ ਮੋੜ ਕੇ ਬੇ ਨਾ ਜਾਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇ ਆਪ ਆਪਣੀ ਬੁੱਧ ਹੈ ਜੇਤੀ ਬਣਨਾ ਤਾਂ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬੇਸਿਆ ਪ੍ਰਥਮ ਸੰਸਾਰਾ ਏਕ ਰੂਪਾਨ ਉਪ ਸਰੂਪਾ ਰੰਕ ਪਿਓ ਰਾਵ ਕਈ ਪੂਪਾ ਅੰਡ ਜੇਰ ਸੇਤ ਯਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਪੂਰਾ ਜਾਹੂੰ ਬੈਠਾ ਕਹੂੰ ਸੁਨ ਪਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਅਚੰਭਉ ਆਦ ਜਗਾ ਸਰੂ ਸੰਭਉ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਅਬਾਰੇ ਸਿੱਖ ਸੰਗਰੋ ਦੋ ਜਿਤੇ ਉੜਤ ਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜਿਆ ਤੂੰ ਸਭ ਸਰਣੀ ਪਰੇ ਤਿਨਕੇ ਦੁਸ਼ਟ ਦੂਤ ਹੈ ਮਰੇ ਪੁਰਖ ਜਮਨ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰੀ ਟਰੇ ਤਿਤ ਕਾਲਾ ਕਿਰਪਾ ਦਰ ਤਨ ਜਾਏ ਨ ਹਰ ਹੋ ਤਾਂ ਕੇ ਤਾਵ ਤਨੰਗ ਮੈਂ ਹਰ ਹੋ ਰਿਦ ਸਿੱਧ ਕਰਮ ਸਭ ਹੋਈ ਦੋਸੈ ਸਹਿ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਤੇ ਤਾਏ ਉਬਾਰਾ ਜਿੰਦਰ ਨਾਮ ਤਿਆਰੋ ਕਹਾ ਦਾਰਦ ਦੁਸ਼ਟ ਦੋ ਤੇਰਾ ਖੜਗ ਕੇਤ ਮੈਂ ਸਰਨ ਤਿਆਰੀ ਆਪ ਹਾਥ ਦੇ ਲਿਓ ਅਬਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਧਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਣ ਕੁਰਾਨ ਨੇ ਕਹਿ ਮਤ ਇਕ ਨ ਮਾਨੇ ਹੋ ਸਿਮਰਤ ਸ਼ਾਸਤਰ ਬੇ ਸਭੈ ਬਹੁ ਭੇਦ ਗਿਆ ਮੇਕ ਨ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੋ ਸਭ ਤੋਏ ਬਖਾਨੇ ਹੋ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਹੋ ਤੁਆਰੋ ਦੁਆਰ ਬਹ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਆਨੰਦ ਕਿਉ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮੰਜ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੋਖ ਸਾਵੇ ਸਾਰ ਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਸਦਾ ਸਿਵ ਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜੇ ਦੀਆਂ ਵਡਿਆਈਆਂ
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਾਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁਦਾਵਣੀ ਮਹਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਾਸਨ ਦੋ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਅਧਾਰੋ ਇਹ ਵਸਤ ਹੀ ਨ ਜਾਈ ਨਿਤਿਨ ਰਾਖੁਰ ਤਾਰੋ ਤਮ ਸੰਸਾਰ ਚਲਨ ਲਗ ਤਰੀਐ ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਏ ਵਾਰ। ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰੈ ਕਰ ਨੌਨ ਦੇ ਆਵੇ ਤਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਭ ਜਾਤਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਧ ਬੰਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤੰਚਰ ਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦ ਹੋਏ ਸਿੱਕਿਦ ਕੇਸਾਂ ਸਵਾਸਾਂ ਸੰਗ ਨਵਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪੰਜਾਂ ਤਖਤਾਂ ਸੁਰਬਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਚਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਗਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਥ ਸਦਾ ਸਹਾਇ ਦਤਾਰ ਪਿਤਾ ਜੀ ਉਹ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੇ ਓਣੇ ਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੁਰ ਸ਼ੁਕਰ ਆਵਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਹਜ਼ੂਰ ਸੋਧਰ ਦੇ ਦੀਵਾਨ ਸੇ ਸ਼ਬਦ ਚੌਂਕੀ ਕੀਰਤਨ ਸੋਧਰ ਰੈਸਾ ਪਾਠ ਜੀ ਕੀ ਅਰਦਾਸ ਭੁੱਲ ਚੋ ਮਾਫ਼ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਅਤੇ ਆਪਣੇ ਦਰ ਤੇ ਪ੍ਰਵਾਨ ਕਰੀਆਂ ਸਿਰ ਤੇ ਮਿਹਰ ਭਰਿਆ ਤੱਕਣਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਪੰਥ ਦੇ ਸਿਰ ਤੇ ਮਿਹਰ ਭਰਿਆ ਤੱਕਣਾ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਣੀ ਉਹ ਤੁੱਟ ਗੁਰੂ ਕੇ ਲੰਗਰਾਂ ਦੀ ਸੇਵਾ ਔਰੀ ਦਰ ਪ੍ਰਵਾਨ ਕਰਨੀ ਬੀਬੀ ਸੁਖਦੇਵ ਗੁਰੂ ਕੰਗ ਸਰਜਰੀ ਹੋਰੀ ਅੱਖਾਂ ਦਾਤਾ ਜੀ ਉਹ ਮਿਹਰ ਕਰਨੀ ਸਿਰ ਤੇ ਮਿਹਰ ਭਰਿਆ ਤੱਕਣਾ ਸਰਜਰੀ ਵਿੱਚ ਕਾਮਯਾਬੀ ਬਖਸ਼ਦੇ ਬੀਬੀ ਜੀ ਨੂੰ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ ਆਉਣ ਵਾਲੇ ਸਮੇਂ ਚੜ੍ਹਦੀ ਕਲਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ ਸੇਵਾ ਥਾਏ ਪਾਣੀ ਹਰ ਉਪਿੰਦਰ ਸਿੰਘ ਜੀ ਬੈਂਸ ਤੰਦਰੁਸਤੀ ਦੀ ਅਰਦਾਸ ਬੇਨਤੀ ਹੈ ਮਿਹਰ ਕਰੋ ਰਹਿਮਤ ਕਰੋ ਦੇਹ ਸਿਰ ਤੇ ਮਿਹਰ ਪ੍ਰਿਆਤ ਨੇ ਸੇਵਾ ਨੂੰ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਐਸ ਦੀਵਾਨ ਸਾਜਰੇ ਨੇ ਮਿਹਰ ਪ੍ਰਿਆਤ ਰੱਖਣਾ ਮਿਹਰ ਕਰੋ ਦਾਤਾ ਜੀ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮਿਲ ਲਓ ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ। ਸੁਖਦਾਤਾ ਪੈ ਪੰਜਣ ਤਿਸ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੇ ਰਾਸ। ਸੋ ਕਹੋ ਟਲ ਗੁਰ ਸੇਵੀ ਐ ਐਨੇ ਸਹਿ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੋ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਪਵ ਜਲਤਾਰੇ। ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਪਵ ਜਲਤਾਰੇ। ਓ ਸਾਜਨ ਓ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਤਾਰੇ ਰਹਾਉ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਿਦਾਰੇ। ਜਾ ਕੀ ਤੀਰਕ ਇਸ ਮਨੇ ਸਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸੜ ਨਾਨਕ ਤਿੰਨ ਸਤ ਬਲਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸੜ ਨਾਨਕ ਤਿੰਨ ਸਤ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸਤਿਗੁਰ ਜੈਮ ਤੋਂ ਜੀ ਸ਼ਾਮਾਂ ਦੇ ਦੀਵਾਨ ਦੀਆਂ ਹਾਸ ਹੋਈਆਂ ਭਰੀਆਂ ਨੇ। ਸੋ ਸ਼ਮ ਚੌਕੀ ਕੀਰਤਨ ਸੋ ਦਰੈਸਾ ਦੇ ਪਾਠ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਣ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਆਪ ਲਈ ਖੁਸ਼ੀਆਂ ਭਰਿਆ ਹੋਵੇ, ਇਹ ਜੀ ਅਰਦਾਸ ਬੇਨਤੀ ਹੈ। ਸੋ ਦੂਸਰੀ ਬੇਨਤੀ ਹੈ ਕਿ 13 ਤਰੀਕ ਨੂੰ ਐਤਵਾਰ ਨੂੰ ਅੰਮ੍ਰਿਤ ਸੰਚਾਰ ਨੇ 9:30 ਵਜੇ। ਸੋ ਜਿਹਨਾਂ ਪ੍ਰਾਣੀ ਦੀਆਂ ਅੰਮ੍ਰਿਤ ਛਕਣਾ, ਉਹਨਾਂ ਨੂੰ ਬੇਨਤੀ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਔਰ ਆਪ ਜੀ ਨੂੰ ਜਿਵੇਂ ਸੂਚਿਤ ਕੀਤਾ ਗਿਆ ਐਤਵਾਰ ਨੂੰ ਕਿ ਗੁਰਦੁਆਰਾ ਸਾਹਿਬ ਜੀ ਨਵੀਂ ਬਿਲਡਿੰਗ ਦੀ ਉਸਾਰੀ ਆਰੰਭ ਹੋ ਰਹੀ ਆ 20 ਤਰੀਕ ਨੂੰ, ਔਰ ਪ੍ਰੋਗਰਾਮ ਗੁਰਦੁਆਰਾ ਸਾਹਿਬ 15 ਤੋਂ ਲੈ ਕੇ 23 ਤੱਕ ਸਪੈਸ਼ਲ ਪ੍ਰੋਗਰਾਮ ਨੇ, ਜਿਹਦੇ ਵਿੱਚ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਦੇ ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਰਹੇ ਨੇ। ਹੋਰ ਵੀ ਪ੍ਰਚਾਰਕ ਦਰਸ਼ਕ ਆਉਣਗੇ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ, ਔਰ ਨਾਲ ਨਾਲ ਇਹ ਵੀ ਬੇਨਤੀ ਹੈ ਕਿ ਇਸ ਗੁਰੂ ਦੀ ਕਿਰਪਾ ਨਾਲ ਆਉਣ ਵਾਲੀ ਜਨਰੇਸ਼ਨ ਵਾਸਤੇ ਇੱਕ ਨਵੀਂ ਚੀਜ਼ ਬਣ ਰਹੀ ਹੈ। ਔਰ ਆਪ ਜੀ ਨੂੰ ਵੀ ਬੇਨਤੀ ਹੈ ਕਿ ਆਪ ਕੋਸ਼ਿਸ਼ ਇਹ ਕਰੀਏ ਕਿ ਜੋ ਵੀ ਤਿਲ ਫੁਲ ਭੇੜਾ ਆਪਾਂ ਬਿਲਡਿੰਗ ਦੇ ਫੰਡ ਵਿੱਚ ਪਾਈਏ। ਵੈਸੇ ਮੈਂ ਬੇਨਤੀ ਤਾਂ ਆਮ ਕਰਦਾ ਰਹਿੰਦਾ ਬੀਬੀਆਂ ਨੂੰ ਖਾਸ ਤੌਰ 'ਤੇ, ਵੀਰਾਂ ਨੂੰ ਵੀ ਖਾਸ ਤੌਰ 'ਤੇ, ਕੋਈ ਫੰਕਸ਼ਨ ਰੁਮਾਲਿਆਂ ਦੀ ਲੋੜ ਨਹੀਂ ਗੀ। ਜਿੱਥੇ 150-200 ਦਾ ਰੁਮਾਲਾ ਲੈਣਾ, 100-150 ਦਾ, ਉਹਦੀ ਬਜਾਏ ਤੁਸੀਂ ਗੁਰੂ ਦੀ ਗੋਲਕ ਵਿੱਚ ਪਾਓ, ਗੁਰੂ ਦੇ ਖਜ਼ਾਨੇ 'ਚ ਪਾਓ, ਗੁਰੂ ਦੀ ਬਿਲਡਿੰਗ 'ਚ ਪਾਓ। ਆ ਜਿਹੜੇ ਐਵੇਂ ਮਾਂਹ ਮੂੰਹ ਚੜ੍ਹਾਈ ਜਾਂਦੇ ਆ ਨਾ ਲੋਕਾਂ ਦੇ, ਕਹਿ ਕੇ ਆਏ ਤਾਂ ਕਈ ਰਸਦਾ ਵੱਧਦਾ, ਕੁਛ ਰਿਚਰਵਾੜ ਨੂੰ ਤੇਲ ਚੜ੍ਹਾਈ ਜਾਂਦਾ। ਗੁਰਮੁਖ ਪਿਆਰੋ, ਗੁਰਮਤਿ ਦੇ ਸਤਾਰ ਨਹੀਂ ਬਣੋ, ਜੋ ਗੁਰ ਕਹੇ ਸੋਈ ਪਰ ਮਾਨੋ ਹਰ ਹਰ ਕਥਾ। ਜੋ ਗੁਰੂ ਕਹਿੰਦਾ ਨਾ ਉਸ ਮਾਰਗ 'ਤੇ ਚੱਲੋ। ਇਹ ਮੈਨ ਮੇਡ ਚੀਜ਼ਾਂ ਜਿਹੜੀਆਂ ਬਣਾਈਆਂ ਨਾ, ਇਹਨਾਂ ਤੋਂ ਗਰੇਜ਼ ਕਰੋ, ਇਹ ਤੁਹਾਨੂੰ ਹੋਰ ਕੰਮਾਂ 'ਚ ਪਾ ਦੇਣਗੇ। ਪਾਠ ਕਰ ਲਓ, ਪਾਠ ਕਰਕੇ ਅਰਦਾਸ ਕਰ ਲਓ, ਗੁਰੂ ਦੀ ਬਖਸ਼ਿਸ਼ ਹੈ। ਆ ਮਹਾਰਾਜ ਨੇ ਉਹ ਕਿਹਾ, ਉਹ ਸਾਜਣ ਉਮੀਦ ਪਿਆਰੇ ਜੋ ਹਮਕੁਰ ਨਾਮ 'ਚ ਤਰੇ। ਸੱਜਣ ਕੌਣ ਆ? ਗੁਰੂ, ਬਾਣੀ, ਉਪਦੇਸ਼, ਸ਼ਬਦ, ਇਹਨੂੰ ਸੱਜਣ ਬਣਾਓ। ਜਦੋਂ ਤੁਸੀਂ ਇਹਦੇ ਨਾਲ ਸੱਜਦਾ ਬੇਰੇ, ਫਿਰ ਜਾ ਕੇ ਦਰਸ ਪਾਪ ਕੋਟ ਉਤਾਰੇ, ਇਹਦੇ ਦਰਸ਼ਨ ਕੀਤੇ, ਕਰੋੜਾ ਪਾਪ ਖਤਮ ਹੋਣੇ, ਉਹਨਾਂ ਤੁਹਾਨੂੰ ਹੋਰ ਨਾ ਕੰਮ 'ਚ ਹੀ ਪਾ ਦੇਣਾ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੂੰ। ਆਓ ਸਰਵਣ ਕਰੀਏ ਭਾਈ ਸਾਹਿਬ ਦੇ ਜਥੇ ਪਾਸੋਂ, ਹਰਜਿੰਦਰ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਫਤਿਹ। ਭਾਈ ਸਾਹਿਬ ਹਰਜਿੰਦਰ ਸਿੰਘ ਜੀ, ਬਾਬਾ ਬੁੱਢਾ ਜੀ ਬੀੜ ਸਾਹਿਬ ਗੁਰਦੁਆਰਾ ਸਾਹਿਬ ਦੇ ਰਾਗੀ ਜਥਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਅਲਾਹੀ ਬਾਣੀ ਦੇ ਮਰੋਹ ਕੀਰਤਨ ਸਰਮ ਕਰਾਏ ਨੇ, ਜਥੇਦਾਰ ਸਰਬੱਤ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਮ ਕਰਾਉਣਗੇ। ਸਰਮ ਕਰੋ ਜੀ, ਔਰ ਇੱਕ ਦੋ ਬੇਨਤੀਆਂ ਆਪਦੇ ਨਾਲ ਸਾਂਝੀਆਂ ਕਰਨੀਆਂ ਨੇ। ਪਹਿਲੀ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਹੋ ਰਹੇ ਨੇ ਇਸ ਐਤਵਾਰ 9:30 ਸਵੇਰੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹਨਾਂ ਨੂੰ ਬੇਨਤੀ ਆਪਣੇ ਨਾਮ ਲਿਖਾਉਣ ਦੀ ਕਿਰਪਾਲਤਾ ਕਰੋ ਜੀ, ਜਾਂ 9:30 ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਅਗਰ ਕਿਸੇ ਕਾਰਾਂ ਦੀ ਜ਼ਰੂਰਤ ਹੈ ਤਾਂ ਉਹ ਤੁਸੀਂ ਗੁਰਦੁਆਰਾ ਸਾਹਿਬ ਵਿਖੋਂ ਲੈ ਸਕਦੇ ਜੇ। ਸੋ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਨਵੀਂ ਉਸਾਰੀ ਸ਼ੁਰੂ ਆਰੰਭ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੀ 20 ਤਰੀਕ ਨੂੰ, ਆਪ ਜੀ ਦੇ ਸਹਿਯੋਗ ਦੀ ਜ਼ਰੂਰਤ ਹੈ, ਜ਼ਰੂਰ ਸਹਿਯੋਗ ਬਖਸ਼ਿਓ। ਔਰ ਜੋ ਵੀ ਆਪ ਸ਼ਰਧਾ ਭਾਵਨਾ ਦੇ ਪਿਆਰ ਦੇ ਨਾਲ ਸੇਵਾ ਕਰੋਗੇ, ਆਉਣ ਵਾਲੀ ਜਨਰੇਸ਼ਨ ਵਾਸਤੇ ਕੁਛ ਨਾ ਕੁਛ ਆਪਾਂ ਬਣਾਉਣ ਦਾ ਯਤਨ ਕਰ ਰਹੇ ਹਾਂ ਤੁਹਾਡੇ ਸਹਿਯੋਗ ਦੇ ਨਾਲ। ਸੋ ਆਪ ਜੀ ਨੇ ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ। ਸੋ ਆਓ ਹੁਣ ਸਰਮ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ।

രണ്ടാത്ത് ബന്ധന എനക്ക് ബാറു സർവകലാ സമരത്ത് ഡോലണത്തെ രാഖോ

ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ।

ਸੋਹਣੇ ਜੇ ਰੱਤੇ ਹਰ ਰੰਗ ਲਾਏ ਨਾਨਕ ਤੇ ਜਨ ਸੋਹਣੇ ਜੇ ਰੱਤੇ ਹਰ ਰੰਗ ਲਾਏ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਜਿੱਥੇ ਆਪ ਜੀ ਨੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕੀਤੇ ਨੇ, ਸਮਾਂ ਹੈ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਵਿੱਚ ਤਿੰਨ ਸਮੇਂ ਗੁਰੂ ਸ਼ਬਦ ਦੀ ਵਿਚਾਰ ਹੁੰਦੀ ਹੈ। ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਜੋ ਸਤਿਗੁਰ ਦਾ ਉਪਦੇਸ਼ ਸਾਨੂੰ ਆਵਾਜ਼ੇ ਹੁਕਮਨਾਮੇ ਦੇ ਰੂਪ ਵਿੱਚ ਮਿਲਦਾ ਹੈ, ਉਹਨੂੰ ਵਿਚਾਰਿਆ ਜਾਂਦਾ ਹੈ। ਉਪਰੰਤ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 345 ਅਤੇ 46 ਦੇ ਉੱਤੋਂ ਚੱਲ ਰਹੀ ਹੈ। ਸ਼ਾਮਾਂ ਦੇ ਵਕਤ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਵਿਚਾਰ ਰਹੇ ਹਾਂ। ਤੋ ਉਸੇ ਲੜੀ ਤਹਿਤ ਮੈਂ ਆਪ ਜੀ ਦੇ ਨਾਲ 51 ਅਤੇ 52 ਨੰਬਰ ਜਿਹੜਾ ਸਲੋਕ ਹੈ ਉਹ ਸਾਂਝਾ ਕੀਤਾ ਹੈ। ਹਾਲਾਂਕਿ ਇਹਨਾਂ ਦੇ ਵਿੱਚੋਂ ਇੱਕ ਸਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ, ਜਿਹੜਾ ਸਿਰਲੇਖ ਹੈ ਉਹ ਸਲੋਕ ਸ਼ੇਖ ਫਰੀਦ ਜੀ ਹੋ ਕੇ ਨੇ। 51 ਨੰਬਰ ਸਲੋਕ ਸ਼ੇਖ ਫਰੀਦ ਸਾਹਿਬ ਦਾ ਹੈ ਅਤੇ ਜਿਹੜਾ 52 ਨੰਬਰ ਸਲੋਕ ਹੈ ਉਹ ਗੁਰੂ ਅਮਰਦਾਸ ਮਹਾਰਾਜ ਦਾ ਹੈ। ਕਿਉਂਕਿ 51 ਨੰਬਰ ਸਲੋਕ ਦੇ ਵਿੱਚ ਜਿਹੜੀ ਗੱਲ ਸ਼ੇਖ ਫਰੀਦ ਸਾਹਿਬ ਨੇ ਕੀਤੀ ਹੈ ਨਾ, ਉਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਸਪਸ਼ਟ ਕਰਕੇ ਆਪਣੇ ਸਲੋਕ ਦੇ ਵਿੱਚ ਜਿਹੜਾ ਹੈ ਉਹ ਦਰਜ ਕੀਤਾ ਹੈ। ਤੇ ਜਿਹੜਾ ਸਲੋਕਾਂ ਦਾ ਪ੍ਰਸੰਗ ਚੱਲਿਆ ਆ ਰਿਹਾ ਹੈ ਉਹਦੇ ਵਿੱਚੋਂ ਕੱਲ ਆਪਾਂ ਇਸ ਗੱਲ ਨੂੰ ਸਮਝਿਆ ਤੇ ਵਿਚਾਰਿਆ ਸੀ ਵੀ ਬੰਦਾ ਜੇ ਅਮਲ ਕਰਕੇ ਚੰਗਾ ਨਹੀਂ, ਜੇ ਉਹਦੇ ਅਮਲ ਮੰਦੇ ਨੇ ਤੇ ਖੁਦਾ ਨੂੰ ਰੱਬ ਨੂੰ ਮਨੁੱਖ ਪ੍ਰਵਾਨ ਨਹੀਂ ਹੋ ਸਕਦਾ। ਕਿਉਂਕਿ ਰੱਬ ਨੇ ਦੁਨੀਆਂ ਉੱਤੇ ਕੋਈ ਹਿੰਦੂ ਮੁਸਲਮਾਨ ਨਹੀਂ ਸਿਰਜਿਆ, ਬਲਕਿ ਉਹਨੇ ਇੱਕ ਚੰਮ ਦਾ ਉਹ ਪੁਤਲਾ ਬਣਾਇਆ ਹੈ ਜਿਹਦਾ ਨਿਤਾਰਾ ਉਹ ਉਹਦੇ ਅਮਲ ਦੇ ਆਧਾਰ ਉੱਤੇ ਕਰਦਾ ਹੈ। ਤੇ ਅਮਲ ਜਿਹੜਾ ਹੈ ਉਹ ਹਿੰਦੂ ਮੁਸਲਮਾਨ ਸਿੱਖ ਨਹੀਂ ਹੁੰਦਾ, ਕਿਉਂਕਿ ਇੰਟਰਨਲੀ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਮਨੁੱਖ ਮਾਤਰ ਦੀਆਂ ਸਾਂਝੀਆਂ ਨੇ। ਹਾਂ ਠੀਕ ਹੈ ਵੀ ਦੁਨੀਆਂ ਦੇ ਵਿਧੀ ਵਿਧਾਨ ਦੇ ਮੁਤਾਬਕ ਜਿੱਦਾਂ ਹੁਣ ਦਾ ਸਾਡੇ ਸਾਹਮਣੇ ਇੱਕ ਸਟਰਕਚਰ ਹੈ, ਤੁਸੀਂ ਕਿਸੇ ਵੱਲ ਵੇਖ ਕੇ ਸਹਿਜੇ ਅੰਦਾਜ਼ਾ ਲਾ ਲਓਗੇ ਵੀ ਇਹ ਬੰਦਾ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ, ਇਹ ਈਸਾਈ ਹੈ। ਪਰ ਰੱਬ ਦੇ ਘਰ ਵੱਲੋਂ ਨਾ ਕੋਈ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਸਿੱਖ ਹੈ ਤੇ ਨਾ ਈਸਾਈ ਹੈ।
ਉੱਥੇ ਗੱਲ ਅਮਲ ਦੀ ਹੈ, ਬਿਹੇਵੀਅਰ ਦੀ ਹੈ, ਸੁਭਾਅ ਦੀ ਹੈ। ਅਤੇ ਜਦੋਂ ਵੀ ਸਤਿਗੁਰ ਦੀ ਬਾਣੀ ਗੱਲ ਕਰੇਗੀ ਉਹ ਅਮਲ ਦੀ ਗੱਲ ਹੀ ਕਰੇਗੀ। ਭਾਵੇਂ ਬੰਦਾ ਬਾਹਰੀ ਤੌਰ ਉੱਤੇ ਬਹੁਤ ਸਾਰੇ ਰਿਚੁਅਲ ਕਰ ਲਵੇ, ਬੜੀਆਂ ਰੀਤਾਂ ਰਿਵਾਜ਼ਾਂ ਅਤੇ ਪਰੰਪਰਾਵਾਂ ਨੂੰ ਨਿਭਾ ਲਵੇ, ਉਹ ਕਦਾਚਿਤ ਵੀ ਧਾਰਮਿਕ ਨਹੀਂ ਹੋ ਸਕਦਾ। ਵੈਸੇ ਇੱਕ ਬੇਨਤੀ ਕਰਾਂ, ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਧਾਰਮਿਕ ਸਮਝਦੇ ਹਾਂ ਉਹਦਾ ਧਰਮ ਨਾਲ ਨਾ ਕੋਈ ਨੇੜੇ ਦਾ ਵਾਸਤਾ ਹੈ ਅਤੇ ਨਾ ਕੋਈ ਦੂਰ ਦਾ ਵਾਸਤਾ ਹੈ। ਮੰਨ ਲਓ ਫੋਰ ਐਗਜ਼ਾਮਪਲ, ਜੇ ਆਪਾਂ ਗੱਲ ਕਰੀਏ, ਕੋਈ ਬੰਦਾ ਰੱਬ ਦੇ ਅੱਗੇ ਇਹ ਅਰਦਾਸ ਕਰਦਾ ਹੈ ਵੀ ਮੈਨੂੰ ਪੁੱਤਰ ਦੀ ਦਾਤ ਦਿਓ, ਅਤੇ ਇਹਦਾ ਧਰਮ ਨਾਲ ਕੀ ਸੰਬੰਧ ਹੈ? ਇਸ ਚੀਜ਼ ਦਾ ਸੰਬੰਧ ਧਰਮ ਨਾਲ ਤਾਂ ਕੋਈ ਨਹੀਂ ਹੈ ਨਾ। ਕੋਈ ਬੰਦਾ ਇਹ ਆਖੇ ਵੀ ਮੇਰੇ ਕਾਰੋਬਾਰ ਵਿੱਚ ਵਾਧਾ ਹੋਵੇ, ਇਹਦਾ ਧਰਮ ਨਾਲ ਕੀ ਸੰਬੰਧ ਹੈ? ਕੋਈ ਬੰਦਾ ਇਹ ਆਖੇ ਜੀ ਮੇਰੀ PR ਹੋ ਜਾਵੇ, ਇਹਦੇ ਨਾਲ ਧਰਮ ਦਾ ਕੀ ਸੰਬੰਧ ਹੈ? ਤੁਸੀਂ ਵੇਖੋ, ਬਹੁਤੀ ਵਾਰ ਜਿੰਨੇ ਅਸੀਂ ਕਰਮ ਕਰਦੇ ਹਾਂ ਉਹਦਾ ਬੇਸਿਕਲੀ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਧਰਮ ਦਾ ਇੱਕ ਹਿੱਸਾ ਮੰਨ ਕੇ ਚੱਲਦੇ ਹਾਂ, ਪਰ ਜਦੋਂ ਤੁਸੀਂ ਸਤਿਗੁਰ ਦੀ ਬਾਣੀ ਨੂੰ ਪੜ੍ਹੋਗੇ ਤੇ ਮਹਾਰਾਜ ਨੇ ਬੜਾ ਸਪਸ਼ਟ ਕਿਹਾ ਵੀ ਸਰਬ ਧਰਮ ਹੈ, ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ। ਕਦੀ ਨਹੀਂ ਬਾਬੇ ਨੇ ਬਾਣੀ ਦੇ ਵਿੱਚ ਆਖਿਆ ਵੀ ਤੂੰ ਜਦੋਂ ਕੋਈ ਆਪਣੀ ਇੱਛਾ ਦੀ ਪੂਰਤੀ ਲਈ ਕੋਈ ਮੰਗ ਕਰੇਗਾ ਤੇ ਉਹ ਧਰਮ ਦਾ ਹਿੱਸਾ ਹੋਵੇਗੀ, ਨਹੀਂ ਉਹ ਤੇ ਤੇਰੀ ਆਪਣੀ ਕੋਈ ਗਰਜ ਹੈ, ਉਹਦਾ ਧਰਮ ਨਾਲ ਕਦਾਚਿਤ ਕੋਈ ਸੰਬੰਧ ਨਹੀਂ ਹੈ। ਤੇ 90 ਤੋਂ 95% ਸਾਡੇ ਜਿਹੜੇ ਸਮਾਜ ਦੇ ਕਰਮ ਨੇ, ਚਾਹੇ ਉਹ ਹਿੰਦੂ ਕਰੇ, ਚਾਹੇ ਸਿੱਖ ਕਰੇ, ਚਾਹੇ ਇਸਲਾਮ ਵਾਲਾ ਕੋਈ ਕਰੇ, ਉਹਨਾਂ ਨੂੰ ਧਰਮ ਦਾ ਲਬਾਦਾ ਪਾਇਆ ਜਾਂਦਾ ਹੈ, ਪਰ ਉਹਦਾ ਧਰਮ ਨਾਲ ਸੰਬੰਧ ਕੋਈ ਨਹੀਂ ਹੁੰਦਾ। ਕਿਉਂਕਿ ਜਿਹੜੀ ਦੌੜ ਇੱਕ ਮੁਸਲਮਾਨ ਦੀ ਮਸੀਤ ਵਿੱਚ ਜਾ ਕੇ ਹੁੰਦੀ ਹੈ, ਉਹ ਦੌੜ ਇੱਕ ਸਿੱਖ ਦੀ ਗੁਰਦੁਆਰੇ ਵਿੱਚ ਖਲੋ ਕੇ ਹੁੰਦੀ ਹੈ ਅਤੇ ਹਿੰਦੂ ਦੀ ਮੰਦਿਰ ਵਿੱਚ ਖਲੋ ਕੇ ਹੁੰਦੀ ਹੈ। ਤੁਸੀਂ ਤਿੰਨਾਂ ਦੀ ਮਨੋਦਸ਼ਾ ਕਦੀ ਵੇਖੋ। ਜਿਹੜੀ ਚੀਜ਼ ਦੀ ਡਿਮਾਂਡ ਹਿੰਦੂ ਮੰਦਿਰ ਵਿੱਚੋਂ ਜਾ ਕੇ ਕਰਦਾ ਹੈ, ਸਿੱਖ ਗੁਰਦੁਆਰੇ ਵਿੱਚ ਆ ਕੇ ਕਰਦਾ ਹੈ, ਅਤੇ ਮੁਸਲਮਾਨ ਮਸੀਤ ਵਿੱਚ ਜਾ ਕੇ ਕਰਦਾ ਹੈ, ਜਾਣੀ ਕਿ ਡਿਮਾਂਡ ਉਹਦੀ ਕੀ ਹੈ, ਇੱਛਾ ਕੀ ਹੋਵੇਗੀ? ਮੰਨ ਲਓ ਜਿੰਨੇ ਲੋਕ ਜਿਹੜੇ ਕਈ ਵਾਰ ਜਿਹਨਾਂ ਨੂੰ ਆਪਾਂ ਕਹਿੰਦੇ ਵੀ ਬੰਦੇ ਨੇ ਧਰਮ ਦੀ ਪ੍ਰਵਿਰਤੀ ਕਰ ਲਈ, ਤਬਦੀਲ ਹੋ ਗਿਆ, ਤੁਸੀਂ ਉਹਨਾਂ ਲੋਕਾਂ ਕੋਲ ਵੀ ਕਦੀ ਬੈਠ ਜਾਓ ਤੇ ਉਹਨਾਂ ਨੂੰ ਪੁੱਛੋ ਵੀ ਤੇਰਾ ਧਰਮ ਨੂੰ ਬਦਲਣ ਦਾ ਰੀਜ਼ਨ ਕੀ ਸੀ? ਉਹ ਆਖੇਗਾ ਮੈਨੂੰ ਆਹ ਫਲਾਨੀ ਚੀਜ਼ ਚਾਹੀਦੀ ਸੀ, ਇੱਥੋਂ ਨਹੀਂ ਮਿਲੀ ਤੇ ਉੱਥੋਂ ਮਿਲ ਗਈ। ਉਹਨੂੰ ਇਹ ਲੱਗਦਾ ਹੈ ਵੀ ਉਹ ਜਿਹੜੀ ਮੇਰੇ ਅੰਦਰ ਦੀਆਂ ਵੇਵਸ ਸਨ, ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਸ਼ਾਵਾਂ ਸਨ, ਮੇਰਾ ਮਾਨਾ ਚਾਹੁੰਦਾ ਸੀ ਵੀ ਮੈਨੂੰ ਆਹ ਚੀਜ਼ ਮਿਲ ਜਾਵੇ, ਮੈਨੂੰ ਫਲਾਨੀ ਜਗ੍ਹਾ ਤੋਂ ਮਿਲ ਗਈ, ਇਸ ਕਰਕੇ ਮੈਂ ਉਹ ਧਰਮ ਵਾਲਾ ਹੋ ਗਿਆ। ਜਦਕਿ ਇਸ ਚੀਜ਼ ਦਾ ਧਰਮ ਨਾਲ ਸੰਬੰਧ ਕੀ ਹੈ? ਕੋਈ ਸੰਬੰਧ ਨਹੀਂ ਹੈ। ਇਸ ਇੱਛਾ ਦਾ ਧਰਮ ਨਾਲ ਕੀ ਸੰਬੰਧ ਹੈ? ਤੋ ਧਰਮ ਵੀ ਵੈਸੇ ਅਸੀਂ ਕਈ ਬਣਾ ਲਏ ਵੀ ਧਰਮ ਇੱਕ, ਧਰਮ ਦੋ, ਧਰਮ ਤਿੰਨ, ਜਿਵੇਂ ਦੁਕਾਨਾਂ 1, 2, 3 ਹੋ ਗਈਆਂ ਵੀ ਜਿਹੜਾ ਕੰਮ ਇੱਥੋਂ ਨਹੀਂ ਹੋਇਆ ਉਹ ਇਸ ਦੁਕਾਨ ਤੋਂ ਹੋ ਜਾਵੇਗਾ, ਜਿਹੜਾ ਉੱਥੋਂ ਨਹੀਂ ਹੋਇਆ ਉਹ ਤੀਜੀ ਦੁਕਾਨ ਤੋਂ ਹੋ ਜਾਵੇਗਾ। ਬਿਲਕੁਲ ਬੰਦਾ ਜਿਹੜਾ ਹੈ ਉਹ ਧਰਮ ਨੂੰ ਇਹ ਇੱਦਾਂ ਕੈਟਾਗਰਾਈਜ਼ ਕਰ ਲੈਂਦਾ। ਸਤਿਗੁਰੂ ਨੇ ਆਖਿਆ ਨਹੀਂ, ਇਹ ਧਰਮ ਨਹੀਂ ਹੈ। ਬੰਦਾ ਵਾਸ਼ਨਾ ਦਾ ਵੱਧਾ ਹੋਇਆ, ਲੋਭ ਦਾ ਵੱਧਾ ਹਿੰਦੂ ਵੀ ਹੈ, ਲੋਭ ਦਾ ਵੱਧਾ ਮੁਸਲਮਾਨ ਵੀ ਹੈ, ਲੋਭ ਦਾ ਵੱਧਾ ਸਿੱਖ ਵੀ ਹੈ। ਸ਼ਰਤ ਇਹ ਹੈ ਵੀ ਉਹਦਾ ਲੋਭ ਕਿੱਥੋਂ ਪੂਰਾ ਹੁੰਦਾ, ਉਹਦੀ ਗਰਜ ਕਿੱਥੋਂ ਪੂਰੀ ਹੁੰਦੀ ਹੈ? ਤੇ ਜਿੱਥੋਂ ਉਹਦੀ ਗਰਜ ਪੂਰੀ ਹੁੰਦੀ ਹੋਵੇਗੀ ਉਹ ਕਹੇਗਾ ਜੀ ਮੈਂ ਵੇਖੋ ਮੈਂ ਤੇ ਇਸ ਧਰਮ ਨੂੰ ਫੋਲੋ ਕਰਦਾ, ਕਿਉਂਕਿ ਮੇਰਾ ਲਾਲਚ ਇੱਥੋਂ ਪੂਰਾ ਹੁੰਦਾ ਹੈ। ਕਿਸੇ ਦੂਜੇ ਨੂੰ ਪੁੱਛ ਕੇ ਵੇਖੋ ਵੀ ਤੂੰ ਕਿਹਨੂੰ ਫੋਲੋ ਕਰਦਾ, ਉਹ ਕਹਿੰਦਾ ਮੈਂ ਫਲਾਨੇ ਨੂੰ ਕਰਦਾ ਕਿਉਂਕਿ ਮੇਰਾ ਲਾਲਚ ਉੱਥੋਂ ਪੂਰਾ ਹੋ ਜਾਂਦਾ। ਤੋ ਅਸੀਂ ਕੀ ਕੀਤਾ, ਅਸੀਂ ਲਾਲਚਾਂ, ਸਵਾਰਥਾਂ ਤੇ ਮੰਗਾਂ ਦੀ ਪੂਰਤੀ ਨੂੰ ਇਹ ਸਮਝ ਲਿਆ ਵੀ ਇਹ ਧਰਮ ਹੁੰਦਾ। ਜਿੰਨੀਆਂ ਨੇ ਹੱਥਾਂ ਵਿੱਚ ਬਾਣੀ ਦੀਆਂ ਪੋਥੀਆਂ ਫੜੀਆਂ, ਕੋਈ ਨਮਾਜ਼ਾਂ ਪੜ੍ਹ ਰਿਹਾ ਹੈ, ਕੋਈ ਮੰਤਰ ਜਾਪ ਕਰ ਰਿਹਾ ਹੈ, ਸਾਰਿਆਂ ਦੇ ਪਿੱਛੇ ਇਹੋ ਚੀਜ਼ ਖਲੋਤੀ ਹੋਈ ਹੈ। ਧਰਮ ਕੀ ਹੈ? ਧਰਮ ਦਾ ਅਰਥ ਹੁੰਦਾ ਆਪਣੇ ਆਪੇ ਦੀ ਪਹਿਚਾਣ ਕਰਨੀ, ਆਪਣੇ ਅੰਦਰ ਦਾ ਗਿਆਨ ਹੋਣਾ, ਆਪਣੇ ਆਪੇ ਦੀ ਸੋਝੀ ਹੋਣੀ, ਆਪਣੇ ਅੰਦਰ ਦੇ ਐਬਾਂ ਤੇ ਬੁਰਾਈਆਂ ਨੂੰ ਦੂਰ ਕਰਨਾ ਧਰਮ ਹੁੰਦਾ ਹੈ, ਮੰਗਾਂ ਤੇ ਡਿਮਾਂਡਾਂ ਦੀ ਪੂਰਤੀ ਧਰਮ ਨਹੀਂ ਹੁੰਦਾ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਜਦੋਂ ਇਸਲਾਮ ਵਾਲੇ ਦੀ ਗੱਲ ਕੀਤੀ ਤੇ ਸਤਿਗੁਰ ਨੇ ਅਮਲ ਦੀ ਗੱਲ ਕੀਤੀ, ਇਹ ਕੱਲ ਆਪਾਂ ਇੱਕ ਬਚਨ ਵਿਚਾਰਿਆ ਸੀ, ਮੈਂ ਉਸਨੂੰ ਪੜ੍ਹਦੇ ਹਾਂ ਤਾਂ ਕਿ ਜਿਹੜੀ ਲੜੀ ਹੈ ਉਹ ਨਾਲ ਜੁੜ ਸਕੇ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਕੰਨ ਮਸੱਲਾ, ਕੰਨ ਦਾ ਅਰਥ ਹੁੰਦਾ ਜੀ ਮੋਢਾ, ਮਸੱਲਾ
ਉਹ ਕੱਪੜਾ ਜਿਹੜਾ ਮੋਢੇ ਉੱਤੇ ਧਰਿਆ ਗਿਆ ਹੈ, ਜਿਹਨੂੰ ਥੱਲੇ ਰੱਖ ਕੇ ਜਿਹਦੇ ਉੱਤੇ ਬੈਠ ਕੇ ਨਮਾਜ਼ ਨੂੰ ਪੜ੍ਹਿਆ ਜਾਣਾ ਹੈ, ਉਹਨੂੰ ਮਸੱਲਾ ਕਿਹਾ ਗਿਆ। ਫਰੀਦਾ, ਕੰਨ ਮਸੱਲਾ, ਸੂਫ ਗਲ, ਗਲ ਦੇ ਲੱਲੇ ਨੂੰ ਸਿਹਾਰੀ ਲੱਗੀ ਹੈ, ਇਹਦਾ ਮਤਲਬ ਹੈ ਗਲ ਵਿੱਚ ਸੂਫ ਹੈ। ਸੂਫ ਉਹ ਪਹਿਰਾਵਾ ਜਿਹਨੂੰ ਸੂਫੀ ਪਾਉਂਦੇ ਨੇ, ਕਾਲੇ ਰੰਗ ਦੇ ਕੱਪੜੇ। ਸ਼ੇਖ ਫਰੀਦ ਸਾਹਿਬ ਦਾ ਅੱਗੇ ਚੱਲ ਕੇ ਇੱਕ ਬਚਨ ਆਵੇਗਾ, ਉਹ ਕਹਿੰਦੇ ਨੇ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਆਖਿਆ ਭਾਵੇਂ ਬੇਸ਼ੱਕ ਕੱਪੜੇ ਕਾਲੇ ਹੋ ਗਏ, ਅਤੇ ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਕਾਲੇ ਕੱਪੜੇ ਪਾਉਣ ਦਾ ਅਰਥ ਹੁੰਦਾ ਹੈ ਵੀ ਸਾਡੇ ਭਾਅ ਦਾ ਸੰਸਾਰ ਵਿੱਚ ਹਨੇਰ ਪੈ ਗਿਆ, ਇਹ ਨਾਸ਼ਵੰਤ ਚੀਜ਼ਾਂ ਨਾਲ ਹੁਣ ਸਾਡਾ ਕੋਈ ਮੋਹ ਨਹੀਂ ਰਿਹਾ, ਉਹ ਬੰਦਾ ਕਾਲੇ ਕੱਪੜੇ ਪਾਉਂਦਾ। ਤੋ ਇਹ ਇੱਕ ਆਮ ਜਿਹੜੀ ਹੈ ਉਹ ਧਾਰਨਾ ਹੈ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਸੇ ਵੇਲੇ ਪੱਗ ਕਾਲੀ ਹੁੰਦੀ ਸੀ, ਕਿਉਂਕਿ ਕਾਲਾ ਰੰਗ ਪ੍ਰੋਟੈਸਟ ਦਾ, ਵਿਰੋਧ ਦਾ ਰੰਗ ਹੈ। ਅਤੇ ਇਸ ਕਾਲੀ ਪੱਗ ਬੰਨਣ ਉੱਤੇ ਕਿਸੇ ਵੇਲੇ ਪਾਬੰਦੀ ਵੀ ਗੋਰਿਆਂ ਨੇ, ਜਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਹਕੂਮਤ ਸੀ ਅਤੇ ਉਹਨਾਂ ਨੇ ਲਾਈ ਸੀ, ਅਤੇ ਉਸ ਵਕਤ ਅਕਾਲੀਆਂ ਨੇ ਜਿਹੜਾ ਸੀ ਉਹ ਘਰਾਂ ਦੇ ਵਿੱਚ ਮੱਟ ਚਾੜ ਕੇ ਕਾਲੇ ਰੰਗ ਪਾ ਪਾ ਕੇ ਆਪਣੀਆਂ ਕਾਲੀਆਂ ਪੱਗਾਂ ਬਣਾਈਆਂ ਸੀ, ਇਹ ਉਹ ਸਮਾਂ ਵੀ ਰਿਹਾ। ਤੋ ਕਾਲੇ ਦਾ ਅਰਥ ਕੀ ਹੁੰਦਾ ਹੈ ਵੀ ਸਾਡੇ ਲਈ ਇਹ, ਅਸੀਂ ਮੰਨ ਲਿਆ ਵੀ ਸੰਸਾਰ ਨਾਸ਼ਵੰਤ ਹੈ, ਮੁੱਕ ਜਾਣਾ ਹੈ, ਖਤਮ ਹੋ ਜਾਣੀ ਦੁਨੀਆ, ਸਾਡੇ ਲਈ ਜਿਹੜਾ ਹੈ ਉਹ ਪਦਾਰਥ ਦਾ ਹੁਣ ਮੋਹ ਮੁੱਕ ਗਿਆ, ਤਾਂ ਕਰਕੇ ਰੰਗ ਕਾਲਾ ਬਣ ਲਿਆ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਕਾਲੇ ਮੈਂਡੇ ਕੱਪੜੇ, ਆਖਿਆ ਮੈਂ ਕਾਲੇ ਰੰਗ ਦੇ ਕੱਪੜੇ ਪਾ ਲਏ, ਕਾਲਾ ਮੈਂਡਾ ਵੇਸ, ਮੇਰਾ ਵੇਸ ਵੀ ਕਿਹੜਾ ਹੋ ਗਿਆ, ਕਾਲਾ ਹੋ ਗਿਆ। ਗੁਣ ਹੀ ਭਰਿਆ ਮੈਂ ਫਿਰਾਂ, ਗੁਨਾਹਾਂ ਨਾਲ ਮੈਂ ਭਰਿਆ ਫਿਰਦਾ ਤੇ ਬਾਹਰ ਦਾ ਵਿਖਾਵਾ ਮੇਰਾ ਐਸਾ ਹੈ, ਗੁਣ ਹੀ ਭਰਿਆ ਮੈਂ ਫਿਰਾਂ, ਜਾਣੀ ਕਿ ਗੁਣਾਂ ਦੇ ਨਾਲੋਂ ਮੇਰਾ ਨਾਤਾ ਨਹੀਂ ਟੁੱਟਿਆ, ਗੁਣਾਹ ਮੈਂ ਉਹਨੇ ਹੀ ਕਮਾਉਣਾ, ਪਰ ਇੱਕ ਬਾਹਰ ਦਾ ਅਡੰਬਰ ਜ਼ਰੂਰ ਧਾਰਨ ਕਰ ਲਿਆ, ਕਿਸੇ ਨੇ ਕਾਲੇ ਰੰਗ ਦਾ ਕਰ ਲਿਆ, ਕਿਸੇ ਨੇ ਚਿੱਟੇ ਰੰਗ ਦਾ ਕਰ ਲਿਆ, ਕਿਸੇ ਨੇ ਪੀਲੇ ਰੰਗ ਦਾ ਕਰ ਲਿਆ, ਕੱਪੜੇ ਬਦਲ ਜਾਂਦੇ ਨੇ। ਤੁਸੀਂ ਵੇਖੋ ਹਰ ਬੰਦਾ ਹੀ ਕੋਈ ਲਾਲ ਰੰਗ ਦੇ ਕੱਪੜੇ ਪਾਈ ਫਿਰਦਾ, ਕੋਈ ਪੀਲੇ ਰੰਗ ਦੇ ਕੱਪੜੇ ਪਾਈ ਫਿਰਦਾ, ਮਤਲਬ ਹਰ ਇੱਕ ਨੇ ਇਹ ਗੱਲ ਜਚਾਈ, ਕਿਸੇ ਨੇ ਨੀਲੇ ਰੰਗ ਦੇ ਪਾ ਲਏ। ਹੁਣ ਬੰਦਾ ਕਹੇ ਵੀ ਨੀਲਾ ਰੰਗ ਖਾਲਸਾ ਹੀ ਰੰਗ ਹੈ ਤੇ ਕੋਈ ਤਨ ਉੱਤੇ ਖਾਲਸਾ ਹੀ ਨੀਲੇ ਵਸਤਰ ਸਜਾ ਲਵੇ, ਪਰ ਗੁਨਾਹਾਂ ਨਾਲ ਉਹਦਾ ਨਾਤਾ ਹੀ ਨਾ ਟੁੱਟਾ, ਉਹ ਤੇ ਸਾਰਾ ਕੁਝ ਹੀ ਉੱਦਾਂ ਰਹਿ ਗਿਆ, ਲੋਭ ਵੀ ਉੱਦਾਂ ਹੈ, ਹੰਕਾਰ ਵੀ ਉੱਦਾਂ ਹੈ, ਸਾਰੀਆਂ ਬਿਮਾਰੀਆਂ ਉੱਦਾਂ ਹੀ ਨੇ ਬਿਲਕੁਲ। ਤੇ ਇੱਦਾਂ ਦੀ ਖੇਡ ਹੈ ਵੀ ਜਿਵੇਂ ਗੰਦਗੀ ਦੇ ਢੇਰ ਨੂੰ ਕਿਸੇ ਕੱਪੜੇ ਦੇ ਨਾਲ ਢੱਕ ਕੇ ਬੰਦੇ ਨੇ ਆਖਿਆ ਵੀ ਨਹੀਂ ਹੁਣ ਗੰਦਗੀ ਹੋ ਗਈ ਹੈ। ਉਹ ਆਮ ਹੁੰਦਾ ਨਾ ਕਈ ਥਾਵਾਂ ਉੱਤੇ ਜਿੱਥੇ ਸਰਕਾਰਾਂ ਨੂੰ ਪਤਾ ਲੱਗਦਾ ਵੀ ਇੱਥੇ ਕੋਈ ਝੁੱਗੀਆਂ ਝੌਂਪੜੀਆਂ ਵਾਲੇ ਲੋਕ ਰਹਿੰਦੇ ਨੇ, ਇਹ ਜਿਹੜਾ ਏਰੀਆ ਹੈ ਇਹ ਕੋਈ ਬਹੁਤਾ ਵਧੀਆ ਏਰੀਆ ਨਹੀਂ ਹੈਗਾ, ਤੇ ਜਦੋਂ ਕਿਸੇ ਬਾਹਰ ਦੇ ਮਿਨਿਸਟਰ ਨੇ ਉੱਥੇ ਆਉਣਾ ਹੋਵੇ, ਬਾਹਰ ਦੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੋਵੇ, ਤੇ ਉਹ ਕਈ ਵਾਰ ਪਰਦਾ ਕਰਕੇ ਉਹਨਾਂ ਨੂੰ ਢੱਕ ਦਿੰਦੇ ਨੇ ਵੀ ਪਰਲੇ ਪਰਲੇ ਬੰਨੇ ਰਹਿ ਜਾਣ, ਵੀ ਨਿਗਾਹ ਨਾ ਪਵੇ ਉੱਧਰ ਨੂੰ, ਵੱਡੀਆਂ ਵੱਡੀਆਂ ਕੰਧਾਂ ਕਰ ਦਿੱਤੀਆਂ। ਤੋ ਆਖਿਆ ਬੰਦੇ ਨੇ ਵੀ ਕੀ ਕੀਤਾ ਵੀ ਬੰਦੇ ਦੇ ਅੰਦਰ ਔਗਣ ਉੱਦਾਂ ਹੀ ਨੇ, ਬੁਰਾਈਆਂ ਉੱਦਾਂ ਹੀ ਨੇ, ਗੰਦਗੀ ਉੱਦਾਂ ਹੀ ਹੈ, ਪਰ ਉਸ ਗੰਦਗੀ ਨੂੰ ਕਿਸੇ ਨੇ ਨੀਲਾ ਲਿਬਾਸ ਪਾ ਕੇ ਢੱਕ ਲਿਆ, ਕਿਸੇ ਨੇ ਚਿੱਟਾ ਲਿਬਾਸ ਪਾ ਕੇ ਢੱਕ ਲਿਆ, ਕਿਸੇ ਨੇ ਕਾਲਾ ਲਿਬਾਸ ਪਾ ਕੇ ਢੱਕ ਲਿਆ, ਕਿਸੇ ਨੇ ਪੀਲਾ ਲਿਬਾਸ ਪਾ ਕੇ ਢੱਕ ਲਿਆ, ਕਿਸੇ ਨੇ ਲਾਲ ਲਾਲ ਲਿਬਾਸ ਪਾ ਕੇ ਢੱਕ ਲਿਆ, ਬਸ ਤੁਹਾਡੀ ਨਿਗਾਹ ਹੀ ਨਹੀਂ ਪੈ ਰਹੀ, ਤੁਸੀਂ ਉਸ ਵਸਤਰ ਤੋਂ ਪਾਰ ਹੋ ਕੇ ਸੋਚ ਹੀ ਨਹੀਂ ਰਹੇ ਵੀ ਤੁਹਾਡੇ ਅੰਦਰ ਗੰਦ ਕਿੰਨਾ ਹੈ। ਚੰਦਕ ਕਰਮ ਕਾਂਡ ਨਿਭਾ ਲਏ ਚੰਦਕ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ ਜੇ ਅਮਲ ਮੰਦੇ ਨੇ ਇਹਨਾਂ ਤੇ, ਇਹਨਾਂ ਲੋਕਾਂ ਦੇ ਹਾਲਾਤ ਪਤਾ ਕਿੰਨਾ ਦੇ ਹੁੰਦੇ ਨੇ, ਉਹਨਾਂ ਆਖਿਆ ਜਿਵੇਂ ਕਪਾਹ ਦੇ ਹੁੰਦੇ ਨੇ, ਜਿਵੇਂ ਤਿਲ ਦੇ ਹੁੰਦੇ ਨੇ, ਜਿਵੇਂ ਕਮਾਦ ਦੇ ਹੁੰਦੇ ਨੇ, ਉਹਨਾਂ ਨੇ ਆਖਿਆ ਜਿਵੇਂ ਕੋਲੇ ਉੱਤੇ ਚੜ੍ਹੇ ਹੋਏ ਕੁੱਜੇ ਦੇ ਹੁੰਦੇ ਨੇ, ਨਾ ਮੰਦੇ ਅਮਲ ਕਰਨ ਵਾਲਿਆਂ ਦੀ ਸਜ਼ਾ ਇਹ ਹੁੰਦੀ ਹੈ, ਸਜ਼ਾ ਉਹ ਭੁਗਤ ਰਹੇ ਨੇ। ਫਰੀਦਾ, ਕੰਨ ਮਸੱਲਾ, ਸੂਫ ਗਲ, ਦਿਲ ਕਾਤੀ, ਦਿਲ ਵਿੱਚ ਕੀ ਹੈ, ਕਾਤੀ ਹੈ, ਕਾਤੀ ਦਾ ਅਰਥ ਹੁੰਦਾ ਕੈਂਚੀ, ਬੰਦੇ ਦੇ ਦਿਲ ਵਿੱਚ ਕੈਂਚੀ ਚੱਲ ਰਹੀ ਹੈ ਵੀ ਕਿਸੇ ਨੂੰ ਲੀਰੋ ਲੀਰ ਕਿਵੇਂ ਕਰਨਾ। ਮੁੱਖ ਦੀ ਜਿਹੜੀ ਬਾਤ ਹੈ ਨਾ, ਜਿਹੜੀ ਬੋਲੀ ਹੈ ਉਹ ਬੜੀ ਮਿੱਠੀ ਹੈ। ਤੋ ਮਿੱਠੀਆਂ ਬੋਲੀਆਂ ਸਾਰਿਆਂ ਨੂੰ ਚੰਗੀਆਂ ਲੱਗਦੀਆਂ, ਬੰਦਾ ਗੁਰਦੁਆਰੇ ਆਉਂਦਾ ਹੈ ਕਹਿੰਦਾ ਮਿੱਠੀ ਜੀ ਬੋਲੀ 'ਚ ਸਾਨੂੰ ਕੋਈ ਗੱਲ ਸਮਝਾਓ। ਤੇ ਚੇਤਾ ਰੱਖੋ ਮੱਖੀ ਨੂੰ ਮਿੱਠਾ ਚੰਗਾ ਲੱਗਦਾ, ਉਹ ਮਿੱਠੇ 'ਚ ਹੀ ਮਰ ਜਾਂਦੀ ਹੈ। ਵੀ ਜਿਹੜਾ ਇਸ ਆਸਰੇ ਨਾਲ ਆਉਂਦਾ ਨਾ ਵੀ ਅਸੀਂ ਗੁਰਦੁਆਰੇ ਗਏ ਤੇ ਮਿੱਠੀ ਜੀ ਬੋਲੀ 'ਚ ਭਾਈ ਸਾਨੂੰ ਕੋਈ ਗੱਲ ਸਮਝਾ ਦੇਵੇ, ਚੇਤਾ ਰੱਖੋ ਭਾਈ ਜਿਹੜਾ ਤੁਹਾਨੂੰ ਹਮੇਸ਼ਾ ਮਿੱਠੀ ਬੋਲੀ 'ਚ ਗੱਲ ਸਮਝਾਵੇਗਾ ਨਾ, ਉਹਦੇ ਦਿਲ ਵਿੱਚ ਕੈਂਚੀ ਹੈ, ਕਿਉਂਕਿ ਉਹਨੂੰ ਪਤਾ ਹੈ ਵੀ ਮੇਰਾ ਕਸਟਮਰ ਨਾ ਖਰਾਬ ਹੋ ਜਾਵੇ।
ਸਮਝੇ ਨਾ। ਗੁਰਦੁਆਰਾ ਕੋਈ ਦੁਕਾਨਦਾਰੀ ਨਹੀਂ ਹੁੰਦਾ ਵੀ ਜਿੱਥੇ ਤੁਸੀਂ ਕੱਪੜੇ ਦੀ ਦੁਕਾਨ ਵਿੱਚ ਖਲੋਤੇ ਹੋ ਤੇ ਤੁਹਾਨੂੰ ਇਹ ਲੱਗਦਾ ਹੈ ਵੀ ਇੱਕ ਭੈਣ ਕਹਿੰਦੀ ਆ ਆਹ ਵੀ ਥਾਨ ਲਾ ਦਿਓ, ਉਹ ਵੀ ਲਾ ਦਿਓ, ਆਹ ਵੀ ਲਾ ਦਿਓ, ਤੇ ਮੈਂ ਇੰਨਾ ਕੁਝ ਲਾ ਕੇ ਵੀ ਜਦੋਂ ਕੁਝ ਨਾ ਖਰੀਦ ਕੇ ਤੁਰੇ ਤੇ ਮੈਂ ਆਖਾਂ ਜੀ ਕੋਈ ਗੱਲ ਨਹੀਂ ਜੀ। ਤੋ ਅਸੀਂ ਧਰਮ ਸਥਾਨ ਜਿਹੜੇ ਨੇ ਗੁਰਦੁਆਰੇ ਨੇ, ਇੱਥੇ ਬਾਬੇ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ, ਸਤਿਗੁਰ ਨੇ ਸਖ਼ਤ ਹੋ ਕੇ ਵੀ ਸ਼ਬਦ ਵਰਤੇ ਨੇ, ਸਖ਼ਤ ਹੋ ਕੇ ਵੀ, ਤਾਂ ਕਿ ਮਨੁੱਖ ਨੂੰ ਸੇਧ ਮਿਲੇ। ਮੇਰੇ ਵਰਗਿਆਂ ਦੀ ਦੁਕਾਨਦਾਰੀ ਹੋ ਸਕਦੀ ਹੈ ਪਰ ਕਬੀਰ ਦੀ ਕੋਈ ਦੁਕਾਨਦਾਰੀ ਨਹੀਂ ਹੈ, ਫਰੀਦ ਦੀ ਕੋਈ ਦੁਕਾਨਦਾਰੀ ਨਹੀਂ ਹੈ। ਮੇਰੇ ਵਰਗਿਆਂ ਨੂੰ ਕੋਈ ਫਰਕ ਪੈ ਸਕਦਾ ਹੈ ਕਿ ਮੇਰੇ ਗੱਲੇ ਵਿੱਚ ਕੋਈ ਰੁਪਈਆ ਪਵੇਗਾ ਕਿ ਨਹੀਂ ਪਵੇਗਾ, ਪਰ ਰਵਿਦਾਸ ਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਹ ਗੱਲਿਆਂ ਦਾ ਮੁਥਾਜ ਨਹੀਂ ਹੈਗਾ। ਰਵਿਦਾਸ ਦੇ ਨਾਂ ਤੇ ਦੁਕਾਨਦਾਰੀਆਂ ਕਰਨ ਵਾਲਿਆਂ ਨੂੰ ਪੈ ਸਕਦਾ, ਬਾਬੇ ਨਾਨਕ ਦੇ ਨਾਂ ਤੇ ਇੰਸਟੀਟਿਊਸ਼ਨ ਖੋਲ੍ਹ ਕੇ ਬੈਠਣ ਵਾਲਿਆਂ ਨੂੰ ਤਾਂ ਪੈ ਸਕਦਾ, ਪਰ ਬਾਬੇ ਨਾਨਕ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਤੇ ਸੱਚ ਦਾ ਗਾਹਕ ਹੈ, ਉਹਨੇ ਤਾਂ ਸੱਚੀ ਗੱਲ ਕਹਿਣੀ ਹੈ। ਮੈਂ ਕਈ ਦਾ ਸੁਣਿਆ ਕਹਿੰਦੇ ਜੀ ਫਲਾਨੇ ਗੁਰਦੁਆਰੇ ਜਾਈਦਾ ਜੀ ਉੱਥੇ ਸ਼ਾਂਤੀ ਭੰਗ ਹੋ ਜਾਂਦੀ, ਤੇ ਮੈਂ ਕਹਿੰਦਾ ਹੁੰਦਾ ਇਹਦਾ ਅਰਥ ਇਹ ਹੈ ਵੀ ਤੁਹਾਡੇ ਵਿੱਚ ਮਾਦਾ ਨਹੀਂ ਹੈਗਾ ਗੱਲ ਨੂੰ ਸੁਣਨ ਦਾ, ਤੁਸੀਂ ਚਾਹੁੰਦੇ ਹੋ ਵੀ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਹੋਣ, ਬਸ ਠੀਕ ਹੈ, ਨਹੀਂ ਐਸਾ ਨਹੀਂ ਹੋਣਾ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਦਿਲ ਕਾਤੀ ਦਿਲ ਵਿੱਚ ਕੈਂਚੀ ਗੁੜ ਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਆਖਿਆ ਬਾਹਰੋਂ ਵੇਖਣ ਨੂੰ ਬੜਾ ਚੰਗਾ ਲੱਗਦਾ ਤੇ ਦਿਲ ਵਿੱਚ ਕੀ ਹੈ, ਹਨੇਰਾ ਹੈ, ਕੱਖ ਨਹੀਂ, ਅਗਿਆਨਤਾ ਹੀ ਅਗਿਆਨਤਾ, ਬੇਸਮਝੀ। ਸਰੀਰ ਕਰਕੇ ਬੜਾ ਚੰਗਾ ਲੱਗਦਾ ਕਿ ਵੇਖਣ ਨੂੰ ਗੁਰਸਿੱਖ ਵੀ ਲੱਗ ਸਕਦਾ, ਸਰੀਰਕ ਪ੍ਰਭਾਵ ਹੀ ਹੈ ਨਾ, ਪਰ ਪਤਾ ਕੱਖ ਵੀ ਨਹੀਂ, ਅੰਦਰ ਹਨੇਰਾ ਹੀ ਹਨੇਰਾ ਹੈ। ਬਾਹਰੋਂ ਚੰਦ ਕਰਮ ਕਾਂਡ ਨਿਭਾ ਲਏ, ਚੰਦ ਪਖੰਡ ਕਰ ਲਏ, ਜਿਹਨੂੰ ਬਾਬਾ ਜੀ ਨੇ ਕਿਹਾ ਕਰਮ ਧਰਮ ਪਖੰਡ ਜੋ ਦੀ ਸੈਂ ਤਿੰਨ ਜੰਮ ਜਾਗਾਤੀ, ਲੁੱਟੈ ਫਿਰ ਵੀ ਲੁੱਟਿਆ ਗਿਆ, ਪਰ ਸੋਝੀ ਨਹੀਂ ਹੈ ਧਰਮ ਦੀ, ਗਿਆਨ ਕੋਈ ਨਹੀਂ ਹੈ, ਖਲੋਤਾ ਉੱਥੇ ਹੀ ਹੈ। ਗੁਰਦੇਵ ਮਹਾਰਾਜ ਦਾ ਇੱਕ ਬਚਨ ਹੈ ਮੈਂ ਸਾਂਝਾ ਕਰਾਂ ਜਿਹੜਾ ਅੱਜ ਉਹਨਾਂ ਨੇ ਸਾਡੇ ਸਨਮੁਖ ਰੱਖਿਆ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਫਰੀਦਾ ਜਿਹੜੇ ਤਨ ਜਿਹੜੇ ਸਰੀਰ ਰੱਬ ਦੇ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੇ ਤਨ ਵਿੱਚ ਲਹੂ ਨਹੀਂ ਹੁੰਦਾ। ਅੱਛਾ ਕਮਾਲ ਇਹ ਗੱਲ ਸੱਚ ਹੈ ਵੀ ਜਿਹੜਾ ਸਰੀਰ ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਉਸ ਸਰੀਰ ਵਿੱਚ ਲਹੂ ਨਹੀਂ ਹੁੰਦਾ। ਹੁਣ ਤੇ ਸਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਵਿਚਾਰਨਾ ਪੈਣਾ। ਹੁਣ ਜੇ ਸ਼ੇਖ ਫਰੀਦ ਸਾਹਿਬ ਨੇ ਆਖੀ ਹੈ ਤੇ ਗੱਲ ਝੂਠੀ ਵੀ ਨਹੀਂ ਹੋਵੇਗੀ, ਪਰ ਸਮਝਣ ਦੇ ਵਿੱਚ ਸਾਡੇ ਫਰਕ ਹੈ ਵੀ ਸ਼ੇਖ ਫਰੀਦ ਸਾਹਿਬ ਕਿਹੜੇ ਲਹੂ ਦੀ ਗੱਲ ਕਰਦੇ ਨੇ। ਕਈ ਸ਼ੇਖ ਫਰੀਦ ਸਾਹਿਬ ਨੇ ਉਹਨਾਂ ਨੇ ਆਖਿਆ ਫਰੀਦਾ ਰੱਤੀ ਰੱਤ ਨਾ ਨਿਕਲੈ, ਰੱਤੀ ਥੋੜਾ ਜਿੰਨਾ ਵੀ, ਰੱਤੀ ਦਾ ਮਤਲਬ ਕਹਿੰਦਾ ਜਿਵੇਂ ਆਪਾਂ ਥੋੜਾ ਜਿਹਾ ਕਹਿੰਦੇ, ਰੱਤ ਨਾ ਨਿਕਲੈ ਜੇ ਤਨ ਚੀਰਿਆ ਕੋਈ, ਰੱਬ ਦੇ ਭਗਤ ਦਾ ਜੇ ਕੋਈ ਤਨ ਚੀਰ ਦੇਵੇ ਨਾ ਥੋੜਾ ਜਿੰਨਾ ਵੀ ਖੂਨ ਨਿਕਲਦਾ। ਅੱਛਾ ਸਾਇੰਸ ਮੈਡੀਕਲ ਦੇ ਅਕੋਰਡਿੰਗ ਆਪਾਂ ਜਿੰਨੀ ਕੁ ਆਪਣੀ ਕੋਮਨ ਸੈਂਸ ਹੈ, ਤੁਸੀਂ ਕਿਸੇ ਦਾ ਵੀ ਤਨ ਚੀਰਦੇ ਹੋ ਉਹਦੇ ਤਨ ਵਿੱਚੋਂ ਖੂਨ ਨਿਕਲੇਗਾ, ਇਹ ਪੋਸੀਬਿਲਟੀ ਨਹੀਂ ਹੋ ਸਕਦੀ ਕਦੀ। ਹਾਂ ਹੁਣ ਜੇ ਤਾਂ ਮੈਂ ਕੋਈ ਸਾਧ ਹੋਵਾਂ ਕੋਈ ਬਾਬਾ ਹੋਵਾਂ ਤਾਂ ਫਿਰ ਤੁਹਾਨੂੰ ਮੈਂ ਕਹਾਣੀ ਸੁਣਾ ਦੇਣੀ ਵੀ ਫਲਾਨੇ ਮਹਾਂਪੁਰਖਾਂ ਦੇ ਤਨ ਚੋਂ ਕਦੀ ਖੂਨ ਨਹੀਂ ਸੀ ਨਿਕਲਦਾ ਹੁੰਦਾ, ਤਾਂ ਗੱਪ ਹੀ ਹੋਵੇਗਾ, ਤੁਸੀਂ ਸੁਣ ਜਾਣਾ ਮੈਂ ਸੁਣਾ ਦੇਣਾ, ਗੱਪ ਹੀ ਹੈ। ਤੋ ਬਥੇਰਾ ਇੱਦਾਂ ਦੇ ਗੱਪ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ ਨੇ, ਬੰਦਾ ਬਹਿ ਕੇ ਸੁਣ ਕੇ ਤੁਰ ਜਾਂਦਾ, ਪਰ ਥੋੜ੍ਹੀ ਜਿਹੀ ਅਸੀਂ ਜੇ ਸੈਂਸ ਰੱਖੀਏ ਸਮਝ ਰੱਖੀਏ, ਜਿਹੜੇ ਬੰਦੇ ਦਾ ਸਰੀਰ ਕਰਕੇ ਜਨਮ ਹੋ ਗਿਆ ਨਾ ਜੀ ਉਹਦਾ ਤਨ ਖੂਨ ਤੋਂ ਬਿਨਾਂ ਨਹੀਂ ਚੱਲ ਸਕਦਾ, ਤੇ ਜਿਹੜੇ ਤਨ ਦੇ ਅੰਗ ਵਿੱਚ ਖੂਨ ਨਹੀਂ ਹੋਵੇਗਾ ਉਹ ਨਕਾਰਾ ਹੋ ਜਾਵੇਗਾ। ਸਮਝ ਬੇਨਤੀ ਨੂੰ, ਜਿਹੜਾ ਫਿਜ਼ੀਕਲ ਤੌਰ ਤੇ ਜਨਮ ਲੈਂਦਾ ਉਹਨੂੰ ਮੈਲ ਵੀ ਲੱਗਦੀ ਹੈ, ਜਿਹੜਾ ਤਨ ਬਾਹਰੋਂ ਵੇਖਣ ਨੂੰ, ਹੁਣ ਤੁਸੀਂ ਸਾਰੇ ਬੈਠੇ ਹੋ ਮੈਂ ਬੈਠਾ ਹਾਂ, ਜੇ ਆਪਾਂ ਇਸ਼ਨਾਨ ਪਾਣੀ ਕੀਤਾ ਹੈ ਸਵੇਰ ਦਾ ਜਾਂ ਕਰਕੇ ਆਏ ਹਾਂ ਤੇ ਬਾਹਰੀ ਮੈਲ ਭਾਵੇਂ ਨਜ਼ਰ ਨਹੀਂ ਆਉਂਦੀ ਪਰ ਆਪਣੇ ਕੰਨਾਂ 'ਚ ਅੱਖਾਂ 'ਚ ਮੈਲ ਮੌਜੂਦ ਆ, ਜੇ ਬਾਹਰੋਂ ਨਾ ਵੀ ਨਜ਼ਰ ਆਵੇ ਤੇ ਸਾਡੇ ਅੰਦਰ ਵੀ ਕੀ ਮੈਲ ਮੌਜੂਦ ਆ। ਤੋ ਜਿਹੜਾ ਸਰੀਰ ਹੁੰਦਾ ਹੈ ਇਹ ਕਦੀ ਮੈਲ ਤੋਂ ਬਿਨਾਂ ਨਹੀਂ ਹੋ ਸਕਦਾ, ਸਰੀਰ ਲਹੂ ਤੋਂ ਬਿਨਾਂ ਵੀ ਨਹੀਂ ਹੋ ਸਕਦਾ, ਭਾਵੇਂ ਕੋਈ ਰੱਬ ਦੀ ਤਪੱਸਿਆ ਕਰਨ ਵਾਲਾ ਵੀ ਹੋਵੇ ਨਾ ਉਹਦੇ ਵੀ ਤਨ ਨੂੰ ਚੀਰ ਦਿਓ ਤੇ ਖੂਨ ਨਿਕਲੇਗਾ ਜ਼ਰੂਰ ਖੂਨ ਤੋਂ। ਪਰ ਸ਼ੇਖ ਫਰੀਦ ਸਾਹਿਬ ਨੇ ਆਖਿਆ ਵੀ ਨਹੀਂ, ਫਰੀਦਾ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਆਖਿਆ ਜੋ ਤਨ ਰੱਤੇ ਰੱਬ ਸਿਉਂ, ਜਿਹੜੇ ਤਨ ਜਿਹੜੇ ਸਰੀਰ ਜਿਹੜੀ ਬਾਡੀ
ਰੱਬੀ ਪ੍ਰੇਮ ਵਿੱਚ ਰਤੀ ਗਈ। ਤਿਤ ਤਨ ਉਸ ਤਨ ਵਿੱਚ, ਇੱਥੇ ਤਨ ਦਾ ਅਰਥ ਹੈ ਸਰੀਰ ਵਿੱਚ। ਅੱਛਾ, ਇਹ ਵੀ ਗੁਰਬਾਣੀ ਦੀ ਗ੍ਰਾਮਰ ਹੈ ਇੱਕ। ਤਿਤ ਤਨ, ਤਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੈ ਜਿਹਦਾ ਅਰਥ ਹੈ ਸਰੀਰ ਵਿੱਚ। ਇੱਕ ਤੁਸੀਂ ਜਪਜੀ ਸਾਹਿਬ ਚ ਪੜ੍ਹਦੇ ਜੋ ਭਰੀ ਹੈ ਹੱਥ ਪੈਰ ਤਨ ਦੇਹ, ਉੱਥੇ ਫਰਕ ਹੈ, ਉੱਥੇ ਤਨ ਨੂੰ ਔਂਕੜ ਲੱਗਾ ਹੋਇਆ, ਇੱਥੇ ਸਿਹਾਰੀ ਲੱਗੀ ਹੈ। ਉਹਦਾ ਮਤਲਬ ਹੈ ਜੇ ਭਰ ਜਾਵੇ, ਭਰੀ ਹੈ ਹੱਥ, ਬੰਦੇ ਦਾ ਹੱਥ ਪੈਰ, ਹੱਥ ਨੂੰ ਵੀ ਔਂਕੜ ਲੱਗਾ, ਪੈਰ ਨੂੰ ਵੀ ਔਂਕੜ ਲੱਗਾ ਤੇ ਤਨ ਨੂੰ ਵੀ ਔਂਕੜ ਲੱਗਾ। ਉੱਥੇ ਹੈ ਇੱਕ ਵਚਨ ਪਲਿੰਗ, ਜਿਹਨੂੰ ਆਪਾਂ ਸਿੰਗੂਲਰ ਕਹਿੰਦੇ ਹਾਂ ਨਾ, ਇੱਕ ਵਚਨ ਪਲਿੰਗ। ਜਿੱਥੇ ਔਂਕੜ ਲੱਗਾ

ਇਹ ਚੇਤਾ ਰੱਖੋ ਸਾਧ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਲੋਭ ਨੂੰ ਲਹੂ ਕਿਹਾ ਗਿਆ। ਲੋਭ ਨੂੰ ਕੀ ਕਿਹਾ ਗਿਆ? ਲਹੂ। ਹੁਣ ਗੱਲ ਨੇੜੇ ਹੋ ਜਾਵੇਗੀ, ਸਮਝ ਲੱਗ ਜਾਵੇਗੀ। ਅਸੀਂ ਗੁਰਦੇਵ ਦੀ ਬਾਣੀ ਤੇ ਇਤਿਹਾਸ ਵਿੱਚੋਂ ਇੱਕ ਗੱਲ ਸੁਣਦੇ ਹਾਂ ਵੀ ਜਦੋਂ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਲਕ ਭਾਗੋ ਨੂੰ ਮਿਲੇ ਨੇ ਤੇ ਮਲਕ ਭਾਗੋ ਦੀ ਰੋਟੀ ਦੇ ਵਿੱਚੋਂ ਉਹਦੇ ਪੂੜਿਆਂ ਦੇ ਵਿੱਚੋਂ ਲਹੂ ਨਿਕਲਿਆ। ਉਹ ਲਹੂ ਤਾਂ ਨਿਕਲਿਆ ਵੀ ਉਹ ਲੋਭ ਦੇ ਵਿੱਚ ਲੋਕਾਂ ਦਾ ਹੱਕ ਮਾਰ ਕੇ ਲੰਗਰ ਲਾ ਕੇ ਬੈਠਾ ਸੀ। ਤਾਂ ਬਾਬਾ ਜੀ ਨੂੰ ਉਹਦੇ ਵਿੱਚੋਂ ਕੀ ਨਜ਼ਰ ਆਇਆ? ਵੈਸੇ ਕੋਈ ਲਹੂ ਨਹੀਂ ਨਿਕਲਦਾ ਇੱਦਾਂ, ਇਹਨੂੰ ਸਮਝੋ ਥੋੜ੍ਹਾ ਜਿਹਾ, ਕਿਉਂਕਿ ਗੱਲ ਪੋਇਟਰੀ ਦੇ ਵਿੱਚ ਸਮਝਣ ਵਾਲੀ ਹੁੰਦੀ ਹੈ, ਕੁਝ ਸਿੰਬੋਲਿਕ ਗੱਲਾਂ ਹੁੰਦੀਆਂ ਨੇ। ਤਾਂ ਸਾਨੂੰ ਉਹਨਾਂ ਨੂੰ ਪਕੜਨ ਦੀ ਲੋੜ ਹੈ। ਮਸਲਾ ਇਹ ਨਹੀਂ ਹੈ ਵੀ ਉਹ ਨਿਚੋੜਿਆ ਤੇ ਲਹੂ ਨਿਕਲਿਆ, ਨਿਚੋੜਿਆ। ਜਿਹੜੀ ਦੁਕਾਨ ਤੋਂ ਰਾਸ਼ਨ ਮਲਕ ਭਾਗੋ ਨੇ ਲਿਆਉਣਾ ਨਾ, ਉਸੇ ਦੁਕਾਨ ਤੋਂ ਰਾਸ਼ਨ ਭਾਈ ਲਾਲੋ ਨੇ ਵੀ ਲਿਆਉਣਾ, ਸਮਝੇ? ਗਰੋਸਰੀ ਸਟੋਰ ਸਾਰੇ ਇੱਕੋ ਹੀ ਨੇ ਨਾ। ਜੇ ਮੇਰੇ ਘਰ ਦਾ ਰਾਸ਼ਨ ਸੁਪਰ ਸਟੋਰ ਕੋਸਕੋ ਜਾਂ ਕਿਸੇ ਹੋਰ ਸਟੋਰ ਤੋਂ ਆਉਂਦਾ ਤੇ ਤੁਹਾਡੇ ਘਰ ਦਾ ਰਾਸ਼ਨ ਵੀ ਉੱਥੋਂ ਆਉਂਦਾ। ਜੇ ਮੇਰੇ ਘਰ ਦੇ ਵਿੱਚ ਤਲੀਆਂ ਜਾਂਦੀਆਂ ਪੌੜੀਆਂ ਘਿਓ ਦੇ ਵਿੱਚ ਤੇਲ ਵਿੱਚ ਨਿਕਲਦੀਆਂ ਤੇ ਤੁਹਾਡੇ ਘਰੇ ਜਿਹੜੀਆਂ ਤਲੀਆਂ ਜਾਣੀਆਂ ਉਹ ਵੀ ਕਿੱਥੋਂ ਨਿਕਲਣੀਆਂ? ਤੇਲ ਚੋਂ ਹੀ ਨਿਕਲਦੀਆਂ। ਪਰ ਤੈ ਕਿਹੜੀ ਚੀਜ਼ ਕਰਦੀ ਹੈ? ਤੈ ਇਹ ਹੈ ਵੀ ਜਿਹੜੀ ਤੁਹਾਡੀ ਪੂੜੀ ਹੈ ਜਾਂ ਮੇਰੀ ਪੂੜੀ ਹੈ, ਜੇ ਮੈਂ ਕਿਸੇ ਗਰੀਬ ਦਾ ਹੱਕ ਮਾਰਿਆ ਤੇ ਸਮਝੋ ਮੇਰੀ ਜਿਹੜੀ ਪੂੜੀ ਹੈ ਉਹ ਲਹੂ ਵਾਲੀ ਹੋ ਗਈ, ਤੇ ਜੇ ਮੇਰੀ ਕਮਾਈ ਚਿੱਟੀ ਹੈ ਹੱਕ ਦੀ ਹੈ ਤੇ ਉਹ ਕਿਹੜੀ ਹੋ ਗਈ? ਦੁੱਧ ਦੀ ਹੋ ਗਈ। ਬਸ ਗੱਲ ਇੰਨੀ ਹੈ। ਨਹੀਂ ਤੇ ਕਿਸੇ ਪੂੜੀ ਨੂੰ ਨਿਚੋੜਿਆ ਉਹਦੇ ਵਿੱਚੋਂ ਨਾ ਦੁੱਧ ਨਿਕਲਦਾ ਤੇ ਨਾ ਉਹਦੇ ਵਿੱਚੋਂ ਲਹੂ ਨਿਕਲਦਾ। ਅੱਛਾ, ਪੂੜੀ ਤੇ ਪੂੜੀ ਆ, ਖਾਣ ਚ ਕੀ ਅਰਜ ਹੈ? ਜਿਵੇਂ ਆਪਾਂ ਕਹਿ ਦਈਏ ਵੀ ਜੇ ਫਲਾਨੇ ਦੀ ਪੂੜੀ ਖਾ ਲਓ ਫਿਰ ਕੀ ਅਰਜ ਹੈ? ਨਹੀਂ, ਫਰਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਇਹ ਗੱਲ ਕਹੀ ਸੀ। ਉਹਨਾਂ ਨੇ ਆਖਿਆ, ਭਾਈ ਮਰਦਾਨਾ ਜੀ, ਜਿਹੜੇ ਕਿੱਕਰਾਂ ਦੇ ਬੀਜ ਹੁੰਦੇ ਨੇ ਨਾ, ਉਹ ਬੜੇ ਸੌਫਟ ਹੁੰਦੇ ਨੇ। ਤੁਹਾਡੇ ਵਿੱਚੋਂ ਜੇ ਕਿਸੇ ਨੇ ਕਿੱਕਰ ਦਾ ਬੀਜ ਵੇਖਿਆ ਹੋਵੇ, ਬੜਾ ਸੌਫਟ ਹੁੰਦਾ, ਜਿਵੇਂ ਨਾ ਮਾਂ ਦੇ ਦਾਣੇ ਅਰਗ, ਐਨ ਪੂਰਾ ਸੌਫਟ ਉੱਪਰੋਂ। ਪਰ ਉਹਨਾਂ ਦੇ ਵਿੱਚੋਂ ਨਿਕਲਦਾ ਕੀ ਹੈ? ਕੰਡੇ ਨਿਕਲਦੇ ਨੇ। ਬੀਜ ਸੌਫਟ ਹੈ ਵੇਖਣ ਨੂੰ, ਮਾਂ ਦੀ ਦਾਲ ਦੇ ਦਾਣੇ ਵਰਗਾ ਲੱਗਦਾ, ਸ਼ੇਪ ਉਹਦੀ ਥੋੜ੍ਹੀ ਵੱਖਰੀ ਹੁੰਦੀ ਆ, ਪਰ ਸੌਫਟ ਇੱਦਾਂ ਹੀ ਹੁੰਦਾ ਉੱਪਰੋਂ। ਪਰ ਜਦੋਂ ਉਸ ਕਿੱਕਰ ਦੇ ਬੀਜ ਨੂੰ ਧਰਤੀ ਦੇ ਵਿੱਚ ਬੀਜ ਦਿੱਤਾ ਜਾਂਦਾ ਤੇ ਉੱਥੋਂ ਕੀ ਪੈਦਾ ਹੁੰਦਾ? ਕੰਡਾ ਪੈਦਾ ਹੁੰਦਾ। ਤੇ ਭਾਈ ਮਰਦਾਨਾ ਜੀ ਕਹਿੰਦੇ ਨੇ ਵੀ ਜਿਹੜੇ ਦਿਲ ਰੱਬੀ ਰੰਗ ਵਿੱਚ ਰੰਗੇ ਹੋਣ ਨਾ, ਉਹਨਾਂ ਲਈ ਪਰਾਇਆ ਹੱਕ ਜਿਹੜਾ ਹੈ ਨਾ, ਉਹ ਕਿੱਕਰਾਂ ਦੇ ਬੀਜ ਵਰਗਾ ਹੁੰਦਾ। ਵੀ ਭਾਵੇਂ ਸੌਫਟ ਹੀ ਲੱਗਦਾ, ਭਾਵੇਂ ਪੂੜੀ ਲਾਲੂ ਦੀ ਵੀ ਉਹੋ ਜਿਹੀ ਹੈ ਤੇ ਮਲਕ ਭਾਗੋ ਦੀ ਵੀ ਉਹੋ ਜਿਹੀ ਹੈ, ਪਰ ਜਦੋਂ ਨਰਮ ਹਿਰਦਿਆਂ ਵਾਲੇ ਉਸ ਪੂੜੀ ਨੂੰ, ਉਸ ਧਨ ਨੂੰ ਖਾਂਦੇ ਨੇ ਨਾ, ਤੇ ਜਿਵੇਂ ਕਿੱਕਰ ਦੇ ਵਿੱਚੋਂ ਕੰਡਾ ਪੈਦਾ ਹੁੰਦਾ ਤੇ ਕੰਡਾ ਬੰਦੇ ਨੂੰ ਲੀਰੋ ਲੀਰ ਕਰ ਦਿੰਦਾ, ਆਖਿਆ ਉਹਨਾਂ ਦੀ ਆਤਮਾ ਲੀਰੋ ਲੀਰ ਹੋ ਜਾਂਦੀ ਹੈ। ਇਸ ਕਰਕੇ ਰੱਬੀ ਬੰਦੇ ਕਦੀ ਪਰਾਏ ਹੱਕ ਉੱਤੇ ਨਿਗਾਹ ਨਹੀਂ ਰੱਖਦੇ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲੋਭ ਸ਼ਬਦ ਵਰਤਿਆ ਗਿਆ। ਲੱਭ ਇੱਕੋ ਹੀ ਹੈ, ਲੱਭ ਬਿਨਾ ਹੈ ਮਾਨਸਾ ਜੋ ਪਾਣੀ ਬੂਰ। ਸਤਿਗੁਰ ਨੇ ਆਖਿਆ ਲੱਭ ਬੰਦੇ ਨੂੰ ਤਬਾਹ ਕਰ ਦਿੰਦਾ, ਜਿਵੇਂ ਪਾਣੀ ਨੂੰ ਬੂਰ ਉਹਦੀ ਕਾਈ ਤਬਾਹ ਕਰ ਦਿੰਦੀ ਹੈ ਨਾ, ਪਾਣੀ ਨਜ਼ਰ ਹੀ ਨਹੀਂ ਆਉਂਦਾ ਜਦੋਂ ਉੱਤੇ ਕਾਈ ਜੰਮ ਜਾਂਦੀ ਹੈ। ਆਖਿਆ ਇੱਦਾਂ ਹੀ ਲੱਭ ਜਿਹੜਾ ਹੈ ਉਹ ਬੰਦੇ ਦੇ ਹਿਰਦੇ ਦੀ ਕੋਮਲਤਾ ਨੂੰ ਖਤਮ ਕਰ ਦਿੰਦਾ, ਉਹਨੂੰ ਨਜ਼ਰ ਹੀ ਨਹੀਂ ਆਉਂਦਾ ਕੁਝ ਵੀ, ਉੱਤੇ ਪਾਣੀ ਦੀ ਕਾਈ ਵਾਂਗੂ ਉੱਤੇ ਬੂਰ ਆ ਜਾਂਦਾ। ਲੱਭ ਬਿੜਾ ਹੈ ਮਾਨਸਾ ਜੋ ਪਾਣੀ ਬੂਰ। ਬਾਬਾ ਜੀ ਨੇ ਬਖਸ਼ਿਸ਼ ਕੀਤੀ, ਸ਼ੇਖ ਫਰੀਦ ਸਾਹਿਬ ਦੇ ਸਲੋਕ ਦਾ ਉਹਨਾਂ ਨੇ ਖੁੱਲ੍ਹ ਕੇ ਸਾਡੇ ਸਾਹਮਣੇ ਵਿਖਿਆਨ ਰੱਖਿਆ, ਮਹਲਾ ਤੀਜਾ। ਹੁਣ ਉਹ ਜਵਾਬ ਦਿੰਦੇ ਨੇ, ਉਹ ਕਹਿੰਦੇ ਨੇ ਸ਼ੇਖ ਫਰੀਦ ਸਾਹਿਬ, ਇਹ ਤਨ ਸਭੋ ਰੱਤ ਹੈ, ਇਹ ਜਿਹੜਾ ਸਾਰਾ ਸਰੀਰ ਹੈ ਬੰਦੇ ਦਾ, ਇਹ ਕਾਹਦਾ ਬਣਿਆ? ਰੱਤ ਦਾ ਬਣਿਆ, ਖੂਨ ਦਾ ਬਣਿਆ। ਰੱਤ ਬਿਨ ਤਨ ਨਾ ਹੋਏ, ਰੱਤ ਤੋਂ ਬਿਨਾਂ ਬੰਦੇ ਦਾ ਸਰਵਾਈਵ ਕਰਨਾ ਔਖਾ ਹੈ, ਕਰ ਹੀ ਨਹੀਂ ਸਕਦਾ, ਤਨ ਹੀ ਨਹੀਂ ਹੋ ਸਕਦਾ। ਜਦੋਂ ਮਾਂ ਗਰਭਵਤੀ ਹੁੰਦੀ ਹੈ, ਜੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਆਵੇ ਤੇ ਬੱਚੇ ਦੇ ਵਿੱਚ ਨਾਲ ਦੀ ਨਾਲ ਹੀ ਆ ਜਾਂਦੀ ਹੈ। ਡਾਕਟਰ ਕਹਿੰਦਾ ਤੇਰੇ ਵਿੱਚ ਖੂਨ ਦੀ ਘਾਟ ਨਾ ਹੋਵੇ, ਕਿਉਂਕਿ ਖੂਨ ਦੇ ਰਾਹੀਂ ਉਸ ਬੱਚੇ ਦੀ ਪਰਵਰਿਸ਼ ਹੋਣੀ ਹੈ, ਉਹਨੇ ਪਲਣਾ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ ਇਹ ਤਨ ਸਭੋ ਰੱਤ ਹੈ, ਰੱਤ ਬਿਨ

0: ਤਨ ਨਾ ਹੋਏ। ਰੱਤ ਤੋਂ ਬਿਨਾਂ ਕਦੀ ਵੀ ਤਨ ਨਹੀਂ ਹੋ ਸਕਦਾ, ਐਗਜ਼ਿਸਟ ਹੀ ਨਹੀਂ ਕਰ ਸਕਦਾ, ਤੁਸੀਂ ਸੋਚ ਹੀ ਨਹੀਂ ਸਕਦੇ। ਆਖਿਆ ਜੋ ਸ਼ਹਿ ਰੱਤੇ ਆਪਣੇ, ਜਿਹੜੇ ਆਪਣੇ ਸ਼ਹਿ ਖਸਮ ਦੇ ਵਿੱਚ ਰੱਤੇ ਗਏ, ਤਿੱਤ ਤਨ ਉਸ ਤਨ ਦੇ ਵਿੱਚ। ਜੋ ਸ਼ਹਿ ਰੱਤੇ ਆਪਣੇ, ਜਿਹੜੇ ਆਪਣੇ ਸ਼ਹਿ ਆਪਣੇ ਖਸਮ ਵਿੱਚ ਰੱਤੇ ਗਏ, ਤਿੱਤ ਤਨ ਉਹਨਾਂ ਤਨਾਂ ਦੇ ਵਿੱਚ, ਉਹਨਾਂ ਸਰੀਰਾਂ ਦੇ ਵਿੱਚ। ਹੁਣ ਜਵਾਬ ਮਿਲਿਆ, ਆਖਿਆ ਲੋਭ ਰੱਤ ਨਾ ਹੋਏ, ਉਸ ਸਰੀਰ ਵਿੱਚ ਕਿਹੜਾ ਲਹੂ ਨਹੀਂ ਹੁੰਦਾ, ਲੋਭ ਰੂਪੀ ਲਹੂ ਨਹੀਂ ਹੁੰਦਾ। ਸਮਝੇ ਬੇਨਤੀ ਨੂੰ, ਵੀ ਇਹ ਨਹੀਂ ਹੈ ਵੀ ਜਿਹੜੀ ਸ਼ੇਖ ਫਰੀਦ ਸਾਹਿਬ ਨੇ ਗੱਲ ਆਖੀ ਵੀ ਉਹਦਾ ਇਹ ਬਿਨ ਕੋਈ ਅਖਰੀ ਭਾਵ ਹੈ, ਬਾਣੀ ਦਾ ਇੱਕ ਅਖਰੀ ਭਾਵ ਹੁੰਦਾ ਏ, ਵੀ ਉਹਦੇ ਅੱਖਰਾਂ ਦੇ ਅਰਥ ਕੀ ਬਣਦੇ ਨੇ, ਇੱਕ ਬਾਣੀ ਦਾ ਡੂੰਘਾ ਭਾਵ ਹੈ ਵੀ ਉਹਦੇ ਵਿੱਚੋਂ ਸਾਨੂੰ ਸੁਨੇਹਾ ਕੀ ਮਿਲਦਾ। ਤੋ ਕਈ ਵਾਰ ਜਦੋਂ ਅਸੀਂ ਗੁੰਮਰਾਹ ਵੀ ਹੁੰਦੇ ਹਾਂ, ਸਾਨੂੰ ਪੁੱਠੇ ਬੰਨੇ ਵੀ ਲਾਇਆ ਜਾਂਦਾ, ਅਖਰੀ ਦੀ ਅਰਥ ਕਰਕੇ ਅਗਲੇ ਦੱਸ ਦਿੰਦੇ ਨੇ ਵੀ ਵੇਖੋ ਬਾਣੀ ਨੇ ਆ ਕਿਹਾ। ਸਮਝੇ ਨਾ, ਜਦੋਂ ਸਾਨੂੰ ਕਰਮ ਕਾਂਡ ਜਾਂ ਪਖੰਡ ਵਾਲੇ ਬੰਨੇ ਵੀ ਉਲਝਾਇਆ ਜਾਂਦਾ ਨਾ, ਤੇ ਬਾਣੀ ਦੇ ਅਖਰੀ ਦੇ ਅਰਥ ਅਗਲੇ ਕਰ ਦਿੰਦੇ ਨੇ ਵੀ ਵੇਖੋ ਆ ਕਿਹਾ। ਜਿਨ੍ਹਾਂ ਨੇ ਤੁਹਾਡੇ ਵਿੱਚੋਂ ਕੋਈ ਗ੍ਰੈਜੂਏਸ਼ਨ ਕੀਤੀ ਇੰਡੀਆ ਦੇ ਵਿੱਚ, ਜਾਂ ਆਪਾਂ ਜੇ ਦਸਵੀਂ, ਜੇ ਤੁਸੀਂ ਸਰਕਾਰੀ ਸਕੂਲੇ ਜਾਂ ਆਮ ਜਿਹੜੇ ਪੰਜਾਬੀ ਜਿਨ੍ਹਾਂ ਸਕੂਲਾਂ 'ਚ ਪੜ੍ਹਾਈ ਜਾਂਦੀ ਆ, ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਇਸ ਚੀਜ਼ ਦਾ ਵੀ ਪੋਇਟਰੀ ਆਉਂਦੀ ਹੁੰਦੀ ਸੀ ਉਦੋਂ, ਪੋਇਟਰੀ ਕੁਝ ਜਿਵੇਂ ਬੁੱਲੇ ਸ਼ਾਹ ਦੀ ਕੋਈ ਕਾਫੀ ਆ ਗਈ, ਇੱਦਾਂ ਕਰਕੇ ਆ ਗਏ। ਅਤੇ ਉਹਨੂੰ ਨਾ ਜਦੋਂ ਥੱਲੇ ਉਹਦੀ ਵਿਆਖਿਆ ਕੀਤੀ ਜਾਂਦੀ ਸੀ, ਤਾਂ ਪਹਿਲਾਂ ਦੱਸਿਆ ਜਾਂਦਾ ਸੀ ਵੀ ਬੁੱਲੇ ਸ਼ਾਹ ਨੇ ਆਹ ਗੱਲ ਲਿਖੀ, ਵੀ ਇਹਦੇ ਆਹ ਮੀਨਿੰਗ ਨੇ, ਫਿਰ ਉਹਦਾ ਭਾਵ ਥੱਲੇ ਲਿਖਿਆ ਜਾਂਦਾ ਸੀ ਵੀ ਇਹਦਾ ਮੀਨਿੰਗ ਕੀ, ਇਹਦਾ ਮਤਲਬ ਕੀ ਹੈ। ਸ਼ੇਖ ਫਰੀਦ ਸਾਹਿਬ ਵੀ ਮੇਰੇ ਖਿਆਲ ਗ੍ਰੈਜੂਏਸ਼ਨ ਦੇ ਵਿੱਚ ਇਹਨਾਂ ਦੀਆਂ ਵੀ ਜਿਹੜੀਆਂ ਸਲੋਕ ਨੇ ਉਹ ਲਿਖੇ ਆਉਂਦੇ ਨੇ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇੱਕ ਅਖਰੀ ਅਰਥ ਨੇ, ਅਖਰੀ ਅਰਥ ਨੇ ਵੀ ਇਹ ਅੱਖਰ ਕਿੱਥੋਂ ਆਇਆ, ਇਸ ਅੱਖਰ ਦੀ ਬੈਕਗਰਾਊਂਡ ਕੀ ਹੈ, ਇਸ ਅੱਖਰ ਦਾ ਮੀਨਿੰਗ ਕੀ ਹੈ ਸਿੱਧਾ ਸਿੱਧਾ। ਪਰ ਇੱਕ ਹੈ ਵੀ ਉਸ ਅੱਖਰ ਦਾ ਭਾਵ ਕੀ ਹੈ, ਵੀ ਇਹਦੇ ਵਿੱਚ ਕਿਹਾ ਕੀ ਗਿਆ ਹੈ, ਮੀਨਿੰਗ ਕੀ ਹੈ। ਜਿਵੇਂ ਮਾਂ ਨੇ ਕਿਹਾ ਮੇਰਾ ਪੁੱਤ ਸ਼ੇਰ ਹੈ, ਹੁਣ ਉਹਦੇ ਪੂਛ 'ਤੇ ਨਹੀਂ ਲੱਗੀ ਕੋਈ, ਆਪਾਂ ਉਦਾਂ ਥੋੜ੍ਹਾ ਮੰਨਦੇ ਉਹਨੂੰ ਵੀ ਸ਼ੇਰ। ਸ਼ੇਰ ਇੱਕ ਸਿੰਬਲ ਬਣ ਗਿਆ ਤਾਕਤ ਦਾ, ਹਾਲਾਂਕਿ ਸਾਰੇ ਸ਼ੇਰ ਰਾਜੇ ਨਹੀਂ ਹੁੰਦੇ, ਸਾਰੇ ਸ਼ੇਰ ਤਾਕਤਵਰ ਨਹੀਂ ਹੋਏ। ਆਪਾਂ ਕਹਿੰਦੇ ਸ਼ੇਰ ਜੰਗਲ ਦਾ ਰਾਜਾ ਹੁੰਦਾ, ਅਤੇ ਜਦੋਂ ਕਿਤੇ ਝੁੰਡ ਇਕੱਠੇ ਹੋ ਜਾਣ ਤਾਂ ਉਹ ਸ਼ੇਰਾਂ ਨੂੰ ਵੀ ਅੱਗੇ ਲਾ ਲੈਂਦੇ ਨੇ। ਤੋ ਇਹ ਸਿੰਬਲ ਨੇ ਇਸ ਚੀਜ਼ ਦੇ, ਇਸ ਚੀਜ਼ ਨਾਲ ਇਹਦੇ ਨਾਲ ਗੱਲ ਨੂੰ ਸਮਝਿਆ ਜਾਂਦਾ। ਜਦੋਂ ਮਾਂ ਨੇ ਆਖਿਆ ਮੇਰਾ ਪੁੱਤ ਸ਼ੇਰ ਹੈ, ਆਪਾਂ ਕਿਸੇ ਬੰਦੇ ਬਾਰੇ ਆਖਿਆ ਵੀ ਇਹ ਬੰਦਾ ਯਾਰ ਬੜਾ ਕੁੱਤਾ ਹੈ, ਮਤਲਬ ਉਹਦੇ ਕਪਟ ਦੀ ਗੱਲ ਕੀਤੀ ਹੈ ਵੀ ਦੁਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਦੁਆਰੇ ਦੁਆਰ ਸਵਾਨ ਜੋ ਡੋਲਤ ਡੈ ਸੁਧ ਰਾਮ ਭਜਨ ਕੀ। ਕੁੱਤੇ ਦੀ ਇੱਕ ਔਗਣ ਦੀ ਗੱਲ ਵੀ ਕੀਤੀ ਗਈ। ਜਦੋਂ ਤੁਸੀਂ ਕਬੀਰ ਸਾਹਿਬ ਨੂੰ ਪੜ੍ਹੋਗੇ, ਉਹਨਾਂ ਆਖਿਆ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾਂ ਖਿੰਚੈ ਤਾਂ ਜਾਉ। ਆਖਿਆ ਮੈਂ ਆਪਣੇ ਰੱਬ ਦਾ ਕੁੱਤਾ, ਵੀ ਮੇਰੇ ਗੜ 'ਚ ਰੱਬ ਨੇ ਜੇਵਰੀ ਪਾਈ ਹੋਈ ਆ, ਅਤੇ ਜਿੱਥੇ ਉਹ ਮੈਨੂੰ ਖਿੱਚਦਾ ਮੈਨੂੰ ਲਈ ਫਿਰਦਾ। ਤੋ ਪੋਇਟਰੀ ਦਾ ਇੱਕ ਗੁੱਝਾ ਭਾਵ ਹੁੰਦਾ, ਉਹਦਾ ਇੱਕ ਮੀਨਿੰਗ ਹੈ। ਜੇ ਅਸੀਂ ਉਹਨੂੰ ਅੰਡਰਸਟੈਂਡ ਨਹੀਂ ਕਰਾਂਗੇ ਤਾਂ ਕੋਈ ਵੀ ਬੰਦਾ ਸਾਨੂੰ ਬਾਣੀ ਦੀ ਪੰਕਤੀ ਲੈ ਕੇ ਕਿਸੇ ਬੰਨੇ ਵੀ ਲਾ ਸਕਦਾ। ਤੋ ਗੁਰੂ ਕਿਰਪਾ ਕਰੇ, ਬਾਬਾ ਜੀ ਨੇ ਆਖਿਆ ਇਹ ਤਨ ਸਭੋ ਰੱਤ ਹੈ, ਰੱਤ ਬਿਨ ਤਨ ਨਾ ਹੋਏ। ਆਖਿਆ ਰੱਤ ਤੋਂ ਬਿਨਾਂ ਬੰਦੇ ਦਾ ਸਰੀਰ ਹੋ ਹੀ ਨਹੀਂ ਸਕਦਾ। ਬਾਬਾ ਸ਼ੇਖ ਫਰੀਦ ਸਾਹਿਬ ਦੇ ਬਚਨ ਦਾ ਜਵਾਬ ਗੁਰੂ ਅਮਰਦਾਸ ਮਹਾਰਾਜ ਦਿੰਦੇ ਨੇ, ਆਖਿਆ ਜੋ ਸ਼ਹਿ ਰੱਤੇ ਆਪਣੇ, ਜਿਹੜੇ ਆਪਣੇ ਖਸਮ ਰੱਬ ਵਿੱਚ ਰੱਤੇ ਗਏ, ਆਪਣੇ ਗੁਰੂ ਵਿੱਚ ਰੱਤੇ ਗਏ, ਰੰਗੇ ਗਏ, ਤਿੱਤ ਤਨ ਉਹਨਾਂ ਤਨਾਂ ਵਿੱਚ, ਉਹਨਾਂ ਸਰੀਰਾਂ ਵਿੱਚ ਲੋਭ ਰੱਤ ਨਾ ਹੋਏ, ਉਸ ਸਰੀਰ ਵਿੱਚ ਕਦੀ ਲੋਭ ਦਾ ਲਹੂ ਨਹੀਂ ਆਉਂਦਾ। ਤੋ ਲਹੂ ਕਿਹਨੂੰ ਕਿਹਾ ਬਾਣੀ ਵਿੱਚ, ਲੋਭ ਨੂੰ, ਗਰੀਡ ਨੂੰ। ਤੋ ਬਾਬਾ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਲੋਭੀ ਬੰਦਾ ਹੋਵੇ ਨਾ, ਉਹਦਾ ਕਦੀ ਭਰੋਸਾ ਨਾ ਕਰਿਓ। ਕਿਸੇ ਉਸ ਬੰਦੇ ਦਾ ਭਰੋਸਾ ਕਰਿਓ ਜਿਹਦੇ ਅੰਦਰ ਲੋਭ ਨਾ ਹੋਵੇ। ਜਿਹੜਾ ਲੋਭੀ ਬੰਦਾ ਹੈ ਨਾ, ਉਹਦਾ ਭਰੋਸਾ ਨਾ ਕਦੀ ਕਰਿਓ। ਲੋਭੀ ਕਾਵੇ ਸਾਹ ਨਾ ਕੀਜੈ। ਜਿਵੇਂ ਰਾਤ ਦੇ ਹਨੇਰੇ 'ਚ ਬੰਦਾ ਤੁਰਿਆ ਜਾਂਦਾ ਹੋਵੇ ਤੇ ਘਰ ਦੇ ਸਲਾਹ ਦੇਣ, ਪੁੱਤ ਡੰਡਾ ਲੈ ਜਾ, ਰਾਹ ਖਤਰੇ ਵਾਲਾ ਹੀ, ਤੇ ਐਵੇਂ ਵਿਸਾਹ ਨਾ ਕਰੀ। ਜਿਹੜੇ ਤੁਹਾਡੇ 'ਚੋਂ ਕੰਮ ਕਾਰ ਕਰਦੇ ਨੇ, ਆਪਾਂ ਨੂੰ ਪਤਾ ਹੁੰਦਾ ਕਈ ਇਲਾਕੇ ਐਸੇ ਹੁੰਦੇ ਨੇ ਇੱਥੇ ਆਪਾਂ ਗੱਡੀ ਨਹੀਂ ਰੋਕਣੀ, ਕੋਈ ਜੰਗਲੀ ਜਾਨਵਰ ਹਮਲਾ ਕਰ ਸਕਦਾ, ਕੋਈ ਬੰਦਾ ਹਮਲਾ ਕਰ ਸਕਦਾ। ਬਾਬਾ ਜੀ ਕਹਿੰਦੇ ਨੇ ਲੋਭੀ ਬੰਦੇ ਦਾ ਕਦੀ ਜ਼ਿੰਦਗੀ 'ਚ ਵਿਸਾਹ ਨਾ ਕਰਿਓ, ਤੁਹਾਡੇ ਆਲੇ ਦੁਆਲੇ ਵੀ ਨਾ। ਜੇ ਤੁਹਾਨੂੰ ਕੋਈ ਇਹ ਨਜ਼ਰ ਆਵੇ ਨਾ ਵੀ ਇਹ ਬੰਦਾ ਸਿਰਫ ਲੋਭੀ ਹੈ, ਉਹਦਾ ਕਦੀ ਭਰੋਸਾ ਨਾ ਕਰਿਓ, ਕਦੀ ਯਕੀਨ ਨਾ ਕਰਿਓ। ਤੁਹਾਨੂੰ ਗੁਰੂ ਨੇ ਇਹ ਗੱਲ ਸਮਝਾਈ ਹੈ, ਲੋਭੀ ਕਾਵੇ ਸਾਹ ਨਾ ਕੀਜੈ, ਜੇ ਕਾ ਪਾਰ ਵਸਾਏ। ਬਾਬਾ ਜੀ ਨੇ ਆਖਿਆ ਅੰਤਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਕੋਈ ਪਾਏ। ਆਖਿਆ ਅੰਤਕਾਲ ਅਖੀਰਲੇ ਵੇਲੇ ਤੁਹਾਨੂੰ ਲੋਭੀ ਉੱਥੇ ਲਿਜਾ ਕੇ ਮਾਰੇਗਾ ਜਿੱਥੋਂ ਤੁਹਾਡੇ ਬਚਨ ਦੀ ਫਿਰ ਆਸ ਨਹੀਂ ਹੋਵੇਗੀ। ਇਸ ਕਰਕੇ ਲੋਭੀ ਦਾ ਭਰੋਸਾ ਨਾ ਕਰਿਓ ਤੇ ਰੱਬ ਦੇ ਭਗਤ ਕਦੀ ਲੋਭੀ ਨਹੀਂ ਹੁੰਦੇ, ਉਹਨਾਂ ਦੇ ਜੀਵਨ ਵਿੱਚ ਲੋਭ ਦਾ ਲਹੂ ਨਹੀਂ ਹੁੰਦਾ। ਲੋਭ ਦੀ ਭਾਸ਼ਾ ਪਰਿਭਾਸ਼ਾ ਕੀ ਹੈ? ਹੁਣ ਤੁਸੀਂ ਆਪਣੀ ਕਿਰਤ ਕਮਾਈ ਕਰਦੇ ਹੋ ਕਿ ਇਹ ਲੋਭ ਹੈ? ਕੋਈ ਲੋਭ ਨਹੀਂ ਇਹਦੇ ਵਿੱਚ, ਕੋਈ ਅਰਜ ਨਹੀਂ, ਕਿਰਤ ਕਮਾਈ ਦੇ ਵਿੱਚ ਕੋਈ ਲੋਭ ਨਹੀਂ ਹੁੰਦਾ। ਹਾਂ, ਇੱਕ ਗੱਲ ਦਾ ਸਾਨੂੰ ਜ਼ਰੂਰ ਖਿਆਲ ਰੱਖਣ ਦੀ ਲੋੜ ਹੈ ਕਿ ਜਿੱਥੇ ਜਾ ਕੇ ਮੇਰੀ ਅੰਤਰ ਆਤਮਾ ਦਾ ਸੁੱਖ ਖੋਇਆ ਜਾਂਦਾ ਹੈ ਮੈਂ ਉਸ ਧਨ ਤੋਂ ਬਚਾਂ। ਸਮਝੇ ਬੇਨਤੀ ਨੂੰ? ਕਿ ਉੱਥੇ ਫਿਰ ਜੇ ਮੇਰਾ ਥੋੜ੍ਹਾ ਵੀ ਹੈ ਤਾਂ ਇੜਸ ਹੋ ਕੇ ਕੋਈ ਗੱਲ ਨਹੀਂ। ਲੋਭੀ ਦੀ ਪਰਿਭਾਸ਼ਾ ਹੈ ਕਿਸੇ ਦੂਜੇ ਦੇ ਧਨ ਉੱਤੇ ਨਿਗਾਹ ਰੱਖਣੀ, ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਾ। ਤੋ ਇਹ ਇਹ ਲੋਭੀ ਹੈ, ਇਹ ਲੋਭ ਹੈ। ਤੋ ਉੱਦਾਂ ਕਿਰਤ ਕਮਾਈ ਬੰਦਾ ਜਿੰਨੀ ਮਰਜ਼ੀ ਕਰੇ ਕੋਈ ਹਰਜ ਨਹੀਂ, ਜਿਹੜਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ। ਪਰ ਮੈਂ ਨਾਲ ਇਹ ਵੀ ਬੇਨਤੀ ਕਰਦਾ ਹੁੰਦਾ ਸਾਰੀ ਜ਼ਿੰਦਗੀ ਕਿਤੇ ਗਧਿਆਂ ਵਾਂਗੂ ਹੀ ਨਾ ਰਹੀਏ, ਵੀ ਕੰਮ ਹੀ ਢੋਂਦੇ ਰਹੀਏ। ਜ਼ਿੰਦਗੀ ਨੂੰ ਮੰਨਣਾ ਵੀ ਆਉਣਾ ਚਾਹੀਦਾ ਬੰਦੇ ਨੂੰ, ਥੋੜ੍ਹਾ ਬਹੁਤਾ ਜਿਉਣਾ ਵੀ ਆਉਣਾ ਚਾਹੀਦਾ। ਅਤੇ ਮੰਨਣ ਦਾ ਅਰਥ ਭੋਗ ਵਿਕਾਰ ਨਹੀਂ ਹੁੰਦਾ, ਮੰਨਣ ਦਾ ਅਰਥ ਉਹ ਨਹੀਂ ਹੁੰਦਾ। ਤੋ ਖੈਰ ਮੈਂ ਸ਼ਬਦ ਦੀ ਸਮਾਪਤੀ ਕਰਾਂ। ਹੁਣ ਕੋਈ ਬੰਦਾ ਨਾ ਐਨ ਪੂਰਾ ਸਰੀਰ ਉਹਦਾ ਫਲਾਵਟ ਵਿੱਚ ਹੋਵੇ, ਇੱਕ ਤਾਂ ਇਹ ਵੀ ਚਲੋ ਕੁਦਰਤੀ ਹੈ ਵੀ ਜੇ ਸਾਡੀ ਹੈਲਥ ਹੈ ਕਿਸੇ 'ਤੇ ਵੀ ਮੋਟਾਪਾ ਆ ਸਕਦਾ, ਬੜੀ ਕੁਦਰਤੀ ਜੀ ਗੱਲ ਹੈ। ਮੰਨ ਹੁਣ ਸਾਡਾ ਕੰਮ ਜ਼ਿਆਦਾ ਬਹਿਣ ਦਾ, ਜੇ ਅਸੀਂ ਨਹੀਂ ਤੁਰਾਂ ਫਿਰਾਂਗੇ ਤਾਂ ਸਰੀਰ ਫਲਾਵਟ 'ਚ ਆਵੇਗਾ। ਪਰ ਜਿਹੜਾ ਫਲਾਵਟ ਵਿੱਚ ਆਇਆ ਹੋਇਆ ਸਰੀਰ ਹੈ ਉਹਦਾ ਆਪਾਂ ਇਸ ਗੱਲ ਨੂੰ ਤਾਂ ਸਮਝਦੇ ਹਾਂ ਨਾ ਵੀ ਇਹਦਾ ਨੁਕਸਾਨ ਹੁੰਦਾ। ਬੰਦਾ ਕਹਿੰਦਾ ਵੀ ਥੋੜ੍ਹਾ ਬਹੁਤਾ ਤੁਰੀਏ, ਕੁਝ ਸਰੀਰ ਦਾ ਵੇਟ ਘੱਟ ਹੋਵੇ। ਮਹਾਰਾਜ ਨੇ ਆਖਿਆ ਜਦੋਂ ਰੱਬ ਦਾ ਭੈ ਬੰਦੇ ਦੇ ਅੰਦਰ ਆਉਂਦਾ ਨਾ, ਉਹਦਾ ਤਨ ਲਿੱਸਾ ਹੋ ਜਾਂਦਾ, ਉਹਦਾ ਤਨ ਲਿੱਸਾ ਹੋ ਜਾਂਦਾ, ਘੱਟ ਜਾਂਦਾ। ਕਿਉਂ? ਕਿਉਂਕਿ ਜਿੱਦਾਂ ਜਿੱਦਾਂ ਲੋਭ ਦਾ ਲਹੂ ਨਿਕਲਦਾ ਜਾਂਦਾ, ਲੋਭ ਦਾ ਲਹੂ ਨਿਕਲਦਾ ਜਾਂਦਾ, ਉੱਦਾਂ ਉੱਦਾਂ ਬੰਦਾ ਲਿੱਸਾ ਹੁੰਦਾ ਜਾਂਦਾ। ਭੈ ਭੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ। ਰੱਬ ਦਾ ਭੈ ਆਵੇਗਾ ਜੀਵਨ ਵਿੱਚ, ਲੋਭ ਦਾ ਲਹੂ ਵਿੱਚੋਂ ਨਿਕਲ ਜਾਵੇਗਾ। ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਬੈਸੰਤਰ ਦਾ ਅਰਥ ਹੁੰਦਾ ਜੀ ਅੱਗ, ਜਿਵੇਂ ਅੱਗ ਵਿੱਚ ਪਈ ਹੋਈ ਧਾਤੂ ਸ਼ੁੱਧ ਹੋ ਜਾਂਦੀ ਹੈ। ਤੁਸੀਂ ਅੱਗ ਵਿੱਚ ਸੋਨਾ ਪਾ ਦਿਓ, ਅੱਗ ਨੇ ਕੀ ਕਰਨਾ ਵੀ ਸੋਨੇ ਦੀ ਗੰਦਗੀ ਨੂੰ ਕੱਢ ਦੇਣਾ ਅਤੇ ਸ਼ੁੱਧ ਸੋਨਾ ਰਹਿ ਜਾਣਾ। ਬਾਬਾ ਜੀ ਨੇ ਕਿਹਾ ਜੋ ਬੈਸੰਤਰ ਧਾਤ ਸ਼ੁੱਧ ਹੋਏ ਤਿਉਂ ਹਰਕਾ ਭਉ। ਇਸੇ ਤਰੀਕੇ ਨਾਲ ਜਿਹੜਾ ਰੱਬ ਦਾ ਡਰ ਹੈ ਨਾ ਜੀ, ਰੱਬ ਦਾ ਭਉ ਹੈ, ਦੁਰਮਤ ਮੈਲ ਗਵਾਏ ਬੰਦੇ ਦੀ ਭੈੜੀ ਮਤ ਮੈਲ ਗਵਾ ਦਿੰਦਾ। ਨਾਨਕ ਤੇਜਨ ਸੋਹਣੇ ਜੋ ਜੇ ਰੱਤੇ ਹਰ ਰੰਗ ਲਾਏ, ਅਤੇ ਬੰਦਾ ਲੋਭ ਦਾ ਲਹੂ ਅੰਦਰੋਂ ਕੱਢ ਕੇ ਸੋਹਣਾ ਬਣ ਜਾਂਦਾ। ਤੋ ਗੁਰੂ ਕਿਰਪਾ ਕਰੇ, ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਕਹਿ ਕੇ ਮੈਂ ਖਿਮਾ ਮੰਗਾਂਗਾ। ਹੁਕਮਨਾਮਾ ਸਾਹਿਬ ਦੇ ਵਿੱਚ ਪਰਸੋਂ ਚੌਥ ਅਸੀਂ ਇਸ ਬਚਨ ਨੂੰ ਵਿਚਾਰ ਰਹੇ ਸੀ, ਉੱਥੇ ਬਾਬਾ ਜੀ ਕਹਿੰਦੇ ਨੇ ਵੀ ਇਹ ਤਨ ਮਾਇਆ ਪਾਇਆ ਪਿਆਰੇ। ਆਖਿਆ ਰੱਬ ਜੀ ਮੇਰਾ ਜਿਹੜਾ ਇਹ ਸਰੀਰ ਹੈ ਨਾ, ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਜਿਵੇਂ ਕੱਪੜੇ ਨੂੰ ਮਾਇਆ ਲੱਗੀ ਹੋਵੇ ਤਾਂ ਉਹਨੂੰ ਫਿਰ ਰੰਗਿਆ ਨਹੀਂ ਜਾ ਸਕਦਾ। ਆਖਿਆ ਮੇਰੇ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਮਾਇਆ ਦੀ ਪਾਹ ਜਾਣੀ ਕਿ ਬੁਰਾਈਆਂ ਦੀ ਪਾਹ ਲੱਗੀ ਹੋਈ, ਲੀਤੜਾ ਲੱਭ ਰੰਗਾਏ, ਅਤੇ ਮੇਰਾ ਜਿਹੜਾ ਚੋਲਾ ਹੈ ਨਾ ਸਰੀਰ ਦਾ, ਇਹ ਲੋਭ ਦੇ ਨਾਲ ਰੰਗਿਆ ਹੋਇਆ। ਲੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਆਖਿਆ ਮੇਰੇ ਗੁਰੂ ਨੂੰ ਇਹ ਜਿਹੜਾ ਲੋਭ ਦਾ ਚੋਲਾ ਹੈ ਨਾ, ਇਹ ਚੰਗਾ ਨਹੀਂ ਲੱਗਦਾ। ਤੋ ਇਸ ਲੋਭ ਦੇ ਚੋਲੇ ਨੂੰ ਲਾਹ ਕੇ ਇਹਨੂੰ ਰੱਬ ਦੇ ਨਾਮ ਉਹਦੇ ਗੁਣਾਂ ਦੇ ਰੰਗ ਵਿੱਚ ਰੰਗਣ ਦੀ ਲੋੜ ਹੈ। ਤੋ ਇਹ ਸੀ ਸ਼ੇਖ ਫਰੀਦ ਸਾਹਿਬ ਦੇ ਇੱਕ ਬਚਨ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਭਗਤ ਜੀ ਦੇ ਪਾਵਨ ਪਵਿੱਤਰ ਬਚਨਾਂ ਦੀ ਸਾਂਝ ਕਥਾ ਰਾਹੀਂ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਰਾਮ ਸਿੰਘ ਰਫਤਾਰ ਦਾ ਢਾਡੀ ਜਥਾ ਜੋ ਅੱਜ ਸਾਡੇ ਪਾਸ ਪਹੁੰਚੇ ਨੇ, ਸਭ ਤੋਂ ਪਹਿਲਾਂ ਦਾਸ ਇਹਨਾਂ ਨੂੰ ਆਪਣੇ ਵੱਲੋਂ ਗੁਰਦੁਆਰਾ ਸਾਹਿਬ ਸਮੂਹ ਸੇਵਾਦਾਰਾਂ ਸੰਗਤਾਂ ਵੱਲੋਂ ਇਸ ਸਥਾਨ 'ਤੇ ਜੀ ਐਂ ਆਖਦਾ, ਆਉਣ ਵਾਲੇ ਕੁਛ ਸਮੇਂ ਲਈ ਜਿੰਨਾ ਸਮਾਂ ਸਕੂਲ ਨੇ ਬਖਸ਼ ਕੀਤਾ ਹੈ ਉਹਦੇ ਮੁਤਾਬਕ ਸਵੇਰੇ ਅਤੇ ਸ਼ਾਮ ਢਾਡੀ ਵਾਰਾਂ ਇਤਿਹਾਸ ਰਾਹੀਂ ਆਪ ਜੀ ਗੁਰਚਰਨਾਂ ਨਾਲ ਜੋੜਨਗੇ। ਅਤੇ ਆਪ ਸੰਗਤਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਜ਼ਰੂਰ ਬੈਠ ਕੇ ਜਿੰਨਾ ਵੀ ਸਮਾਂ ਤੁਹਾਡੇ ਕੋਲ ਮਿਲ ਸਕੇ ਅਤੇ ਬੈਠ ਕੇ ਜ਼ਰੂਰ ਸਰਵਣ ਕਰਿਆ ਕਰੋ, ਕਿਉਂਕਿ ਗੁਰਦੁਆਰੇ ਸਾਹਿਬ ਵਿੱਚ ਤਿੰਨ ਚੀਜ਼ਾਂ ਨੇ ਜਿਹੜੀਆਂ ਅਸੀਂ ਜ਼ਰੂਰ ਬਹਿ ਕੇ ਸੁਣਨੀਆਂ, ਕੀਰਤਨ, ਕਥਾ ਅਤੇ ਇਤਿਹਾਸ। ਕਿਉਂਕਿ ਇਤਿਹਾਸ ਸਾਡੀ ਜਿੰਦ ਜਾਨ ਹੈ, ਇਤਿਹਾਸ ਦੇ ਨਾਲ ਹੀ ਅਸੀਂ ਆਪਣੀ ਵਿਰਾਸਤ ਨੂੰ ਸਾਂਭ ਸਕਦੇ ਹਾਂ। ਇਸ ਕਰਕੇ ਕੋਸ਼ਿਸ਼ ਕਰਿਆ ਕਰੀਏ ਕਿ ਆਪਾਂ ਜਦੋਂ ਵੀ ਗੁਰਦੁਆਰਾ ਸਾਹਿਬ ਆਈਏ ਆਪਾਂ ਵੱਧ ਤੋਂ ਵੱਧ ਸਮਾਂ ਗੁਰੂ ਮਹਾਰਾਜ ਦੀ ਗੋਦ ਵਿੱਚ ਬਹਿ ਕੇ ਗੁਰੂ ਦੇ ਵਿਚਾਰ, ਗੁਰੂ ਦੀ ਕਥਾ, ਗੁਰੂ ਦਾ ਇਤਿਹਾਸ ਸੁਣਨ ਦਾ ਯਤਨ ਕਰੀਏ। ਬਾਕੀ ਪੂਰਤੀ ਜਿਹੜੀ ਆ ਪੇਟ ਦੀ, ਉਹਦੇ ਵਾਸਤੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਸਾਡੇ ਤਾਂ ਲੰਗਰ ਤਿਆਰ ਹੈ। ਕੋਈ ਸਾਨੂੰ ਇਹ ਮਗਰ ਇੱਛਾ ਹੀ ਨਹੀਂ ਆ ਕਿ ਆਪਾਂ ਪੇਟ ਪੂਰਤੀ ਕਿਵੇਂ ਕਰਨੀ ਆ। ਗੁਰੂ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਗੁਰੂ ਨੂੰ ਪਿਆਰਿਓ, ਸੋ ਕੋਸ਼ਿਸ਼ ਕਰਿਆ ਕਰੋ ਕਿ ਇੱਥੇ ਆਣ ਕੇ ਗੁਰੂ ਨਾਲ ਜੁੜ ਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੀਏ। ਸੋ ਬੇਨਤੀ ਹੈ ਕਿ ਇਹਨਾਂ ਪਾਸੋਂ ਸਰਵਨ ਕਰਾਂ, ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਏਗੀ ਔਰ ਅੰਮ੍ਰਿਤ ਸੰਚਾਰ ਹੋ ਰਹੇ ਨੇ ਆਉਂਦੇ ਐਤਵਾਰ 9:30 ਸਵੇਰੇ ਔਰ ਅੰਮ੍ਰਿਤ ਸੰਚਾਰ ਵਾਲਾ ਸ਼ਰਮ ਬੇਨਤੀ ਹੈ ਕਿ ਅੰਮ੍ਰਿਤ ਛਕਣ ਲਈ ਆਪਣੇ ਜਾਂ ਨਾਮ ਦੇ ਦਿਓ ਜੇ ਨਹੀਂ ਤਾਂ ਆਪਣੇ 9 ਤੱਕ ਦਰਬਾਰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਜਿਹੜੀ ਆ ਉਹ 20 ਨੂੰ ਆਰੰਭ ਹੋ ਰਹੀ ਆ, ਪ੍ਰੋਗਰਾਮ ਬਣਾਏ ਜਾ ਰਹੇ ਨੇ। ਆਪ ਜੀ ਨੂੰ ਵੀ ਬੇਨਤੀ ਹੈ ਕਿ ਜੋ ਰੁਮਾਲੇ ਵਗੈਰਾ ਜਾਂ ਉਹ ਜਿਹੀਆਂ ਰਸਦਾਂ ਵਸਦਾਂ ਜਿਹੜੀਆਂ ਅਸੀਂ ਲਿਆਉਂਦੇ ਹਾਂ ਜਿਹੜੀਆਂ ਗੁਰਦੁਆਰਾ ਸਾਹਿਬ ਵਿੱਚ ਕਿਸੇ ਕੰਮ ਨਹੀਂ ਆਉਂਦੀਆਂ, ਕਿਉਂਕਿ ਆਮ ਤੌਰ 'ਤੇ ਸਾਡਾ ਮਠਿਆਈਆਂ ਨਾਲ, ਲੱਡੂਆਂ ਨਾਲ, ਬਰਫੀਆਂ ਨਾਲ ਬਹੁਤ ਸਾਡਾ ਪਿਆਰ ਹੈ, ਇਹਨਾਂ ਤੋਂ ਥੋੜ੍ਹਾ ਜਿਹਾ ਸੰਕੋਚ ਕਰੀਏ ਔਰ ਨਾਲ ਨਾਲ ਇਹ ਵੀ ਬੇਨਤੀ ਆ ਕਿ ਰੁਮਾਲੇ ਲੈਣੇ ਵੀ ਆਪਾਂ ਬੰਦ ਕਰੀਏ, ਕਿਉਂਕਿ ਰੁਮਾਲੇ ਦੀਆਂ ਪੰਡਾਂ ਦੀਆਂ ਪੰਡਾਂ ਵੱਜੀਆਂ ਪਈਆਂ ਸਾਡੇ ਕੋਲ, ਕਿਸੇ ਕੰਮ ਨਹੀਂ ਉਹਦੇ ਬੀਬੀ ਉਹ, ਕੋਈ ਜ਼ਰੂਰਤ ਨਹੀਂ ਆ ਕਿ ਆਪਾਂ ਹਰ ਫੰਕਸ਼ਨ 'ਤੇ ਗੁਰੂ ਮਹਾਰਾਜ ਨੂੰ ਰੁਮਾਲਾ ਚੜ੍ਹਾਉਣਾ। ਗੁਰਮਾਲੇ ਮਹਾਰਾਜ ਦੀ ਕਿਰਪਾ ਨਾਲ ਆਹ ਸਾਈਜ਼ ਹੈ, ਇਹ ਤਾਂ ਸੇਵਾ ਜਿਹੜੀ ਹੈ ਸੰਗਤਾਂ ਰਲ ਮਿਲ ਕੇ ਕਰ ਸਕਦੀਆਂ, 1.25 ਮੀਟਰ ਦੇ ਰੁਮਾਲੇ ਜਿਹੜੇ ਉਹਨਾਂ ਦੀ ਸਾਨੂੰ ਕੋਈ ਜ਼ਰੂਰਤ ਨਹੀਂ। ਆਪ ਜੀ ਨੂੰ ਬੇਨਤੀ ਹੈ, ਆਓ ਹੁਣ ਸਰਵਨ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਪੂਰੇ ਕਿਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਗੁਰ ਪੂਰੇ ਕਿਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜੇ ਜਾਈਏ ਤਾਂ ਸਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੇ ਸੰਗ ਸਹਾਈ ਰਹਾਓ, ਨਾਰਾਇਣ ਪ੍ਰਾਣੀ ਅਧਾਰਾ। ਹਮ ਸੰਤ ਜ ਨਾਰੇ ਨਾਰਾ, ਪਤਤ ਪਨੀਤ ਕਰ ਲੀਨੇ, ਕਰ ਕਿਰਪਾ ਹਰਜ ਸਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦਜੀ ਸੰਗ ਰਖਵਾਲਾ। ਹਰ ਦਿਨ ਰਹਿਣ ਕੀਰਤਨ ਗਾਈਐ, ਬੋਹੜ ਨੇ ਜੋਨੀ ਪਾਈਐ। ਜਿਸ ਦੇਵੈ ਪੁਰਖ ਵਧਾਤਾ, ਹਰ ਰਸ ਤਿਨ ਹੀ ਜਾਤਾ। ਜਮ ਕੰਕਰ ਨੇਣ ਆਇਆ, ਸੁਖ ਨਾਨਕ ਸਰਨੀ ਪਾਇਆ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ ਸ਼ਾਮਾਂ ਦੇ ਦੀਵਾਨਾਂ ਚ ਗੁਰੂ ਦਾਤਾ ਜੀ ਦੇ ਜਿੱਥੇ ਦਰਸ਼ਨ ਦਾਰੇ ਕਰ ਰਹੇ ਹੋ, ਕਿਉਂਕਿ ਮੇਰੇ ਦਾਤਾ ਜੀ ਲਿਖਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਦਾਤਾ ਤੇਰੇ ਦਰਸ਼ਨ ਕੀਤੇ ਆ ਮੇਰਾ ਜਨਮ ਸਫਲ ਹੁੰਦਾ ਹੈ। ਕਿਉਂਕਿ ਦਰਸ਼ਨ ਪਰਸੀ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਪਰ ਮੇਰੇ ਦਾਤਾ ਜੀ ਕਹਿੰਦੇ, ਸਿੱਖਾ ਜਦ ਗੁਰੂ ਜੀ ਦੇ ਕੋਲੇ ਆਉਣਾ ਨਾ, ਪਰ ਤੇਰਾ ਤਨ ਤੇ ਮਨ ਖੁਸ਼ ਹੋਣਾ ਚਾਹੀਦਾ। ਕਿਉਂਕਿ ਜਦੋਂ ਗੁਰੂ ਜੀ ਦਾ ਸਨਮੁਖ ਬੈਠਾ ਹੋਵੇ, ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾ ਸਾਹਮਣੇ ਔਰ ਤੇਰਾ ਤਨ ਤੇ ਮਨ ਨਿਹਾਲ ਹੋਵੇ। ਕਿਉਂਕਿ ਜੇ ਨਿਹਾਲ ਹੋ ਗਿਆ ਤੇ ਨਦਰ ਗੁਰੂ ਦੀ ਹੋਵੇਗੀ, ਕਿ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ ਆ। ਦਾਤਾ ਜਿੱਤੇ ਤੇਰੀ ਨਦਰ ਹੋਵੇ, ਤੇਰੀ ਰਹਿਮਤ ਹੋਵੇ ਨਾ, ਉਹਨੂੰ ਤੂੰ ਆਪਣੀ ਨਦਰੀ ਨਿਹਾਲ ਕਰ ਦਿੰਦਾ। ਆਓ ਗੁਰੂ ਦਾਤਾ ਜੀ ਦੇ ਦਰਸ਼ਨ ਦਾਰੇ ਕਰੇ ਹੋ, ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਬੈਠੀਆਂ ਨੇ, ਆਪਣੀ ਰਸਨਾ ਨੂੰ ਕਰੀਏ ਪਵਿੱਤਰ ਤੇ ਰੌਣਕ ਹੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਗੁਰਮਤਿ ਵਿਚਾਰਾਂ ਦੀ ਸਾਂਝ ਬੜੇ ਸਨਮਾਨੇ ਯੋਗ ਸਾਡੇ ਵੀਰ ਕਰ ਰਹੇ ਸਨ, ਕਿਉਂਕਿ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਔਰ ਗੁਰੂ ਦੀ ਬਾਣੀ ਦੀ ਕਥਾ, ਗੁਰੂ ਕੀ ਬਾਣੀ ਦਾ ਕੀਰਤਨ ਆ, ਜਿੱਥੇ ਸਾਡੀ ਆਤਮਾ ਨੂੰ ਪਵਿੱਤਰ ਕਰਦਾ ਹੈ। ਗੁਰੂ ਕੇ ਪਿਆਰ ਵਿੱਚ ਜਿਹੜਾ ਇਤਿਹਾਸ ਹੈ ਉਹ ਸਾਡੇ ਸਰੀਰ ਨੂੰ ਪਰ ਸਿੱਧਾ ਦਿੰਦਾ। ਗੁਰਬਾਣੀ ਸਾਡੀ ਆਤਮਾ, ਇਤਿਹਾਸ ਸਾਡਾ ਸਰੀਰ ਏ। ਹੁਣ ਆਤਮਾ ਤੇ ਸਰੀਰ ਦਾ ਸੰਗਮ ਬੜਾ ਡੂੰਘਾ ਹੈ। ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੁੰਦਾ ਹੈ, ਔਰ ਆਤਮਾ ਨੂੰ ਸਰੀਰ ਦੀ ਲੋੜ ਏ। ਗੁਰਸਿੱਖ ਦੀ ਜਿਹੜੀ ਆਤਮਾ ਉਹ ਗੁਰਬਾਣੀ ਏ, ਪਰ ਜਿਹੜਾ ਇਤਿਹਾਸ ਹੈ ਗੁਰਸਿੱਖ ਦਾ ਸਰੀਰ ਏ। ਆਪਣੀ ਆਤਮਾ ਨੂੰ ਪੁੱਤਰ ਕਰਨ ਵਾਸਤੇ ਪਰ ਹਰ ਗੁਰਸਿੱਖ ਨੂੰ ਬਾਣੀ ਪੜ੍ਹਨੀ ਲਾਜ਼ਮੀ ਏ। ਪਰ ਗੁਰੂ ਕੇ ਪਿਆਰੋ, ਸਾਡੇ ਵੱਡਿਆਂ ਨੇ ਕਿਹੜੇ ਕਾਰਨਾਮੇ ਕੀਤੇ ਨੇ, ਸਾਡੇ ਵੱਡਿਆਂ ਨੇ ਕਿਹੜੇ ਸਾਨੂੰ ਰਾਤਾਂ ਦਿੱਤੇ ਨੇ, ਸਾਡੇ ਵੱਡਿਆਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਨੇ, ਪਰ ਅਸੀਂ ਕੀ ਕਰਦੇ ਹਾਂ, ਸਾਨੂੰ ਕਰਨਾ ਕੀ ਚਾਹੀਦਾ, ਇਹ ਸਾਨੂੰ ਇਤਿਹਾਸ ਦੱਸੇਗਾ। ਕਿਉਂਕਿ ਕਵੀ ਲਿਖਦਾ, ਕਹਿੰਦਾ ਸੁਰਮਾ ਆਪਣਾ ਆ ਪ੍ਰਗਟਾਏ ਪਹਿਲਾਂ, ਪਿੱਛੋਂ ਨੈਣਾ ਦੀ ਜੋਤ ਦੀ ਆਵਾਜ਼ ਰੱਖੇ, ਹਿਰਦੀ ਆਪਣੇ ਚੋਂ ਰੱਬ ਨੂੰ ਲੱਭ ਲੈਂਦਾ। ਸਬਰ ਸਤ ਸੰਤੋਖ ਜੋ ਸਾਥ ਰੱਖੇ, ਉਹਨੇ ਦੂਜੇ ਨੂੰ ਸਿੱਖਿਆ ਕੀ ਦੇਣੀ, ਪਰ ਜਿਹੜਾ ਘਰ ਦੇ ਵਿੱਚ ਪ੍ਰਸਾਦ ਰੱਖੇ। ਪਰ ਖਿੜੀ ਨੇ ਪੰਛੀਆਂ ਕੁੰਮ ਫੁੱਲ ਵਾਂਗੂ, ਪਰ ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ। ਆਹ ਗੁਰੂ ਕੇ ਪਿਆਰੇ, ਅੱਜ ਪਹਿਲਾ ਦੀਵਾਨ ਨੀ, ਅੱਜ ਸਵੇਰੇ ਅਸੀਂ ਬਿਨੀਪਿਕ ਦੀ ਧਰਤੀ ਤੋਂ ਆਏ ਹਾਂ। ਸੋ ਗੁਰੂ ਦਾਤਾ ਜੀ ਦੀ ਕਿਰਪਾ ਦੇ ਨਾਲ ਦੁੱਖ ਵਿਕਾਸ ਸੇਵਾਵਾਂ ਕਰਨੀਆਂ ਨੇ, ਉਹ ਤੋਂ ਬਾਅਦ ਪੰਜਾਬ ਵਾਪਸੀ ਏ। ਮੈਂ ਗੱਲ ਕਰਦਾ ਸੀ, ਆਓ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਗੁਰੂ ਤੇ ਸਿੱਖ ਦੇ ਨਾਤੇ ਦੀ ਗੱਲ ਕਰੀਏ। ਕਿਉਂਕਿ ਜਿਵੇਂ ਮਾਮਾ ਨੂੰ ਪੁੱਤ ਗੁਰੂ ਨੂੰ ਸਿੱਖ ਪਿਆਰੇ ਨੇ, ਹੁਣ ਮਾਮਾ ਆਪਣੇ ਔਰ ਪੁੱਤਰ ਤੇ ਧੀਆਂ ਦੇ ਨਾਲ ਬਾਪੂ ਤੇ ਮਾਂ ਬਾਪ ਬੜਾ ਪਿਆਰ ਕਰਦੇ ਨੇ ਨਾ। ਮਾਏ ਬਾਪ ਕੋ ਬੇਟਾ ਨੀਕਾ, ਮੇਰੇ ਦਾਤਾ ਜੀ ਕਹਿੰਦੇ ਮਾਂ ਬਾਪ ਨੂੰ ਆਪਣੇ ਪੁੱਤਰ ਬੜਾ ਪਿਆਰਾ ਹੁੰਦਾ ਹੈ। ਪਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ
ਲਿਖਦੇ ਨੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ। ਔਰ ਜਿਵੇਂ ਮਾਂ ਬਾਪ ਨੂੰ ਧੀਆਂ ਪੁੱਤ ਪਿਆਰੇ ਨੇ ਤੇ ਗੁਰੂ ਨੂੰ ਸਿੱਖਾਂ ਦੇ ਨਾਲ ਪਿਆਰ ਏ, ਕਿਉਂਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਕਿ ਜਿਹੜਾ ਗੁਰੂ ਦੇ ਭਾਣੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ, ਮੇਰੇ ਦਾਤਾ ਜੀ ਕਹਿੰਦੇ ਹੋ ਸੱਚਾ ਸਿੱਖ ਹੀ, ਆਪਣੇ ਭਾਣੇ ਜੋ ਚੱਲੇ ਭਾਈ ਬਿਛੜ ਚੋਟਾਂ ਖਾਵੈ। ਪਰ ਜਿਹੜਾ ਮਨੁੱਖ ਆਪਣੇ ਭਾਣੇ ਦੇ ਅੰਦਰ ਚੱਲਦਾ ਹੈ, ਉਹਨੂੰ ਮੇਰੇ ਦਾਤਾ ਜੀ ਨੇ ਮਨਮੁੱਖ ਆਖਿਆ, ਜਿਹੜਾ ਮਨ ਦੇ ਮਗਰ ਲੱਗਦਾ। ਪਰ ਜਿਹੜਾ ਗੁਰੂ ਦੀ ਗੱਲ ਕਰਦਾ, ਗੁਰੂ ਦੇ ਮਗਰ ਲੱਗਦਾ, ਤਾਂ ਗੁਰਮਤ ਦੇ ਅੰਦਰ ਗੁਰਮੁਖ ਆਖਿਆ ਗਿਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਪਰ ਦਾਤਾ ਜੀ ਕਹਿੰਦੇ ਜੇ ਗੁਰਮੁਖ ਹੁੰਦੇ ਨੇ ਨਾ, ਉਹ ਗੁਰੂ ਜੀ ਦੇ ਕੋਲੇ ਆ ਕੇ ਕੁਝ ਲਾਹਾ ਲੈ ਕੇ ਜਾਂਦੇ ਨੀ। ਹੁਣ ਆਪਾਂ ਸਾਰੇ ਸੰਗਤੀ ਰੂਪ ਵਿੱਚ ਬੈਠੇ ਹਾਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਸੁਣਾਉਣ ਵਾਲੇ ਨੇ ਤੇ ਸੁਣਨ ਵਾਲੇ ਫਰਕ ਕੀ ਏ? ਕਿਉਂਕਿ ਗੁਰੂ ਕੇ ਪਹਿਲੇ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰੋਗੇ ਨਾ, ਤੇ ਮੇਰੇ ਦਾਤਾ ਜੀ ਕਹਿੰਦੇ ਪੁੱਤਰ ਪੁੱਤਰ ਪੁੱਤਰ ਪਨੀਤ ਆ। ਹੁਣ ਤਿੰਨ ਵਾਰ ਪੁੱਤਰ ਪੁੱਤਰ ਪੁੱਤਰ ਕਹਿ ਦਈਏ, ਇੱਥੇ ਦਾਤਾ ਜੀ ਕਹਿੰਦੇ ਉਹ ਪਨੀਤ ਏ। ਤੇ ਜਿਹੜਾ ਗੁਰੂ ਅਮਰਦਾਸ ਜੀ ਦੀ ਬਾਣੀ ਪੜੋਗੇ, ਅਨੰਦ ਸਾਹਿਬ ਦੀ ਬਾਣੀ, ਔਰ ਜ਼ਿਕਰ ਆਉਂਦਾ ਸੁਣ ਤੇ ਪਨੀਤ ਕਹਿਤੇ ਪੁਇਤ, ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਦਰਜਾ ਤਿੰਨ ਗੁਣਾ ਵੱਡਾ। ਸੁਣ ਤੇ ਪਨੀਤ ਕਹਿਤੇ ਪੁਇਤ, ਕਹਿਣ ਵਾਲੇ ਭਾਵੇਂ ਪੁੱਤਰ ਨੇ, ਪਰ ਮੇਰੇ ਦਾਤਾ ਜੀ ਕਹਿੰਦੇ ਤਿੰਨ ਗੁਣਾ ਦਰਜਾ ਵੱਡਾ ਸੁਣਨ ਵਾਲਿਆਂ ਦਾ, ਉਹ ਪਨੀਤ ਨੇ। ਤੇ ਇਸ ਕਰਕੇ ਦਾਤਾ ਜੀ ਨੇ ਆਖਿਆ ਸੀ ਨਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿਉਂਕਿ ਸੰਗਤ ਜੀ ਪਰਮਾਤਮਾ ਰਹਿੰਦਾ। ਹੁਣ ਦੂਸਰੀ ਗੱਲ ਹੈ ਕਿ ਸੰਗਤ ਦਾ ਅਸਰ ਕੀ ਹੋਵੇ? ਆਪਾਂ ਕਹਿੰਦੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਔਰ ਜਿਹੜੀ ਸਤ ਸੰਗਤ ਹੈ ਉਹਦੇ 'ਚ ਕੁਝ ਨਾ ਕੁਝ ਮਿਲਦਾ ਨਾ ਕੁਝ ਪ੍ਰਾਪਤ ਹੁੰਦਾ। ਅਗਰ ਬੰਦਾ ਭੈੜੀ ਸੰਗਤ ਕਰਦਾ ਉੱਥੇ ਰੰਗਤ ਉਹਦੀ ਚੜ੍ਹਦੀ ਹੈ। ਇੱਕ ਦਿਨ ਭਗਤ ਕਬੀਰ ਜੀ ਤੁਰੇ ਜਾਂਦੇ ਨੇ, ਕਹਿੰਦੇ ਨੇ ਤੁਰਦੀਆਂ ਤੁਰਦੀਆਂ ਕੀ ਤੱਕਿਆ ਕਿ ਕੇਲੇ ਦਾ ਇੱਕ ਦਰਖਤ ਹੈ, ਉਹਦੇ ਪੱਤੇ ਬਹੁਤ ਸੋਹਣੇ ਨੇ, ਚੌੜੇ ਚੌੜੇ, ਬੜੇ ਹਰਿਆਲੀ ਮਾਰਦੇ ਨੇ। ਤੇ ਭਗਤ ਕਬੀਰ ਜੀ ਕਹਿਣ ਲੱਗੇ ਵਾਹ ਕਿ ਤੂੰ ਧੰਨੀ, ਤੇਰੀ ਕਿੰਨੀ ਸੋਹਣੀ ਹਰਿਆਲੀ ਦਾਤੇ ਨੇ ਦਿੱਤੀ, ਤੈਨੂੰ ਕਿੰਨਾ ਸੋਹਣਾ ਤੇਰਾ ਬੂਟਾ ਤੇਰਾ ਦਰਖਤ ਬਣਾਇਆ। ਤੇ ਕਹਿੰਦੇ ਨੇ ਭਗਤ ਕਬੀਰ ਜੀ ਕੋਲ ਖਲੋ ਗਿਆ, ਉਹ ਰੋਪਿਆ, ਕਹਿਣ ਲੱਗਾ ਕਿ ਮੇਰੇ ਨਾਲ ਇੱਕ ਜਿਹੜਾ ਦਰਖਤ ਖਲੋਤਾ ਸੀ ਨਾ, ਕੌਣ ਏ ਉਹ? ਉਹਨੂੰ ਬੇਰ ਭਾਵੇਂ ਮਿੱਠੇ ਲੱਗੇ ਹੋਏ ਨੇ, ਪਰ ਉਹਨੂੰ ਕੰਡੇ ਵੀ ਲੱਗੇ ਨੇ, ਜਿਹੜੇ ਕੰਡੇ ਨੇ ਉਹ ਮੇਰੇ ਪੱਤੇ ਚੀਰੀ ਜਾਂਦੇ ਨੇ। ਉਹ ਚੀਰਦੇ ਕਿਉਂ ਨਾ ਆਏ? ਕਿਉਂਕਿ ਮੇਰੀ ਸੰਗਤ ਇੱਕ ਭੇੜੇ ਔਰ ਦਰਖਤ ਦੇ ਨਾਲ ਲੱਗ ਗਈ, ਕਿਉਂਕਿ ਉਹ ਜਦੋਂ ਵੀ ਹਿਲਦਾ ਉਹਦੇ ਕੰਡੇ ਮੈਨੂੰ ਚੁੱਭਦੇ ਨੇ, ਉਹਦੇ ਕੰਡੇ ਮੇਰੇ ਪੱਤਿਆਂ ਨੂੰ ਲੀਰੋ ਲੀਰ ਕਰੀ ਜਾਂਦੇ ਨੇ। ਕਬੀਰ ਮਾਰੀ ਮਰੋ ਕਸੰਗ ਕੀ, ਕੇਲੇ ਡਿਗਟ ਜੋ ਬੇਰ ਆ। ਕਹਿ ਜਿਵੇਂ ਬੇਰ ਦਾ ਦਰਖਤ ਹੈ, ਇਹ ਗੁਰੂ ਕੇ ਪਿਆਰੇ ਭਾਵੇਂ ਕੇਲੇ ਦੇ ਦਰਖਤ ਦੇ ਕੋਲ ਵੀ ਹੋਵੇ ਨਾ, ਉਹਨੂੰ ਵੀ ਦੁੱਖ ਦਿੰਦਾ। ਇਸ ਕਰਕੇ ਮੇਰੇ ਦਾਤਾ ਜੀ ਕਹਿੰਦੇ ਜੋ ਜੇ ਸੀ ਸੰਗਤ ਮਿਲਾ ਸੋ ਤੈ ਸੋ ਫਲ ਖਾਹੇ। ਔਰ ਬੰਦਾ ਜਿਹੋ ਜਿਹੀ ਸੰਗਤ ਕਰਦਾ ਹੈ ਉਹਦੀ ਜ਼ਿੰਦਗੀ ਵਿੱਚ ਉਹੋ ਜਿਹੀ ਰੰਗਤ ਚੜ੍ਹਦੀ ਆ। ਉਹ ਜਿਹੜੀ ਰੰਗਤ ਹੁੰਦੀ ਨਾ, ਫਿਰ ਵਾਰਸ਼ਾਹ ਜੀ ਲਿਖਦੇ ਨੇ, ਕਹਿੰਦੇ ਵਾਰਸ ਸ਼ਾਹ ਨੇ ਆਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਬੰਦੇ ਨੂੰ ਭਾਵੇਂ ਤਿਲ ਤਿਲ ਕਰਕੇ ਕੱਟਦੇ ਹੋ, ਪਰ ਉਹ ਆਪਣੀਆਂ ਆਤਾਂ ਤੇ ਫਿਰ ਵੀ ਮਜਬੂਰ ਹੋ ਜਾਂਦਾ ਹੈ, ਕਿਉਂਕਿ ਉਹਦੀਆਂ ਆਤਾਂ ਪੱਕ ਚੁੱਕੀਆਂ ਹੁੰਦੀਆਂ ਨੇ। ਸੋ ਗੁਰੂ ਕੇ ਪਿਆਰੇ ਦੁਨੀਆਂ ਤੇ ਔਰ ਦੋ ਰਿਸ਼ਤੇ ਮੰਨੇ ਗਏ ਨੇ ਨਾ, ਔਰ ਇੱਕ ਰਿਸ਼ਤਾ ਹੁੰਦਾ ਦਾਦਕਿਆਂ ਦਾ, ਔਰ ਇੱਕ ਰਿਸ਼ਤਾ ਹੁੰਦਾ ਨਾਨਕਿਆਂ ਦਾ, ਪਰ ਇੱਕ ਰਿਸ਼ਤਾ ਦੁਨੀਆਂ ਤੇ ਪੁੱਤਰ ਮੰਨਿਆ ਗਿਆ ਸਹੁਰਿਆਂ ਦਾ। ਉਹ ਤਿੰਨਾਂ ਰਿਸ਼ਤਿਆਂ ਤੋਂ ਵੱਡਾ ਕੋਈ ਹੋਰ ਰਿਸ਼ਤਾ ਨਹੀਂ, ਪਰ ਇੱਕ ਜਿਹੜਾ ਰਿਸ਼ਤਾ ਦੋਸਤੀ ਦਾ ਹੁੰਦਾ ਨਾ, ਹੁਣ ਦੋਸਤ ਕਿਹੋ ਜਿਹਾ ਚਾਹੀਦਾ? ਪਰ ਜਿਹੜਾ ਸਾਨੂੰ ਚੰਗੀ ਸੰਗਤ ਵਿੱਚ ਲੈ ਕੇ ਆਵੇ। ਔਰ ਮਿੱਤਰ ਕਿਹੋ ਜਿਹਾ ਹੋਵੇ ਜਿਹੜਾ ਸਾਨੂੰ ਪਰਮਾਤਮਾ ਦੇ ਗੱਲ ਲਾ ਦੇਵੇ। ਆਪਾਂ ਜਦੋਂ ਅਰਦਾਸ ਕਰਦੇ ਹਾਂ ਇੱਕ ਬੇਨਤੀ ਕਰਦੇ, ਦਾਤਾ ਸੇ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ।
ਕਿ ਜਿਹਨੂੰ ਮਿਲਦੇ ਹਾਂ ਸਾਰ ਤੇਰੇ ਨਾਮ ਦੀ ਸਾਨੂੰ ਯਾਦ ਆਵੇ। ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਦੀਵੇ ਹਰਿਆ, ਤਾਂ ਤਾਂ ਮੇਰਾ ਤਨ ਤੇ ਮਨ ਖੁਸ਼ ਹੋ ਜਾਵੇ। ਮੈਨੂੰ ਇਹੋ ਜਿਹੀ ਬਰਕਤ ਦੇ, ਕਿਉਂਕਿ ਤਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ। ਦਾਤਾ ਤੂੰ ਮੇਰੇ ਤੇ ਤਰਸ ਕੀਤਾ, ਮੈਂ ਤੇਰੇ ਰਹਿਮਤ ਕੀਤੀ ਏ, ਮੈਂ ਸਤਿਗੁਰ ਸੱਚੇ ਦਾਤਾ ਦੇ ਦਰਸ਼ਨ ਕੀਤੇ ਨੇ, ਇਸ ਕਰਕੇ ਮੈਨੂੰ ਨਾਮ ਦੀ ਬਰਕਤ ਦੇ। ਆ ਗੁਰੂ ਕੇ ਕਲਗੀ ਵਾਲੇ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ, ਘਰਿਆਂ ਵਿੱਚ ਪਹਾੜੀਆਂ, ਸ੍ਰੀ ਅਨੰਦਪੁਰ ਸ਼ਹਿਰ ਆ, ਉੱਥੇ ਰਹਿਣ ਰੌਣਕਾਂ ਲੱਗੀਆਂ, ਹਰ ਮੂੰਹ ਤੇ ਖੁਸ਼ੀ ਦੀ ਲਹਿਰ ਆ, ਪਰ ਸੰਗਤਾਂ ਮਾਰ ਸਮਾਧੀ ਸੁਣਦੀਆਂ, ਹੋਵੇ ਕੀਰਤਨ ਅੱਠੇ ਪਹਿਰ। ਕਹਿੰਦੇ ਨੇ ਗੁਰੂ ਕੀ ਬਾਣੀ ਦਾ ਕੀਰਤਨ ਚੱਲਦਾ, ਪਰ ਫੁੱਲਾਂ ਵਿੱਚੋਂ ਫੁੱਲ ਸੋਹਣਾ ਹੈ ਗੁਲਾਬਦਾ, ਪਰ ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ। ਹੁਣ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹਜ਼ਾਰਾਂ ਸੰਗਤਾਂ ਹੋਲੇ ਮਹੱਲੇ ਤੇ ਪਹੁੰਚਦੀਆਂ ਨੇ, ਪਰ ਗੁਰੂ ਕੇ ਪਿਆਰੋ ਇੱਕ ਸ਼ਹਿਰ ਪੈਂਦਾ ਮੱਧ ਪ੍ਰਦੇਸ਼ ਦਾ, ਇਹ ਸ਼ਹਿਰ ਦਾ ਨਾਂ ਹੈ ਉਜੈਨ ਆ। ਔਰ ਹਿੰਦੂ ਧਰਮ ਦੇ ਉੱਤੇ 84 ਮੰਦਰ ਨੇ, ਉਹ ਕਹਿੰਦੇ 24 ਘੰਟੇ ਉੱਤੇ ਸਾਡੇ ਦੇਵੀ ਦੇਵਤੇ ਪਹਿਰੇ ਦਿੰਦੇ ਨੇ, ਉਹਨਾਂ ਦੇ 84 ਮੰਦਰ ਨੇ। ਪਰ ਇਸ ਨਗਰ ਦੇ ਵਿੱਚ, ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਨੇ। ਇਹ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਵੀ ਗਏ ਸਨ, ਪਰ ਜਿਹੜੀ ਮੈਂ ਸਾਖੀ ਦਾ ਜ਼ਿਕਰ ਕਰਨ ਜਾ ਰਿਹਾ, ਇਹ ਘੰਟਿਆਂ ਤੋਂ ਕਈ ਸਾਲ ਬਾਅਦ ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਵੀ ਉੱਥੇ ਗਏ ਸਨ। ਅੱਜ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ ਵਿੱਚ ਕਹਿੰਦੇ ਨੀ ਉਸ ਵਕਤ, ਪਰ ਗੁਰੂ ਕੇ ਪਿਆਰਕ ਪਰਿਵਾਰ ਬਹੁਤ ਵੱਡਾ ਅਮੀਰ ਏ, ਇਹ ਤੋਂ ਅਮੀਰੀ ਬਹੁਤ ਆ, ਮਾਇਆ ਦਾ ਕੋਈ ਘਾਟਾ ਨਹੀਂ। ਇਹਦਾ ਨਾਂ ਸੀ ਭਾਈ ਵਸੰਬਰ ਦਾਸ ਆ। ਕਹਿੰਦੇ ਨੀ ਭਾਈ ਵਸੰਬਰ ਦਾਸ ਆ, ਇਹ ਭਾਵੇਂ ਪੜ੍ਹਿਆ ਲਿਖਿਆ ਨਹੀਂ, ਮਾਫ ਕਰਿਓ ਪੜ੍ਹਿਆ ਲਿਖੇ ਬਈ, ਅੱਜ ਕੱਲ੍ਹ ਕਲਮਾਂ ਜਿਹੜੀਆਂ ਨੇ ਨਾ ਉਹ ਕਈ ਵਾਰ ਕੌਮ ਦੇ ਕਾਲੇ ਲਿਖ ਲਿਖ ਦਿੰਦੀਆਂ ਨੇ। ਤਾਂਹੀਓ ਮੇਰੇ ਦਾਦਾ ਜੀ ਨੇ ਆਖਿਆ ਸੀ ਪੜ੍ਹਿਆ ਮੂਰਖ ਆਖੀਆ, ਪਰ ਕਿਹੜਾ ਮੂਰਖ ਹੈ ਕਿ ਜਿਹਦੇ ਕੋਲ ਲੱਭ ਲੋਭ ਅਹੰਕਾਰ ਹੋਵੇ। ਪਰ ਕਈ ਵਾਰ ਅਨਪੜ੍ਹ ਬੰਦਾ ਉਹ ਸਾਰੀ ਜ਼ਿੰਦਗੀ ਪਰਮਾਤਮਾ ਦਾ ਪੱਲਾ ਨਹੀਂ ਛੱਡਦਾ। ਕਹਿੰਦੇ ਨੀ ਉਹ ਟਾਈਮ ਆ ਭਾਈ ਵਸੰਬਰ ਦਾਸ ਦੀ ਅੱਤ ਦੀ ਅਮੀਰੀ ਆ, ਇਹਦੇ ਹੀਰਿਆਂ ਦਾ ਵਪਾਰ ਆ। ਕਹਿੰਦੇ ਨੇ ਹੀਰਿਆਂ ਦਾ ਵਪਾਰ, ਇਹਦੀ ਗੁੱਡੀ ਅਸਮਾਨੀ ਚੜੀ ਹੋਈ ਆ। ਪਰ ਇਹਦੇ ਇਕੱਲਾ ਇਕੱਲਾ ਪੁੱਤਰ ਆ, ਇਹਦਾ ਨਾਂ ਸੀ ਭਾਈ ਗੋਪਾਲ। ਹੁਣ ਪੁੱਤਰ ਭੈੜੀ ਸੰਗਤ ਦਾ ਸ਼ਿਕਾਰ ਹੋ ਗਿਆ, ਪਰ ਗੁਰੂ ਕੇ ਪਿਆਰੇ ਇੱਕ ਗੋਪਾਲ ਦੀ ਗੱਲ ਨਹੀਂ, ਸਾਡੇ ਆਮ ਘਰਾਂ ਦੀ ਗੱਲ ਆ। ਆਪਣੇ ਘਰਾਂ 'ਚ ਆਪਾਂ ਝਾਤੀ ਵੀ ਮਾਰਨੀ ਪਰ ਸੰਗਤ ਦੇ ਨਾਲ ਨਾਲ। ਕਹਿੰਦੇ ਜਿਹੜੇ ਭਾਈ ਗੋਪਾਲ ਨੇ, ਇਹਨੂੰ ਗੁਰੂ ਦਾਤੇ ਦੀ ਕਿਰਪਾ ਦੇ ਨਾਲ ਭਾਈ ਬਸੰਬਰ ਦਾਸ ਨੇ ਗੁਟਕਾ ਲਿਆ ਕੇ ਦਿੱਤਾ, ਕਿਉਂਕਿ ਉਹਦੇ ਪੋਤੀਆਂ ਹੁੰਦੀਆਂ ਸੀ, ਗੁੜਕੇ ਹੁੰਦੇ ਸੀ। ਔਰ ਗੁਰਸਿੱਖੀ ਆਪਣੇ ਹੱਥੀਂ ਲਿਖਿਆ ਕਰਦੇ ਸਨ। ਭਾਈ ਬਸੰਬਰ ਦਾਸ ਹਰ ਸਾਲ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਂਦਾ, ਹਰ ਸਾਲ ਆ ਕੇ ਸੇਵਾ ਕਰਦਾ। ਕਹਿਣ ਲੱਗਾ ਪੁੱਤ, ਮੈਂ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਜਦੋਂ ਦਰਸ਼ਨ ਕਰਨ ਗਿਆ ਸੀ ਨਾ, ਮੈਂ ਉੱਥੇ ਕਈ ਦਿਨ ਰਿਹਾ ਅਤੇ ਸਿੱਖਾਂ ਨੂੰ ਬੇਨਤੀ ਕਰਕੇ ਗੁਟਕਾ ਲੈ ਕੇ ਆਇਆ ਕਿ ਪੁੱਤ ਇਸ ਗੁਟਕੇ ਤੋਂ ਬਾਣੀ ਪੜ੍ਹਿਆ ਕਰ, ਜਪਜੀ ਸਾਹਿਬ ਦਾ ਪਾਠ ਕਰਿਆ ਕਰ। ਪੁੱਤ ਜਿਸ ਗੁਰੂ ਕਲਗੀ ਵਾਲੇ ਪਾਤਸ਼ਾਹ ਦੀ ਬਦੌਲਤ ਆਪਾਂ ਕਰੋੜਾਂ ਪਤੀ ਬਣੇ ਹੋਏ ਆ, ਜਿਸ ਗੁਰੂ ਕਲਗੀ ਵਾਲੇ ਪਾਤਸ਼ਾਹ ਦੀ ਔਰ ਕਿਰਪਾ ਦੇ ਨਾਲ ਆਪਣੇ ਘਰੇ ਅਮੀਰੀ ਆ, ਪੁੱਤ ਨੂੰ ਯਾਦ ਤੇ ਕਰ ਲਿਆ ਕਰ। ਪੁੱਤ ਹੱਸ ਕੇ ਚਲਾ ਜਾਂਦਾ, ਪੁੱਤ ਬਾਣੀ ਨਹੀਂ ਪੜ੍ਹਦਾ, ਇਹਨੂੰ ਬਾਣੀ ਨਾਲ ਪਿਆਰ ਕੋਈ ਨਹੀਂ, ਕਿਉਂਕਿ ਇਹਦੀ ਸੰਗਤ ਭੈੜੀ ਆ। ਹੁਣ ਕੱਦੂ ਦੀ ਵੇਲ ਹੈ ਗੁਰੂ ਕੇ ਪਿਆਰਿਓ, ਉਹਨੂੰ ਕਿਸੇ ਦਰਾਤ ਤੇ ਮੁੱਢ ਲਾ ਦਿਓ, ਹਮੇਸ਼ਾ ਉੱਚੇ ਵੱਲ ਨੂੰ ਜਾਵੇਗੀ। ਉਹ ਕੱਦੂ ਦੀ ਵੇਲ ਕਿਸੇ ਦਰਾਤ ਤੇ ਮੋਢੀ ਉੱਚੇ ਥਾਂ ਨੂੰ ਜਾਵੇਗੀ, ਛੱਪੜ ਦੇ ਮੁੱਢ ਲਾ ਦਿਓ, ਉਹ ਹਮੇਸ਼ਾ ਥੱਲੇ ਵੱਲ ਨੂੰ ਜਾਵੇਗੀ। ਕਹਿੰਦੇ ਨੇ ਹਰ ਸਾਰੇ ਹੋਲੇ ਮਹੱਲੇ ਦੇ ਔਰ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਰਿਵਾਰ ਜਾਂਦਾ ਹੈ, ਪਰ ਅੱਜ ਕੋਈ ਸਮਾਂ ਇਹੋ ਜਿਹਾ ਆਇਆ, ਇਹਨੇ ਤਾਂ ਸੰਬੰਧ ਕੱਢਿਆ ਹੋਇਆ, ਪਰ ਮਨ ਵਿੱਚ ਇਹ ਧਾਰ ਲਿਆ ਮੈਂ ਆਪਣੇ ਪੁੱਤ ਨੂੰ ਭੇਜਣਾ ਹੈ, ਇਹ ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਦਰਸ਼ਨ ਕਰੇਗਾ, ਇਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਵੇਗਾ, ਇਹ ਤਾਂ ਕੁਝ ਮਨ ਬਦਲੇਗਾ, ਇਹ ਗੁਰੂ ਕਲਗੀ ਵਾਲੇ ਪਾਤਸ਼ਾਹ ਪ੍ਰਤੀ ਇਹਦਾ ਪਿਆਰ ਜਾਗੇਗਾ। ਕਹਿੰਦੇ ਨੇ ਸੰਗਤਾਂ ਕਤਰ ਹੋਈਆਂ, ਤਾਂ ਭਾਈ ਵਸੰਬਰ ਦਾਸ ਨੇ ਆਪਣੇ ਪੁੱਤ ਨੂੰ ਕੋਲ ਬਿਠਾ ਲਿਆ। ਕਹਿਣ ਲੱਗਾ ਪੁੱਤਰ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਣ ਵਾਸਤੇ ਔਰ ਉਹ ਜੈਨ ਦੀਆਂ ਸੰਗਤਾਂ ਘਰਾਂ 'ਚੋਂ ਤਾਂ ਸੰਬੰਧ ਇਕੱਠਾ ਕਰਦੀਆਂ ਨੇ,
ਤੇ ਪੁੱਤ ਕਹਿਣ ਲੱਗਾ ਬਾਪੂ ਫਿਰ ਤੁਸੀਂ ਜਾਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਾ? ਕਹਿਣ ਲੱਗਾ ਪੁੱਤ ਕੀ ਮੈਂ ਨਹੀਂ ਜਾਣਾ। ਗੋਪਾਲ ਕਹਿਣ ਲੱਗਾ ਬਾਪੂ ਤੁਸੀਂ ਜਾਓ, ਮੈਂ ਦੁਕਾਨਦਾਰੀ ਸਾਂਭਾਂਗਾ। ਕਹਿਣ ਲੱਗੇ ਪੁੱਤ ਐਤਕੀ ਤੂੰ ਜਾਵੇਂਗਾ, ਮੈਂ ਗੁਰੂ ਕਲਗੀ ਵਾਲੇ ਪਾਤਸ਼ਾਹ ਵਾਸਤੇ 500 ਰੁਪਈਆ ਦਸਵੰਧ ਕੱਢਿਆ ਹੋਇਆ। ਕਿਉਂਕਿ ਜਿਹੜੇ ਪ੍ਰਾਤਨ ਸਿੱਖ ਸੀ ਨਾ, ਉਹ ਇੱਕ ਗੋਲਕ ਲਾ ਲੈਂਦੇ ਸਨ ਤੇ ਕਮਾਈ ਦਾ ਦਸਵਾਂ ਹਿੱਸਾ ਗੁਰੂ ਵਾਸਤੇ ਕੱਢਦੇ ਸਨ। ਔਰ ਦਸਵਾਂ ਹਿੱਸਾ ਗੁਰੂ ਵਾਸਤੇ ਕੱਢਣਾ ਤੇ ਮੇਰੇ ਦਾਤਾ ਜੀ ਬੜੇ ਖੁਸ਼ ਹੁੰਦੇ ਸਨ। ਜਿਹੜਾ ਦਸਵੰਧ ਲੈ ਕੇ ਆਉਂਦਾ ਹੈ ਤੇ ਗੁਰੂ ਘਰੋਂ ਜੋ ਵੀ ਮਿਲਦਾ ਮੰਗਦਾ ਸੀ ਉਹ ਮਿਲਦਾ ਸੀ, ਜੋ ਮੰਗ ਹੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ। ਪਰ ਗੁਰੂ ਕੇ ਪਿਆਰੇ ਉਹੋ ਜਿਹਾ ਗੁਰੂ ਲੱਭਣ, ਕਹਿ ਜਿਹੜਾ 100 ਦੇ ਕੇ 10 ਮੰਗਦਾ ਹੈ। ਕਹਿੰਦਾ ਪੁੱਤਰਾ 90 ਆਪਣੇ ਘਰੇ ਖਰਚ ਲਾ, ਕੋਈ ਗੱਲ ਨਹੀਂ, ਇਹ ਦਾਤਾਂ ਗੁਰੂ ਦੀਆਂ ਨੇ। 100 ਕਿਉਂ ਵਿਸਰਾ ਜਿਨ ਸਭ ਕੁਝ ਦੀਆ, 100 ਕਿਉਂ ਵਿਸਰਾ ਜੇ ਜੀਵਨ ਜੀਆ ਉਹਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ। ਕਹਿੰਦੇ ਨੇ ਕੋਲ ਬਿਠਾ ਕੇ ਪੁੱਤ ਨੂੰ ਤੱਕੋ, ਭਾਈ ਵਸੰਬਰ ਦਾਸ ਆਪਣੇ ਪੁੱਤਰ ਦੇ ਨਾਲ ਕੁਝ ਗੱਲਾਂ ਸਾਂਝੀਆਂ ਇਹੋ ਕਰ।

ਪਾਰ ਉਤਾਰ ਦਿਓ, ਭਵ ਜਲ ਵਿੱਚੋਂ ਬੇੜੀ ਸਾਡੀ ਪਾਰ ਉਤਾਰ ਦਿਓ।

ਭਾਈ ਬਸੰਬਰ ਦਾਸ ਆਪਣੇ ਪੁੱਤਰ ਨੂੰ ਕਹਿਣ ਲੱਗਾ, ਪੁੱਤਰ ਆ ਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਵਰਗਾ ਕੋਈ ਦੁਨੀਆਂ ਤੇ ਪਾਤਸ਼ਾਹ ਹੈ ਨਹੀਂ। ਗੁਰੂ ਗੋਬਿੰਦ ਸਿੰਘ ਦੀ ਕੋਈ ਰੀਸ ਨਹੀਂ ਕਰ ਸਕਦਾ, ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਵਾਲਾ ਬਾਪੂ ਰਹਿੰਦਾ। ਪਰ ਪੁੱਤਰ ਯਾਦ ਰੱਖੀ, ਜੋ ਮੰਗਿਆ ਮਿਲਦਾ ਹੈ। ਅਣਮੰਗੀਆਂ ਦਾਨ ਦੇਵਨਾ ਸਭ ਨਾਹਾ ਜੀਆ, ਕਿ ਬੰਦਾ ਜਾ ਕੇ ਅਰਦਾਸ ਹੀ ਕਰ ਦੇਵੇ ਉਹ ਮਨ ਦੀ ਸਮਝ ਜਾਂਦਾ, ਕਿਉਂਕਿ ਗੁਰੂ ਅੰਤਰਯਾਮੀ ਏ। ਅੰਤਰਯਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਕਹਿਣ ਲੱਗਾ ਬਾਪੂ ਮੈਂ ਚੱਲਿਆ ਤਾਂ ਹਾਂ ਪਰ ਮੈਨੂੰ ਦੱਸ ਉੱਥੇ ਕਿਹੜੀਆਂ ਰਹਿਤਾਂ ਨੇ। ਕਹਿਣ ਲੱਗੇ ਪੁੱਤ ਜਾ ਕੇ ਦਰਬਾਰ ਚ ਮੱਥਾ ਟੇਕੀਦਾ। ਗੁਰੂ ਕਲਗੀ ਵਾਲੇ ਪਾਤਸ਼ਾਹ ਦੇ ਦਰਬਾਰ ਜਦੋਂ ਲੰਗਰ ਛਕੀਦਾ, ਉਦੋਂ ਲੰਗਰ ਹਾਲ ਦੇ ਚੌਕੜੇ ਮੱਜਦੇ ਨੇ, ਥੱਲੇ ਟਾਟ ਲੱਗਦੇ ਨੇ, ਟਾਟਾਂ ਤੇ ਵੇਖ ਕੇ ਲੰਗਰ ਛਕੀਦਾ। ਇਹਦਾ ਮਨ ਕਹਿਣ ਲੱਗਾ ਗੁਰੂ ਗਰੀਬ ਬਹੁਤ ਹੋਣਾ, ਕਿਉਂਕਿ ਥੱਲੇ ਬੱਕੇ ਟਾਟਾਂ ਤੇ ਲੰਗਰ ਛਕਦੇ ਨੇ। ਔਰ ਦੂਜੀ ਗੱਲ ਹੈ, ਗੁਰੂ ਪਹਾੜਾਂ 'ਚ ਰਹਿੰਦਾ। ਹੁਣ ਪਹਾੜਾਂ 'ਚ ਆਮ ਤੌਰ 'ਤੇ ਆਪਾਂ ਜਾਈਏ, ਉੱਥੇ ਸਾਧੂ ਫਿਰਦੇ ਹੁੰਦੇ ਨੇ ਨਾ, ਜਿਹੜੇ ਸਾਧੂ ਨੇ ਰਮਤੇ। ਕਹਿਣ ਲੱਗਾ ਗੁਰੂ ਸਰੀਰ 'ਤੇ ਭਭੂਤੀ ਮਲਦਾ ਹੋਣਾ, ਮੇਰੇ ਬਾਪੂ ਦਾ ਗੁਰੂ ਏ ਨਾ, ਪਰ ਉਹ ਸਿੱਧ ਪਹਾੜਾਂ 'ਚ ਰਹਿੰਦਾ। ਕਹਿੰਦੇ ਨੇ ਅੱਜ ਬਾਪੂ ਤੋਂ ਆਗਿਆ ਲੈ ਕੇ ਤੁਰਨ ਲੱਗਾ, ਪਰ ਗੁਰੂ ਕੇ ਪਿਆਰੋ ਜਿਹੜਾ ਉਜੈਨ ਨਗਰ ਏ, ਇਹ ਅਨੰਦਪੁਰ ਸਾਹਿਬ ਦੀ ਧਰਤੀ ਤੋਂ 1000 ਕਿਲੋਮੀਟਰ ਪੈਂਦਾ। ਉਦੋਂ ਸੰਗਤਾਂ ਪੈਦਲ ਤੁਰ ਕੇ ਆਉਂਦੀਆਂ ਹੁੰਦੀਆਂ ਸਨ, ਨਾ ਹਵਾਈ ਜਹਾਜ਼ ਸਨ, ਨਾ ਰੇਲ ਗੱਡੀਆਂ ਸਨ, ਨਾ ਮੋਟਰ ਗੱਡੀਆਂ ਸਨ। ਹੁਣ ਜਦੋਂ ਉਜੈਨ ਤੋਂ ਤੁਰੇ ਤੇ ਸ਼ਹਿਰ ਆ ਗਿਆ ਪਾਲੀ। ਇਹ ਪਾਲੀ ਸ਼ਹਿਰ ਤੋਂ ਅੱਗੇ ਤੁਰੇ ਤੇ ਗੁਰੂ ਕੇ ਪਿਆਰੋ ਨਗਰ ਹੀ ਆਉਂਦਾ ਹੁਣ ਗਵਾਲੀਅਰ। ਇਹ ਬਹੁਤ ਵੱਡਾ ਸ਼ਹਿਰ ਏ, ਜਿੱਥੇ ਛੇਵੇਂ ਪਾਤਸ਼ਾਹ ਨੇ 52 ਰਾਜੇ ਰਿਹਾ ਕਰਵਾਏ ਨੇ। ਹੁਣ ਗਵਾਲੀਅਰ ਦੀ ਧਰਤੀ ਤੋਂ ਇਹ ਆਗਰਾ ਦੀ ਧਰਤੀ ਤੇ ਆਏ। ਆਗਰਾ ਦੀ ਧਰਤੀ ਤੇ ਬੜੀਆਂ ਯਾਦਾਂ ਨੇ ਗੁਰੂ ਸਾਹਿਬਾਨ ਦੀਆਂ, ਕਿਉਂਕਿ ਗੁਰੂ ਕਾ ਤਾਲ ਗੁਰਦੁਆਰਾ ਇਹ 9ਵੇਂ ਪਾਤਸ਼ਾਹ ਦੀ ਯਾਦਗਾਰ ਏ, ਜਿੱਥੋਂ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਗੁਰੂ ਤੇਗ ਬਹਾਦਰ ਜੀ ਦਾ ਭੋਰਾ ਸਾਹਿਬ ਜਿੱਥੇ ਦਾਤਾ ਜੀ ਤਪ ਕਰਦੇ ਨੇ। ਹੁਣ 9ਵੇਂ ਪਾਤਸ਼ਾਹ ਦੇ ਜਿੰਨੇ ਗੁਰਦੁਆਰੇ ਨੇ, ਔਰ ਉਹਨੇ ਗੁਰਦੁਆਰੇ 'ਚ ਗੁਰੂ ਕੇ ਪਿਆਰੇ ਦਾ ਭੋਰਾ ਜ਼ਰੂਰ ਏ, ਕਿਉਂਕਿ ਗੁਰੂ ਕੇ ਦਾਤਾ ਇਕਾਂਤ ਵਿੱਚ ਰਹਿ ਕੇ ਬੰਦਗੀ ਵੀ ਕਰਦੇ ਨੇ। ਪਰ ਮੀਰੀ ਪੀਰੀ ਦਾ ਸਿਧਾਂਤ ਕੋਲ ਏ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀਏ, ਮੇਰੇ ਦਾਤਾ ਜੀ ਕਹਿੰਦੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨ ਧਿਆਨ ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਵਖਾਨ। ਕਿ ਜਿਹੜਾ ਬੰਦਾ ਨਾ ਤੇ ਕਿਸੇ ਤੋਂ ਡਰਦਾ, 9ਵੇਂ ਪਾਤਸ਼ਾਹ ਜੀ ਕਹਿੰਦੇ ਨੀ, ਤੇ ਨਾ ਕਿਸੇ ਨੂੰ ਡਰਾਉਂਦਾ, ਡਰ ਇਸ ਲਈ ਉਹ ਜੇ ਗਿਆਨੀ ਪੁਰਸ਼ ਚਾਹੀਦੇ ਨੇ, ਕਿਉਂਕਿ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਏ ਨਾ। ਪਰ ਗੁਰੂ ਕੇ ਪਿਆਰੇ ਜਿਹੜੀ ਭਗਤੀ ਲਹਿਰ ਸੀ ਉਹ ਕੇਵਲ ਤੇ ਕੇਵਲ, ਔਰ ਉਹਨਾਂ ਨੇ ਨਾ ਤੇ ਤਿਆਗ ਹਥਿਆਰ ਚੱਕੇ ਹੈ, ਨਾ ਕਿਸੇ ਨੇ ਜੰਗ ਕੀਤਾ, ਨਾ ਕਿਸੇ ਜਰਮ ਨੂੰ ਸੋਧਾ ਲਾਇਆ। ਪਰ ਜਦੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਤੇ ਪਰਮਾਤਮਾ ਉਹਨਾਂ ਨੂੰ ਦਰਸ਼ਨ ਵੀ ਦੇ ਰਿਹਾ ਸੀ। ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਮੇਂ ਆਇਆ ਤੇ ਮੇਰੇ ਦਾਤਾ ਜੀ ਪਰਮਾਤਮਾ ਨੂੰ ਲਾਂਭੇ ਵੀ ਦਿੰਦੇ ਨੇ। ਜਦੋਂ ਬਾਬਰ ਨੇ ਅਟੈਕ ਕੀਤਾ ਤੇ ਮੇਰੇ ਦਾਤਾ ਜੀ ਆਖਦੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਇੱਕ ਦਰਦ ਸੀ ਮਨ ਦੇ ਅੰਦਰ, ਇਤੀ ਮਾਰ ਪਈ ਕੁਰਲਾਣੇ ਤੇ ਕੀ ਦਰਦ ਨਹੀਂ ਆਇਆ। ਦਾਤਾ ਇੰਨਾ ਜ਼ੁਲਮ ਹੋ ਗਿਆ ਪਰ ਤੈਨੂੰ ਦਰਦ ਨਹੀਂ ਹੁੰਦਾ। ਪਰ ਰਾਜੇ ਸਿੰਘ ਬਣ ਚੁੱਕੇ ਨੇ, ਰਾਜੇ ਸਿੰਘ ਮੁਕੱਦਮ ਕੁੱਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜਿਸ ਪਰਮਾਤਮਾ ਨੇ ਤੈਨੂੰ ਦੁਨੀਆਂ ਤੇ ਭੇਜਿਆ ਉਹਨੂੰ ਵਾਰ ਵਾਰ ਤੰਗ ਕਿਉਂ ਕਰਦਾ, ਉਹਦਾ ਨਾਮ ਲਿਆ ਕਰ। ਪਰ ਜੇ ਮਰੂ ਕੋਈ ਜਨਮ ਹੈ ਪਰ ਮੂਰਖ ਗੰਢ ਪਵੇ ਮੋਏ ਮਾਰ, ਕਿ ਬੰਦਾ ਮੂਰਖ ਹੈ ਉਹ ਜ਼ੁਲਮ ਕਰਦਾ, ਤੇ ਮੇਰੇ ਦਾਤਾ ਜੀ ਕਹਿੰਦੇ ਪਰ ਮੂੰਹ ਤੇ ਕੁਝ ਨਾ ਕੁਝ ਤੇ ਮਾਰ ਹੀ ਦੇਣਾ ਚਾਹੀਦਾ। ਇਹ ਸਾਡਾ ਮੀਰੀ ਤੇ ਪੀਰੀ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਤੋਂ ਚੱਲਿਆ। ਹੁਣ ਜਦੋਂ ਸੰਗਤਾਂ ਆਗਰਾ ਦੀ ਧਰਤੀ ਤੇ ਆਈਆਂ, ਪਰ ਕਿਉਂਕਿ ਜਿੱਥੇ ਬਹਿੰਦੇ ਨੇ ਉੱਥੇ ਛੇਣੇ ਵੱਜਦੇ ਨੇ, ਵਾਜੇ ਵੱਜਦੇ ਨੇ, ਢੋਲਕੀਆਂ ਵੱਜਦੀਆਂ ਨੇ, ਕਹਿੰਦੇ ਨੇ ਕੀਰਤਨ ਹੁੰਦਾ ਰਹਿੰਦਾ। ਤੇ ਗੋਪਾਲ ਸੋਚਦਾ, ਕਹਿੰਦਾ ਕਿੱਦਾਂ ਦੇ ਗੁਰੂ ਦੇ ਸਿੱਖ ਨੇ, ਜਿੱਥੇ ਵੀ ਬਹਿੰਦੇ ਨੇ ਕਹਿੰਦਾ ਸਤਨਾਮ ਵਾਹਿਗੁਰੂ ਕਰੀ ਜਾਂਦੇ ਨੇ। ਕਹਿੰਦੇ ਨੇ ਤੇ ਸੱਤ ਹਾਦੇ ਨੇ, ਕਹਿੰਦੇ ਤੇਰੇ ਬਾਪੂ ਦੇ ਗੁਰੂ ਦੇ ਕੋਲ ਚੱਲੇ ਆ, ਇਹ ਤੇਰੇ ਬਾਪੂ ਦੇ ਗੁਰੂ ਦੇ ਸਿੱਖ ਨੇ। ਕਿਉਂਕਿ ਜਿਹੜੀ ਸੰਗਤ ਦਾ ਸ਼ਿਕਾਰ ਹੋਇਆ ਬੰਦਾ ਇੱਕ ਤੋਤਾ ਹੀ ਨਾ, ਹੁਣ ਤੋਤੇ ਨੂੰ ਵਾਹਿਗੁਰੂ ਸਿਖਾ ਦੇ, ਉਹ ਵਾਹਿਗੁਰੂ ਕਹਿੰਦਾ,
ਉਹਨੂੰ ਕੋਈ ਗਾਲ ਸਿਖਾ ਦਿਓ ਉਹ ਗਾਲਾਂ ਕੱਢਣ ਲੱਗ ਪੈਂਦਾ। ਔਰ ਬੰਦੇ ਦਾ ਮਨ ਵੀ ਇਹੋ ਜਿਹਾ ਚੰਚਲ ਏ, ਪਰ ਜਿਉਂ ਜੀ ਸੰਗਤ ਮਿਲ ਜਾਂਦੀ ਨਾ ਉਹਦੀ ਰੰਗਤ ਚੜ ਜਾਂਦੀ ਆ। ਕਹਿੰਦੇ ਵੀ ਆਗਰੇ ਦੀ ਧਰਤੀ ਤੋਂ ਦਿੱਲੀ ਆਏ, ਕਹਿੰਦੇ ਦਿੱਲੀ ਦੀ ਧਰਤੀ ਤੇ ਕੁਛ ਸਮਾਂ ਆਰਾਮ ਕਰਕੇ ਪੰਜਾਬ ਨੂੰ ਵਧੇ। ਹੁਣ ਪੰਜਾਬ ਦੀ ਧਰਤੀ ਉੱਤੇ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਕੋਲ ਪਹੁੰਚੇ ਨਾ ਤੇ ਨਗਾਰੇ ਤੇ ਚੋਟ ਵੱਜ ਰਹੀ ਆ। ਜਦੋਂ ਨਗਾਰੇ ਤੇ ਚੋਟ ਵੱਜਦੀ ਸੁਣੀ ਤੇ ਗੋਪਾਲ ਸੋਚਦਾ, ਉਹ ਕਹਿੰਦਾ ਇੱਥੇ ਕੋਈ ਰਾਜਾ ਤੇ ਨਹੀਂ ਆ ਗਿਆ, ਇਹ ਪੜ੍ਹਿਆ ਲਿਖਿਆ ਸੀ ਨਾ, ਇਹਨੂੰ ਪਤਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਮੇਰੇ ਰਾਜ ਦੇ ਅੰਦਰ ਕੋਈ ਨਗਾਰੇ ਤੇ ਚੋਟ ਨਹੀਂ ਲਾ ਸਕਦਾ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਜਿਹੜਾ ਨਗਾਰੇ ਤੇ ਚੋਟ ਲਾਵੇਗਾ ਉਹ ਬਾਗੀ ਹੋਵੇਗਾ। ਇਹਦੇ ਮਨ 'ਚ ਆਇਆ ਕਿਤੇ ਰਾਜਾ ਤੇ ਨਹੀਂ ਕੋਈ ਆ ਗਿਆ। ਸਾਥੀ ਹੱਸ ਪੈ, ਸਿੱਖ ਕਹਿਣ ਲੱਗੇ ਗੋਪਾਲੀਆ ਪੁੱਤ ਤੂੰ ਪਹਿਲੀ ਵਾਰ ਆਇਆ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ, ਪਰ ਤੈਨੂੰ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਨਗਾਰੇ ਤੇ ਚੋਟਾਂ ਲਾਉਂਦਾ। ਕਹਿੰਦਾ ਹੈ, ਇਹ ਗੁਰੂ ਨਗਾਰੇ ਤੇ ਚੋਟਾਂ ਵੀ ਲਾਉਂਦਾ? ਕਹਿਣ ਲੱਗੇ ਨਗਾਰੇ ਤੇ ਚੋਟਾਂ ਵੀ ਲੱਗਦੀਆਂ ਨੇ ਤੇ ਗੁਰੂ ਕਹਿ ਸਕੇ ਸ਼ਿਕਾਰ ਵੀ ਖੇਡਦੇ ਨੇ। ਇਹਦਾ ਮਨ ਕਹਿਣ ਲੱਗਾ ਗੁਰੂ ਸ਼ਿਕਾਰ ਖੇਡਦਾ ਤੇ ਗੁਰੂ ਜਾਨਵਰ ਮਾਰਦਾ ਹੋਣਾ, ਇਹ ਕਿੱਦਾਂ ਦਾ ਗੁਰੂ ਏ? ਕਹਿੰਦੇ ਨੇ ਜਦੋਂ ਸੰਗਤ ਵਿੱਚ ਗਿਆ ਉੱਥੇ ਸੰਗਤਾਂ ਤੁਹਾਡੇ ਵਰਗੇ ਗੁਰੂ ਪਿਆਰੇ ਚੌਕੜੇ ਮਾਰ ਕੇ ਬੈਠੇ ਨੇ। ਕਹਿੰਦੇ ਢਾਡੀ ਜਥਾ ਲੱਗਾ। ਹੁਣ ਜਦੋਂ ਢਾਡੀ ਜਥਾ ਲੱਗਦਾ ਗੁਰੂ ਕੇ ਪਿਆਰੇ, ਉਹ ਜਿਹੜੀਆਂ ਵਾਰਾਂ ਹੁੰਦੀਆਂ ਨੇ ਨਾ, ਵਾਰ ਦਾ ਅਸਲੀ ਅਰਥ ਹੈ ਕਿ ਇੱਕ ਦਾ ਦੂਜੇ ਤੇ ਵਾਰ ਕਰਨਾ। ਕਹਿੰਦੇ ਨੇ ਢਾਡੀ ਜਥੇ ਨੇ ਵਾਰ ਗਾਈ, ਇਹ ਸੋਚਦਾ ਮਨਾ ਇਹ ਗੁਰੂ ਕਿੱਦਾਂ ਦਾ ਏ? ਇਹਦੇ ਢਾਡੀ ਵੀ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਨੇ। ਤੇ ਭਾਈ ਵੀਰ ਸਿੰਘ ਜੀ ਲਿਖਦਾ ਵੀ ਕਿਤੇ ਨਜ਼ਾ ਇੱਥੇ ਇਹਨੂੰ ਨਿਹੰਗ ਸਿੰਘ ਦੇ ਵਰਸ਼ੇ ਚੰਗੇ ਨਹੀਂ ਲੱਗਦੇ। ਯਾਦ ਰੱਖਿਓ, ਕਿਉਂਕਿ ਜਿੰਨੇ ਵੀ ਦੁਨੀਆਂ ਤੇ ਮਹਾਂਪੁਰਸ਼ ਹੋਏ ਨੇ ਉਹਨਾਂ ਦੇ ਨਾਲ ਕੋਲ ਕੋਈ ਨਾ ਕੋਈ ਹਥਿਆਰ ਹੀ ਹੈ। ਅਗਰ ਕ੍ਰਿਸ਼ਨ ਜੀ ਦੀ ਗੱਲ ਕਰੀਏ ਉਹਨਾਂ ਦੇ ਕੋਲ ਸਦਾਸਨ ਚੱਕਰ ਸੀ। ਅਗਰ ਰਾਮ ਚੰਦਰ ਜੀ ਦੀ ਗੱਲ ਕਰੀਏ ਔਰ ਉਹਨਾਂ ਦੇ ਕੋਲ ਤੀਰ ਕਮਾਨ ਹੀ। ਜਿੰਨੇ ਵੀ ਦੁਨੀਆਂ ਦੇ ਦੇਵੀ ਦੇਵਤੇ ਨੂੰ ਔਰ ਹਿੰਦੂ ਧਰਮ ਦੇ ਲੋਕ ਮੰਨਦੇ ਨੇ, ਪਰ ਉਹਨਾਂ ਦੇ ਹੱਥਾਂ 'ਚ ਹਥਿਆਰ ਨਹੀਂ। ਕਿਉਂਕਿ ਜਿੰਨੇ ਪੈਗੰਬਰ ਨੇ ਹਥਿਆਰਾਂ ਤੋਂ ਬਿਨਾਂ ਕ੍ਰਾਂਤੀ ਥੋੜੋ ਆਉਂਦੀ ਏ, ਹਥਿਆਰਾਂ ਤੋਂ ਬਿਨਾਂ ਇਨਕਲਾਬ ਨਹੀਂ ਆਉਂਦੇ। ਕਹਿੰਦੇ ਨੇ ਦਾਰੀ ਅਸਲ ਇਹਨੂੰ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਿਹੰਗ ਸਿੰਘ ਦੇ ਵਰਸ਼ ਵੀ ਚੰਗੇ ਨਹੀਂ ਲੱਗਦੇ। ਆ ਤੱਕੋ ਹੋ ਕੇ ਸਿੱਖਾਂ ਦਾ ਮੁੰਡਾ, ਹੋ ਕੇ ਸਿੱਖਣ ਦਾ ਪੁੱਤ, ਪਰ ਇਹਦੇ ਮਨ 'ਚ ਕਿਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਉਹ ਸਮੇਂ ਦਾ ਸੀਨ ਬੇਨਤੀ ਇਹ ਕੀਤੀ ਜਾ ਰਹੀ ਹੈ।

ਇੱਕ ਪੰਜਾਬੀ ਦਾ ਕਵੀ ਲਿਖਦਾ ਕਿ ਲੋਕ ਆਖਦੇ ਚਰਚਾ ਇਸ਼ਕ ਦਾ ਘਰ ਘਰ ਪਰ ਕਮਾਉਂਦਾ ਕੋਈ ਕੋਈ ਏ, ਕਿਉਂਕਿ ਪਰਮਾਤਮਾ ਦੇ ਨਾਮ ਦੀਆਂ ਗੱਲਾਂ ਤੇ ਘਰ ਘਰ ਹੁੰਦੀਆਂ ਨੇ। ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਪਰ ਮੇਰੇ ਦਾਤਾ ਜੀ ਕਹਿੰਦੇ ਪਾਇਆ ਕਿਹਨੇ ਆ। ਲੋਕ ਆਖਦੇ ਚਰਚਾ ਇਸ਼ਕ ਦਾ ਘਰ ਘਰ ਪਰ ਕਮਾਉਂਦਾ ਕੋਈ ਕੋਈ ਏ, ਬੜੇ ਕਰਾਰ ਹੁੰਦੇ ਨੇ ਪਰ ਨਿਭਾਉਂਦਾ ਕੋਈ ਕੋਈ ਏ। ਮਹਾਬਲੀ ਤਪਸਵੀ ਵੀਰ ਯੋਧਾ ਪਰ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ, ਇਹ ਮਾਂ ਗੁਜਰੀ ਦੇ ਦੁੱਧ ਦੀ ਮਹਾਂਸ਼ਕਤੀ ਨਹੀਂ ਜੰਮਣਾ ਉਹਦੇ ਨਾਲ ਦਾ ਪੁੱਤ, ਕਿਉਂਕਿ ਗੁਰੂ ਕਲਗੀ ਵਾਲਾ ਪਾਤਸ਼ਾਹ ਔਰ ਜਿਹਨਾਂ ਨੇ ਪੌਣੇ 42 ਸਾਲਾਂ ਦੇ ਅੰਦਰ 41 ਸਾਲ 9 ਮਹੀਨੇ ਔਰ 15 ਦਿਨਾਂ ਦੇ ਅੰਦਰ ਜੁੱਗਾਂ ਜਿਹੜਾ ਇਤਿਹਾਸ ਸਾਨੂੰ ਦਿੱਤਾ ਹੈ। ਪਰ ਇੱਕ ਉਰਦੂ ਦੇ ਕਵੀ ਨੇ ਲਿਖਿਆ, ਕਹਿੰਦਾ ਦੁਨੀਆਂ ਦੇ ਲੋਕੋ, ਭਾਵੇਂ ਸੂਰਜ ਵੀ ਰੋਸ਼ਨੀ ਦਿੰਦਾ, ਚੰਦਰਮਾ ਵੀ ਰੋਸ਼ਨੀ ਦਿੰਦਾ, ਪਰ ਗੁਰੂ ਦੀ ਰੋਸ਼ਨੀ ਕਿੰਨੀ ਤੇਜ਼ ਏ। ਜੇ ਸੋ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ, ਗੁਰਬਿਨ ਕੋਰੀ ਅੰਧਾਰ, ਬੋਏ ਕਨੂਰ ਥਾ। ਇਹ ਕੁਝ ਉਰਦੂ ਦੇ ਅਲਫਾਜ਼ ਨਹੀਂ, ਕਹਿੰਦੇ ਬੋਏ ਕਨੂਰ ਥਾ ਜੋ ਜ਼ੁਲਮ ਤੋਮੇ ਨੂਰ ਫੈਲਾਤਾ ਗਿਆ। ਕਹਿੰਦੇ ਇਹੋ ਜਿਹੀ ਜੋਤ ਏ ਕਿ ਮੇਰੇ ਕਲਗੀ ਵਾਲੇ ਪਾਤਸ਼ਾਹ ਜਿੱਥੇ ਵੀ ਜਾਂਦੇ ਨੇ ਉੱਥੇ ਚਾਨਣ ਬਣਦੇ ਨੇ। ਬੋਏ ਕਨੂਰ ਥਾ ਜੋ ਜ਼ੁਲਮ ਤੋਮੇ ਨੂਰ ਫੈਲਾਤਾ ਗਿਆ, ਬੋ ਇੱਕ ਮੁਕੱਦਸ ਰਾਗ ਥਾ ਜੋ ਆਗ ਭੜਕਾਤਾ ਗਿਆ। ਕਿਉਂਕਿ ਗੁਰੂ ਕੇ ਪਿਆਰੋ ਜਿਹੋ ਜਿਹਾ ਰਾਗ ਹੋਵੇ ਨਾ, ਕਿਉਂਕਿ ਅਮਰੀਕਾ ਦੇ ਵਿਗਿਆਨੀਆਂ ਨੇ ਸਿੱਧ ਕੀਤਾ, ਕਹਿੰਦੇ ਰਾਗ ਦੇ ਨਾਲ, ਕਿਉਂਕਿ ਪੱਤਿਆਂ ਨੂੰ ਹਰੇ ਵੀ ਕੀਤਾ ਜਾ ਸਕਦਾ ਸੁੱਤੇ ਸੁੱਕੇ, ਔਰ ਪੱਤਿਆਂ ਦੇ ਉੱਤੇ ਇਹ ਗੁਰੂ ਕੇ ਪਿਆਰੋ ਰਾਗ ਪਰਖਿਆ ਗਿਆ। ਹੁਣ ਬੰਦੇ ਦਾ ਮਨ ਏ ਨਾ, ਆਤਮਾ ਏ, ਔਰ ਆਤਮਾ ਦੇ ਉੱਤੇ ਰਾਗ ਅਸਰ ਤਾਂ ਕਰਦਾ ਹੈ। ਮੇਰੇ ਦਾਤਾ ਨੇ ਆਖਿਆ ਸੀ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਿਉਂਕਿ ਜਿਹੜਾ ਮਨ ਨੇ, ਡਾਕਟਰਾਂ ਨੇ ਆਪਣਾ ਖੋਜਿਆ ਨਾ ਸਰੀਰ ਦਾ ਕੋਨਾ ਕੋਨਾ, ਉਹਨਾਂ ਨੇ ਸਰੀਰ ਦਾ ਕੋਨਾ ਕੋਨਾ ਛਾਣ ਮਾਰਿਆ, ਪਰ ਡਾਕਟਰ ਨੂੰ ਅਜੇ ਤੱਕ ਮਨ ਨਹੀਂ ਲੱਭਾ। ਤੇ ਮੇਰੇ ਦਾਤਾ ਜੀ ਮਨ ਦੀ ਗੱਲ ਵਾਰ ਵਾਰ ਕਰਦੇ ਨੇ ਕਿ ਮਨ ਜੀਤੇ ਜਗ ਜੀਤ, ਜਿਹਨਾਂ ਨੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਜਗ ਨੂੰ ਜਿੱਤ ਲਿਆ। ਗੁਰੂ ਅਮਰਦਾਸ ਜੀ ਲਿਖਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇੱਥੇ ਵੀ ਮਨ ਨੂੰ ਗੱਲ, ਮਨ ਨੂੰ ਸਮਝਾਇਆ ਗਿਆ ਕਿ ਪਰਮਾਤਮਾ ਦੇ ਨਾਲ ਜੁੜਿਆ ਰਿਹਾ ਕਰ। ਤੇ ਗੁਰੂ ਪੰਚਮ ਪਾਤਸ਼ਾਹ ਜੀ ਉਹ ਕਹਿੰਦੇ ਨੇ, ਮਨਾ

ਕਿਉਂਕਿ ਤੇਰਾ ਆਪਣੇ ਮੂਲ ਦੀ ਪਛਾਣ ਕਰ ਲਾ ਕਿ ਤੈਨੂੰ ਪਰਮਾਤਮਾ ਨੇ ਕੀ ਕਰਨ ਵਾਸਤੇ ਭੇਜਿਆ। ਤੇ ਜਦੋਂ ਅਨੰਦ ਸਾਹਿਬ ਦੀ ਬਾਣੀ ਗੁਰੂ ਕੇ ਪਿਆਰੇ ਪੜ੍ਹੀਏ ਨਾ, ਇੱਥੇ ਗੁਰੂ ਅਮਰਦਾਸ ਜੀ ਕੰਨਾਂ ਨਾਲ ਵੀ ਗੱਲਾਂ ਕਰਦੇ ਨੇ, ਕੰਨਾਂ ਨਾ ਇਹ ਸਰਬਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ, ਕਿ ਕੰਨਾਂ ਦੇ ਨਾਲ ਗੱਲਾਂ ਕੀਤੀਆਂ ਜਾ ਰਹੀਆਂ ਨੇ। ਕਿ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਕੰਨਾਂ ਨੂੰ ਪੁੱਛਦੇ ਨੇ ਤੁਸੀਂ ਸੱਚ ਸੁਣਿਆ? ਤੁਹਾਨੂੰ ਸੱਚ ਸੁਣਨ ਵਾਸਤੇ ਪਰਮਾਤਮਾ ਨੇ ਦੁਨੀਆਂ ਤੇ ਔਰ ਮਨੁੱਖ ਦੇ ਸਰੀਰ ਨੇ ਬਣਤਰ ਬਣਾ ਕੇ ਤੈਨੂੰ ਲਾ ਦਿੱਤਾ ਹੈ। ਇੱਥੇ ਅੱਖਾਂ ਨਾਲ ਵੀ ਗੱਲਾਂ ਕਰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ ਹਰ ਵੀ ਨਹੀਂ ਅਵਰਨਾ ਵੇਖੋ ਕੋਈ। ਅੱਖਾਂ ਨੂੰ ਵੀ ਸਵਾਲ ਕੀਤਾ ਹੈ ਤੇ ਸਰੀਰ ਨੂੰ ਵੀ ਸਵਾਲ ਕੀਤਾ, ਇਹ ਸਰੀਰ ਆ ਮੇਰਿਆ ਇਸ ਜਗਮੀ ਆਈ ਕੇ ਕਿਉਂ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗਮੇ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇੱਥੇ ਫਿਰ ਮਨ ਦੀ ਗੱਲ ਹੈ ਕਿ ਜਿਹਨੇ ਦੁਨੀਆਂ ਦੇ ਉੱਤੇ ਤੈਨੂੰ ਭੇਜਿਆ ਤੇ ਕੀ ਉਸ ਨੂੰ ਮਨ ਵਿੱਚ ਵਸਾ ਲਿਆ? ਪਰ ਗੁਰੂ ਕੇ ਪਿਆਰੇ ਮਨ ਵੱਧਾ ਔਰ ਰੁੱਧਾ ਕਿਤੇ ਗੁਰੂ ਦੇ ਦਰ ਤੇ ਆ ਜਾਵੇ ਨਾ ਤੇ ਬੰਦੇ ਦੀ ਸੁਰਤੀ ਨਹੀਂ ਜੁੜਦੀ, ਕਿਉਂਕਿ ਮੇਰੇ ਦਾਤਾ ਜੀ ਨੇ ਲਿਖਿਆ ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ। ਕਹਿੰਦੇ ਨੇ ਭਾਈ ਗੋਪਾਲਾ ਇਹ ਵੱਧਾ ਰੁਨਾ ਬੈਠਾ। ਭਾਈ ਵੀਰ ਸਿੰਘ ਜੀ ਕਲਗੀਧਰ ਚਮਤਕਾਰ ਵਿੱਚ ਲਿਖਦੇ ਨੇ, ਕਹਿੰਦੇ ਨੇ ਭਾਈ ਗੋਪਾਲਾ ਇੱਥੇ ਪੂਰੇ 20 ਦਿਨ ਰਿਹਾ। ਹੁਣ 20 ਦਿਨ ਰਹਿੰਦੀਆਂ ਨੇ ਕੀ ਦੱਖਿਆ? ਕਹਿੰਦੇ ਜਦੋਂ ਕਲਗੀ ਵਾਲੇ ਪਾਤਸ਼ਾਹ ਜੀ ਆਏ ਨੇ ਨਾ, ਇਹ ਸੋਚਦਾ ਸੀ ਕਿ ਦਾਰੀ ਅਸਲ ਗੁਰੂ ਰਹਿੰਦਾ ਪਹਾੜਾਂ 'ਚ ਤੇ ਸਰੀਰ 'ਤੇ ਬਭੂਤੀ ਬਲਦਾ ਹੋਣਾ, ਸਿਰ 'ਤੇ ਜਟਾਵਾਂ ਹੋਣਗੀਆਂ। ਪਰ ਇੱਥੇ ਵੇਖ ਕੇ ਹੈਰਾਨ ਹੋ ਗਿਆ ਕਿ ਕਲਗੀ ਵਾਲੇ ਪਾਤਸ਼ਾਹ ਦੇ ਮਖਮਲੀ ਜਾਮਾ, ਕਹਿੰਦੇ ਸਿਰ 'ਤੇ ਦੁਮਾਲਾ ਤੇ ਦੁਮਾਲੇ ਉੱਤੇ ਚੱਕਰ ਤੇ ਚੱਕਰ ਦੇ ਸਾਹਮਣੇ ਮੁੱਖ ਕਲਗੀ ਲਾਈ ਹੋਈ ਆ ਤੇ ਗੁਰਦੇਵ ਦਾ ਤੀਰਾਂ ਨਾਲ ਭਰਿਆ ਪੱਥਾ ਉੱਤੋਂ ਦੀ ਗਾਤਰੇ ਤਲਵਾਰ। ਇਹ ਹੈਰਾਨ ਹੋ ਗਿਆ, ਕਹਿੰਦਾ ਕੋਈ ਰਾਜਾ ਲੱਗਦਾ, ਇਹ ਕੋਈ ਜਰਨੈਲ ਰਾਜਾ ਲੱਗਦਾ। ਹੁਣ ਜਦੋਂ ਵੇਖੇ ਨਿਹੰਗ ਸਿੰਘ ਇਹ ਵਰਸ਼ਾ ਚੱਕੀ ਵਰਦੇ ਨੇ, ਗਦਕਾ ਖੇਡਦੇ ਨੇ, ਕਹਿੰਦਾ ਲੱਗਦਾ ਇਸ ਗੁਰੂ ਨੇ ਕਿਸੇ ਨੇ ਪੰਗਾ ਲਿਆ ਹੋਣਾ। ਕਹਿੰਦਾ ਤਾਂ ਹੀ ਉਹਦੇ ਬਹੁਤ ਤਿਆਰ ਕਰੀ ਬੈਠੇ। ਕਦੇ ਕਦੇ ਮਨ ਕਹਿੰਦਾ ਮੰਨਾ ਇਹ ਗੁਰੂ ਨੀ, ਇਹਨੂੰ ਜਰਨੈਲ ਆਖਾਂ ਕਿ ਰਾਜਾ ਆਖਾਂ? ਪਰ ਗੁਰੂ ਕੇ ਪਿਆਰੇ ਉਦਾਰੀ ਅਸਲ ਹੁਣ ਬੰਦੇ ਦਾ ਮਨ ਚੰਚਲ ਏ, ਇਹ ਮਨ ਚੰਚਲਾ ਚਤਰਾਈ ਕਿੰਨੀ ਨਾ ਪਾਇਆ, ਬੰਦਾ ਮਿੰਟ 'ਚ ਪੁੰਨੀ ਬਣ ਜਾਂਦਾ, ਮਿੰਟ 'ਚ ਪਾਪੀ ਬਣ ਜਾਂਦਾ, ਮਿੰਟ ਵਿੱਚ ਯਾਦਵ ਬਣ ਜਾਂਦਾ, ਮਿੰਟ 'ਚ ਦਿਆਲੂ ਬਣ ਜਾਂਦਾ। ਤੇ ਗੁਰੂ ਕੇ ਪਿਆਰੇ ਇਹ ਅਨੰਦਪੁਰ ਸਾਹਿਬ ਦੀ ਧਰਤੀ ਦੇ 20 ਦਿਨਾਂ 'ਚ ਇਹਨੇ ਕੀ ਤੱਕਿਆ? ਕਦੇ ਕਦੇ ਸਾਥੀਆਂ ਨੂੰ ਕਹਿੰਦਾ ਮਿੱਤਰੋ ਚੱਲੀਏ, ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ। ਹੁਣ ਜਿਹੜੇ ਮਨ ਨੇ ਇਹਦਾ ਬਦਲਿਆ ਨਾ, ਇਹਨੂੰ ਨਿਹੰਗ ਸਿੰਘਾਂ ਦੇ ਵਰਸ਼ਾ ਵੀ ਚੰਗੇ ਨਹੀਂ ਲੱਗਦੇ, ਇਹਨੂੰ ਕਲਗੀ ਵਾਲਾ ਪਾਤਸ਼ਾਹ ਸ਼ਿਕਾਰ ਖੇਡਦਾ ਚੰਗਾ ਨਹੀਂ ਲੱਗਦਾ, ਇਹਨੂੰ ਗੁਰੂ ਗੋਬਿੰਦ ਸਿੰਘ ਦਾ ਪੱਥਾ ਵੀ ਤੀਰਾਂ ਨੇ ਭਰਿਆ ਚੰਗਾ ਨਹੀਂ ਲੱਗਾ, ਇਹਨੂੰ ਤਲਵਾਰ ਵੀ ਚੰਗੀ ਨਹੀਂ ਲੱਗਦੀ, ਇਹਨੂੰ ਢਾਡੀ ਜੱਥਾ ਵੀ ਚੰਗਾ ਨਹੀਂ ਲੱਗਦਾ। ਤੇ ਜਦੋਂ ਕੀਰਤਨ ਹੁੰਦਾ ਕੁਛ ਸਮਾਂ ਬਹਿ ਤੇ ਜਾਂਦਾ, ਕਦੇ ਕਦੇ ਸੋਚਦਾ ਮਨਾ ਇਹ ਮੇਰੇ ਬਾਪੂ ਦਾ ਗੁਰੂ ਏ, ਇਹਨੂੰ 600 ਰੁਪਈਆ ਦੇ ਦੇਣਾ ਚਾਹੀਦਾ। ਕਿਉਂਕਿ ਭਾਈ ਵੀਰ ਸਿੰਘ ਜੀ ਲਿਖਦੇ ਨੇ 500 ਰੁਪਈਆ ਦਸਵੰਧ ਤੇ 100 ਰੁਪਈਆ ਦਰਸ਼ਨੀ ਭੇਟਾ। ਜਦੋਂ ਔਰ ਪੁੱਤ ਨੂੰ ਬਾਪੂ ਨੇ ਹੱਥ ਬੜਾਈ ਸੀ, ਆਖਿਆ ਸੀ ਪੁੱਤ ਤੇ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਜਾ ਕੇ ਕਹਿ ਦਈ ਕਿ ਜਿੰਨੇ ਸਾਡੇ ਕਾਰਜ ਰਹਿੰਦੇ ਨੇ ਸਵਾਰ ਦਿਓ। ਹੁਣ ਮਨ ਕਦੇ ਕਦੇ ਕਹਿੰਦਾ ਇਹ ਦਾਰੀ ਅਸਲੇ 600 ਗੁਰੂ ਨੂੰ ਦੇਣਾ ਚਾਹੀਦਾ, ਕਦੇ ਕਹਿੰਦੇ ਕਹਿੰਦਾ ਮੰਗਪਾਲਿਆ ਇਹ ਬਾਪੂ ਦੇ ਪੈਸੇ ਨੇ। ਆ ਤੱਕੋ ਇਹਦੇ ਮਨ ਵਿੱਚ ਕਿਹੜੀ ਘਟਨਾ ਜਨ ਵਾਪਰ ਜਾ ਰਿਹਾ। ਕਹਿੰਦੇ ਨੇ ਸਿੱਖ ਕੌਮ ਦਾ ਪੁੱਤ ਹੋ ਕੇ ਅੱਜ ਪੁੱਤ ਵਸੰਬਰ ਦਾਤਾ ਹੋ ਕੇ ਇਹਦੇ ਮਨ ਦੀ ਜਿਹੜੀ ਕਿਰਤਾ ਦੀ ਅੰਦਰ ਮਨ ਦੀਆਂ ਡਗਾਈਆਂ, ਇਹਦੇ ਮਨ ਦੀ ਅਵਸਥਾ ਦਾ ਜ਼ਿਕਰ

ਸਿੱਖ ਧਰਮ ਨੂੰ ਸਮਝ ਨਾ ਸਕਿਆ ਪੁੱਤ ਵਸੰਬਰ ਦਾ। ਹੁਣ ਸਿੱਖਾਂ ਦੇ ਘਰ ਜਨਮ ਲਿਆ, ਸਿੱਖਾਂ ਦਾ ਮੁੰਡਾ ਹੋ ਕੇ, ਪਰ ਗੁਰੂ ਕੇ ਪਿਆਰੇ ਨੂੰ ਕਲਗੀ ਵਾਲਾ ਪਾਤਸ਼ਾਹ ਚੰਗਾ ਕਿਉਂ ਨਾ ਲੱਗਾ? ਕਿਉਂਕਿ ਮਨ ਦੀ ਅਵਸਥਾ ਇੰਨਾ, ਕਿਉਂਕਿ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਨੇ। ਪਰ ਇੱਕ ਪਾਸੇ ਬਾਪੂ ਏ, ਉਹ ਸਵੇਰ ਨੂੰ ਉੱਠ ਕੇ ਵੀ ਕਲਗੀ ਵਾਲੇ ਪਾਤਸ਼ਾਹ ਦਾ ਨਾਮ ਲੈਂਦਾ, ਜਦੋਂ ਦੁਕਾਨ ਬੰਦ ਕਰਦਾ ਹੈ ਉਦੋਂ ਵੀ ਗੁਰੂ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦਾ। ਦਰਅਸਲ ਕਿਉਂਕਿ ਕਲਗੀ ਵਾਲੇ ਪਾਤਸ਼ਾਹ ਔਰ ਜਿਹਨਾਂ ਨੇ ਜੀਵਨ ਦੇ ਅੰਦਰ ਔਰ ਮਨੁੱਖ ਹਰ ਤਰ੍ਹਾਂ ਘਾਟ ਦੇ ਨਾਲ ਜਕਣ ਦਾ ਯਤਨ ਕੀਤਾ, ਪਰ ਗੁਰੂ ਕੇ ਪਿਆਰੇ ਭਾਈ ਗੋਪਾਲਾ ਦੇ ਜੀਵਨ ਦੀ ਅਵਸਥਾ ਦਾ ਜਿਹੜਾ ਅਗਲਾ ਪੜਾਅ ਏ, ਉਹ ਪੱਕਾ ਨੂੰ ਫਿਰ ਵਿਚਾਰਨ ਦਾ ਯਤਨ ਕਰਾਂਗੇ। ਕਿਉਂਕਿ ਅੱਜ ਸਾਡੇ ਘਰ ਇਹੋ ਜਿਹੇ ਸਾਰਿਆਂ ਦੇ ਹਾਲਾਤ ਨੇ। ਅਗਰ ਬਾਪੂ ਦੇ ਔਰ ਸਿਰ ਤੇ ਦਸਤਾਰ ਹੈ ਤੇ ਮੂੰਹ ਤੇ ਦਾੜਾ ਨਹੀਂ, ਜਿਹੜਾ ਦਾਦਾ ਹੈ ਉਹਦਾ ਅਮਰ ਛਕਿਆ, ਔਰ ਜਿਹੜੇ ਦਾਦੇ ਦਾ ਪੋਤਾ ਉਹ ਕੈਸ ਰੱਖਣ ਵਾਸਤੇ ਤਿਆਰ ਨਹੀਂ, ਇਹ ਸਾਡੇ ਘਰਾਂ ਦੇ ਹਾਲਾਤ ਨੇ। ਪਰ ਗੁਰੂ ਦਾਤਾ ਕਿਰਪਾ ਕਰਕੇ ਗੋਪਾਲੇ ਦੀ ਗੱਲ ਥੋੜ੍ਹੋ ਏ, ਕਿਉਂਕਿ ਘਰ ਘਰ ਗੋਪਾਲਿਆਂ ਦੀ ਗੱਲ ਏ। ਪਰ ਕਵੀ ਲਿਖਦਾ, ਸਰਦਾ ਨਾਲ ਜੁਰੇ ਇਨਸਾਨ ਲੱਗਾ, ਪਰ ਕਿਹੜਾ ਕੰਮ ਜੋ ਉਸਦਾ ਨਾ ਹੋਵੇ, ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ, ਇੱਕ ਮਿੰਟ ਤੇ ਘੜੀ ਨਹੀਂ ਜੁਦਾ ਹੁੰਦਾ, ਤੇ ਪੁੱਤ ਨਾਲ ਨਾ ਜਿਸ ਤਰ੍ਹਾਂ ਮਾਂ ਹੋਵੇ, ਪਾਣੀ ਪਾਈਏ ਜੇ ਦਰਖਤ ਨੂੰ ਨਿੱਕ ਦਿਲ ਲਾ ਕੇ, ਤੇ ਫਿਰ ਠੰਡੜੀ ਕਿਉਂ ਨਾ ਉਸਦੀ ਛਾਂ ਹੋਵੇ। ਸਤਿਗੁਰੂ ਦਾਤਾ ਕਿਰਪਾ ਕਰੇ, ਸਾਰਿਆਂ ਦੀ ਅਰਦਾਸ ਸਫਲ ਕਰੇ। ਔਰ ਇੰਨਾ ਕੁਝ ਕਹਿਣ ਦਾ ਮੈਂ ਖਿਮਾ ਦਾ ਜਾਚਕਾ। ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਨੇ ਦਿਆਵੈ ਧਾਏ ਸਭਥਈ ਹੋਏ ਸਹਾਏ ਸਭਥਈ ਹੋਏ ਸਹਾਏ ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਥਈ ਹੋਏ ਸਹਾਏ।

ਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਨਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਸਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ

ਮਤਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ।

ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਆਪ ਜੀ ਕੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ ਆਪ ਜੀ ਕੀ ਮਿਹਰ ਸਦਕਾ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਵੇ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਿਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਂ ਵਾਸਤੇ ਸਮਤਬੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਭ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਸਜੇ ਹੋਏ ਦੀਵਾਨਾਂ ਅੰਦਰ ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਪਿਟਾਵਾਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਵਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਮੂਹ ਪਰਿਵਾਰਾਂ ਵਿੱਚ ਬਖਸ਼ਿਸ਼ ਕਰਨਾ ਪਰਿਵਾਰਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਪਰਿਵਾਰਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ ਮਿਹਰ ਕਰਦਿਆਂ ਹੋਇਆਂ ਬਖਸ਼ਿਸ਼ ਕਰਨੀ ਹੈ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲਿਆ ਪਜੀਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਬੈ ਚਲਾਇਓ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅੰਦਰ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋਂ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋਂ ਖੋਜੰਤੀਆ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ, ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬਿਦਾਰੇ, ਜਾ ਕੀ ਧੀਰਕ ਇਸ ਮਨਹ ਸਧਾਰੇ। ਜਾ ਕੈ ਸਿਮਰਡ ਮੁਖ ਉਜਲਾਰੇ, ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਵੜ ਪਾ ਗਏ ਹਾਂ। ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਸੀ, ਜੁੜ ਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ, ਮਾਣਯੋਗ ਗਿਆਨੀ ਰਾਮ ਸਿੰਘ ਜੀ ਰਫਤਾਰ ਔਰ ਉਹਨਾਂ ਦਾ ਜਥਾ ਜੋ ਅੱਜ ਹੀ ਆਪਣੇ ਪਾਸ ਇੱਥੇ ਗੁਰਦੁਆਰਾ ਵਿਖਸਾ ਵਿਖੇ ਪੁੱਜਾ ਹੈ। ਤੋ ਭਾਈ ਸਾਹਿਬ ਜੀ ਦੇ ਜਥੇ ਨੂੰ ਸਮੁੱਚੀ ਸੰਗਤ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸੇਵਾਦਾਰਾਂ ਵੱਲੋਂ ਜੀਉ ਆਇਆਂ ਆਖਦੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੇ ਇਸੇ ਤਰ੍ਹਾਂ ਢਾਡੀ ਕਲਾ ਦੇ ਮਾਧਿਅਮ ਰਾਹੀਂ ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਨਾਲ ਜੋੜਨਾ ਹੈ। ਜਥੇ ਦਾ ਧੰਨਵਾਦ, ਇੱਕ ਵਾਰੀ ਫਿਰ ਤੋਂ ਜੀਉ ਆਇਆਂ। ਤੋ ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ। ਪਾਵਨ ਮੁੱਖ ਵਾਹ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਸੂਈ ਰਾਗ ਵਿੱਚੋਂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਚਨਾ ਤੋਂ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਜੋ ਆਪ ਜੀ ਨੇ ਮੁੱਖ ਵਾਗ ਦੇ ਰੂਪ ਵਿੱਚ ਸਰਵਣ ਕੀਤਾ। ਪਾਤਸ਼ਾਹ ਬੇਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਔਰ ਉਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ, ਸਮਾਪਤੀ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਹਨਾਂ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਆਈ ਹੋਈ ਸਾਰੀ ਸੰਗਤ ਵਾਸਤੇ ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੁਖਾਸਨ ਦੀ ਸੇਵਾ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਥੋੜ੍ਹੀ ਦੇਰ ਰੁਕ ਕੇ ਕੀਤੀ ਜਾਏਗੀ। ਤੋ ਕੜਾ ਪ੍ਰਸ਼ਾਦ ਪ੍ਰਾਪਤ ਕਰਕੇ ਗੁਰੂ ਕਾ ਲੰਗਰ ਸਾਰੀ ਸੰਗਤ ਨੇ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਜਿਨ ਵਡਿਆਈ ਤੇਰੇ ਨਾਮ ਕੀ, ਤੇਰੇ ਤੇ ਮਨ ਮਾਹ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਪਹਿਲਾ। ਆਓ ਹੱਠ ਹਸਤ ਮੜੀ ਕਰ ਛਾਇਆ, ਧਰਨ ਗਗਨ ਕਲ ਤਾਰੀ, ਗੁਰਮੁਖ ਕੇਤੀ ਸ਼ਬਦ।

गुरमुख केती शब्द उधारी संतो रहाओ। ममता मार हो मैं सुख है,

ਜੰਮਣ ਮਰਨ ਨਾ ਚੁਕਈ, ਫਿਰ ਫਿਰੇ ਆਵੇ ਜਾਏ। ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਪਰਮ ਪੁਲਾਏ, ਪੜੀਏ ਗੁਣੀਏ ਕਿਆ ਕਥੀਏ, ਜਾਂ ਮੁੰਡੋਂ ਕੁੱਥਾ ਜਾਏ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ, ਸਹਿਜੇ ਸੋ ਜੀਓਏ। ਗੁਣਵੰਤੀ ਸਾ ਲਾਹਿਆ, ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸਹਿਜੈ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸ਼ਬਦ ਸਹਿਜੇ ਹੀ ਸੋਝੀ ਪਈ, ਸੱਚੇ ਸ਼ਬਦ ਅਪਾਰ। ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ, ਸਹਿਜੇ ਦਿਸ਼ਟ ਪਛਾਣੀਐ ਨਿਰਭਉ ਜੋਤ ਨਿਰੰਕਾਰ। ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਣਹਾਰ, ਪੂਰੇ ਸ਼ਬਦ ਸਲਾਹੀਏ ਜਿਸਦਾ ਅੰਤ ਨ ਪਾਰਾਵਾਰ। ਗਿਆਨੀਆਂ ਕਾ ਧਨ ਨਾਮ ਹੈ, ਸਹਿਜ ਕਰਹਿ ਵਾਪਾਰ, ਅੰਧਨ ਲਾਹਾ ਹਰ ਨਾਮ ਲੈਨ, ਅਖੁੱਟ ਪਰੇ ਭੰਡਾਰ। ਨਾਨਕ ਤੋਟ ਨਾ ਆਵਈ, ਦੀਏ ਦੇਵਣਹਾਰ, ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ, ਪੂਰੇ ਸ਼ਬਦ ਸਭ ਸੋਝੀ ਹੋਈ, ਹਰਨਾ ਮੈਂ ਰਹੇ ਸਮਾਏ। ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦ ਨਵਤ ਨੋ, ਆਪ ਵਸੈ ਮਨੇ ਆਏ ਰਹਾਉ। ਹਰ ਜੀਉ ਰਾਖੋ ਆਪਣੀ ਸ਼ਰਨਾਈ, ਜਿਉ ਰਾਖੇ ਤਿਉ ਰਹਿਣਾ, ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਪਵ ਜਲ ਤਰਣਾ। ਵੱਡੇ ਭਾਗ ਨਾਉ ਪਾਈਐ, ਗੁਰਮਤ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਆ ਸਮਾਈ। ਇੱਕ ਨਾ ਮਨ ਮੁਖ ਸ਼ਬਦ ਨਾ ਭਾਵੇ, ਬੰਧਨ ਬੰਧ ਪਵਾਇਆ, ਲੱਖ ਚੌਰਾਸੀ ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ। ਭਗਤਾ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ, ਅੰਧਨ ਗੁਣ ਗਾਵੈ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਗੁਰਮੁਖ ਅੰਮ੍ਰਿਤ ਬਾਣੀ ਬੋਲੈ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਆਰਾਧੈ, ਗੁਰਮੁਖ ਅਕਥ ਕਹਾਣੀ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ। ਆਪੇ ਕਰੇ ਕਰਾਏ ਆਪੇ, ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮਿਲ ਮਿਲਾਇੰਦਾ, ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਸੇਵੈ ਮਨ ਨਿਰਮਲਾ, ਪਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ, ਪੇਟਿਆ ਗੈਰ ਗੰਭੀਰ। ਸੱਚੀ ਸੰਗਤ ਬੈਸਣਾ, ਸੱਚ ਨਾਮ ਮਨਧੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੈ ਹਰ ਮਨ ਵਸੈ, ਲੱਗੇ ਨਾ ਮੈਲ ਪਤੰਗ ਰਹਾਉ। ਸੱਚੈ ਸ਼ਬਦ ਪਤਿ ਉਪਜੈ, ਸੱਚੇ ਸੱਚਾ ਨਾਉ, ਜਿਨੀ ਹੋ ਮੈਂ ਮਾਰ ਪਛਾਣਿਆ, ਹੋ ਤਿਨ ਬਲਿਹਾਰੇ ਜਾਉ। ਮਨ ਮੁਖ ਸੱਚ ਨਾ ਜਾਣਨੇ, ਤਿਨ ਠੌਰ ਨਕ ਤੂੰ ਥਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਸਦਾ ਸੱਚਾ ਸਾਲਾਹਣਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰਵਾਸ।
ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ ਜਿਨੇ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ ਸਤਿਗੁਰ ਜਿਨੀ ਨਾ ਸੇਵਿਓ ਸੇ ਕਿਤ ਆਏ ਸੰਸਾਰ ਜਮ

ਇਹ ਜਗ ਜਲਤਾ ਦਿਖ ਕੈ ਭਜ ਪੈ ਸਤਿਗੁਰ ਸ਼ਰਣਾ। ਸਤਿਗੁਰ ਸੱਚ ਤੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿਤਾ, ਸ਼ਬਦੇ ਪਵਜਲ ਤਰਨਾ। ਲੱਖ 84 ਫਿਰਦੇ ਰਹੇ, ਬਿਨ ਸਤਿਗੁਰ ਮੁਕਤ ਨ ਹੋਈ। ਪੜ ਪੜ ਪੰਡਿਤ ਮੋਨੀ ਥੱਕੇ, ਦੂਜੇ ਪਾਏ ਪਤ ਖੋਈ। ਸਤਿਗੁਰ ਸ਼ਬਦ ਸੁਣਾਇਆ, ਬਿਨ ਸੱਚੇ ਅਵਰ ਨ ਕੋਈ। ਜੋ ਸੱਚੇ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ। ਤਨ ਨਿਜ ਕਰ ਵਾਸਾ ਪਾਇਆ, ਸੱਚੇ ਮਹਿਲ ਰਹਨ। ਨਾਨਕ ਭਗਤ ਸੁਖੀਏ ਸਦਾ, ਸੱਚੇ ਨਾਮ ਰਚਨ। ਸ੍ਰੀ ਰਾਗ ਮਹਲਾ ਪੰਜਵਾਂ। ਜਾ ਕੋ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਣਾ, ਸਾਕ ਪੇ ਭੱਜ ਕਲੇ। ਸਭੋ ਭੱਜੇ ਆਸਰਾ, ਚੁੱਕੇ ਸਭ ਇਸਰਾਉ। ਚਿਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਉ। ਸਾਹਿਬ ਨਿਤਾਣਿਆ ਕਾ ਤਾਣ, ਆਏ ਨਾ ਜਾਈ ਥਿਰ ਸਦਾ। ਗੁਰ ਸ਼ਬਦੀ ਸੱਚ ਜਾਣ ਰਹਾਉ। ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ। ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਤੀਰ। ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੇ ਰਾਜ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੇ ਰੋਗ। ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਕ ਕਦੇ ਸੋਗ। ਗੌਣ ਕਰੇ ਚੌਕੁੰਟ ਕਾ, ਘੜੀ ਨਾ ਬੈਸਨ ਸੋਏ। ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਣ ਲੋਭ ਪਿਆਰ। ਚਾਰੇ ਕਿਲਵ ਕਿਉਂ ਨਿਆਗ ਕੀਏ, ਹੋ ਆਸਰ ਸੰਘਾਰ। ਪੋਥੀ ਗੀਤ ਕਵਿਤ ਕਿਛ, ਕਦੇ ਨਾ ਕਰਨ ਤਰਿਆ। ਚੇਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਕ ਸਿਮਰਤ ਤਰਿਆ। ਛਾਸਤ ਸਿਮਰਤ ਬੇਦ ਚਾਰ, ਮੁਖਾਗਰ ਵਿਚਰੇ। ਤਪੇ ਤਪੀਸ਼ਰ ਜੋਗੀਆਂ, ਤੀਰਥ ਗਵਨ ਕਰੇ। ਖਾਟ ਕਰਮਾ

ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮੇ ਅਫਾਰ ਰੰਗ ਤਮਾਸ਼ੇ ਬਬਦੀ ਚਾਏ ਲੱਗ ਰਹਿਆ ਚੇਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਇਆ।

ਸਭ ਕਿਛ ਕੀ ਤੋ ਨੇ ਆਪਣਾ ਜੀ ਨ ਸੰਕ ਧਰਿਆ ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਏ ਤਿਉ ਤਿਉ ਹਰ ਸਿਉ ਰੰਗ ਦੁਹਾਂ ਸਰਿਆ ਕਾ ਖਸਮ ਆਪ ਅਵਰਨਾ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹਲਾ ਪੰਜਵਾਂ ਕਰ ਪੰਜਵਾਂ ਜਾਨੋ ਨਹੀਂ ਭਾਵੇ ਕਵਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵੈ ਪ੍ਰਭ ਕੇ ਨਹੀਂ ਜਾਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪੱਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀਆ ਪਰਸਾ ਇੱਕ ਲੂਕ ਨਾ ਦੇਵੈ ਦਰਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਮਿਲੇ ਸੋ ਭਗਤਾ ਸਗਲ

ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਜੋਗੀ

ਆਪਣਾ ਕਰ ਕੁਦਰਤ ਪਾਸਾ ਢਾਲ ਜੀਉ। ਪ੍ਰਗਟ ਪਹਾਰ ਜਪਦਾ ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜ ਨਾ ਪਾਇਓ ਸਮੋਹੀ ਮਾਇਆ ਜਾਲ ਜੀਓ। ਸਤਿਗੁਰ ਕਉ ਬਲ ਜਾਈਏ ਜਿਤ ਮਿਲਿਆ ਪਰਮ ਗਤ ਪਾਈਏ, ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ। ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬੁਝਾਏ ਜੀਓ। ਇਹ ਜਗਤ ਪਰਮ ਪੁਲਾਇਆ ਆਪੋ ਤੁਧ ਖੁਆਇਆ, ਪ੍ਰਤਾਪ ਲੱਗਾ ਦੋ ਹਾਗਣੀ ਭਾਗ ਜਿਨਾ ਕੇ ਨਾ ਜੀਓ।

ਆਇਆ ਸ਼ਾਹ ਪਾਤਸ਼ਾਹ ਸਿਰ ਖਸਮ ਤੋਂ ਜਪ ਨਾਨਕ ਜੀਵੇ ਨਾਉ ਜੀਓ ਤੁਧ ਆਪੇ ਆਪੇ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇ ਤਿਸੇ ਬੁਝਾਏ ਜੀਓ ਗੁਰ ਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੈ ਗੋਵਾਲੀਆ ਤੁਧ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਉਂ ਚਿਤ ਲਾਇਆ ਤਿੰਨੀ ਦੂਜਾ ਪਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ

ਨਾਨਕ ਦੇਵਨਾ ਕਹੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਜੇ ਵਡਿਆਵਰ ਨਾ ਕੋਏ ਜੀਓ ਰਾਓ ਗੋਸਾਈ ਮਿਹੰਡਾ ਇੱਠੜਾ ਅੰਮ ਅੱਬੇ ਥਾਮ ਮਿੱਠੜਾ ਪੈਣ ਪਾਈ ਸਭ ਸੱਜਣਾ ਤੁਜਿਹਾ ਨਾਹੀ ਕੋਏ ਜੀਓ

ഫലഭകശ്ചമായ ജീവും ഹോം ഗോർമേള ഇക് പശാണദാ ദുആ കാഗള ചേതന ജാണദാ ഹർ ഇക് തേ കാരേ ലായോ ന ജ്യോ ഭാവേ തിമേ നിഭാഹ ജീവും ਤੁਸੀਂ ਭੋਗੇ ਹੋ ਪੁੰਚ ਹੋ ਪਾਈ ਹੋ ਗੌਰ ਦੀਬਾਣ ਕਵਾਏ ਪਹਿਨਾਈਓ ਹਉ ਹੋਆ ਮਾਹਰ ਪਿੰਡ ਦਾ ਬੰਨ ਆਂਦੇ ਪੰਜ ਸ਼ਰੀਕ ਜੀਓ ਹਉ ਆਇਆ ਸਾਹਮਣੇ ਤੇ ਹੰਡੀਆ ਪੰਜ ਕਿਰਸਾਣ ਮੁਜੇਰੇ ਮਹਿੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਵੁੱਠਾ ਘੁੱਗ ਗਿਰਾਓ ਜੀਓ ਹਉ ਵਾਰੀ ਕੁੰਮਾ ਜਾਵੰਦਾ ਇੱਕ ਸਾਹਾ ਤੁਧ ਤੇ ਆਇੰਦਾ ਉੱਜੜ ਥੇ ਵਸਾਇਓ ਹਉ ਤੁਧ ਵਿੱਟੋਂ ਕੁਰਬਾਨ ਜੀਓ ਹਰ ਇੱਠੇ ਨਿਤ ਧਿਆਇੰਦਾ ਮਨ ਚਿੰਦੀ ਸੋ ਫਲ ਪਾਇੰਦਾ ਸਭੇ ਕਾਜ ਸਵਾਰੇਅਨ ਲਾਹੀਅਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੋਸਾਈ ਸੇਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਸਿੱਖ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰੇ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰਕੇ ਹੱਥ ਜੀਓ ਮੈਂ ਬੱਧੀ ਸੱਚ ਧਰਮ ਸਾਲ ਹੈ ਗੁਰਸਿੱਖਾਂ ਲੈਂਦਾ ਭਾਲਕੈ ਪੈਰ ਧੋਵਾਂ ਪੱਖਾ ਫੇਰਦਾ ਤਿਸਨੇ ਮਨਮ ਲੱਗਾ ਪਾਏ ਜੀਓ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ਼ਨਾਨ ਦੜਾਇਆ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ ਬੇੜੀ ਝਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆ ਤੁਸੀਂ ਆਪੇ ਲੈਣ ਛਡਾਏ ਜੀਓ

ਹਾਂ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰ ਮਿਲਿ ਉੱਚ ਦੁਮਾਲੜਾ, ਸਭ ਹੋਈ ਚਿੰਜ ਇਕੱਠੀਆ, ਦਈ ਬੈਠਾ ਵੇਖੇ ਆਪ ਜੀਓ।

ਸਭ ਚੱਲੀ ਰਹਿਣ ਵਿਆਂਦੀ ਹਰ ਸੇਵਾ ਖਿਨ ਖਿਨ ਢਿੱਲ ਮੂਲ ਨਾ ਕਰਿਓ ਜਿਤੇ ਅਸਤਰ ਜੁਗ ਜੁਗ ਹੋਵੋ ਹਰ ਸੇਤੀ ਸਦ ਮਾਣੋ ਰਲੀਆਂ ਜਨਮ ਮਰਨ ਦੁੱਖ ਖੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰਹਿਣ ਭਗਤਾਂ ਦੀ ਸ੍ਰੀ ਰਾਗ ਮਹਲਾ ਪੰਜਵਾਂ ਪਹਿਲੇ ਪੈਰੇ ਰਹਿਣ ਕੈ ਵਣਜਾਰਿਆ ਮਿੱਤਰਾ ਤਰਪਾਏ ਤਾ ਉਦਰੈ ਮਾਹਿ ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ ਕਰ ਮੋਹਲਤ ਕਰਮ ਕਮਾਹਿ ਮੋਹਲਤ ਕਰ ਦੀਨੇ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੋ ਕਰਮ ਕਰਾਏ ਆਪੇ ਇਸ ਜਨਤੈ ਵਸ ਕਿਛ ਨਾਹੇ ਕਉ ਨਾਨਕ ਪ੍ਰਾਣੀ ਪਹਿਲੇ ਪੈਰੈ ਤਰ ਪਾਏ ਤਾ ਉਦਰੈ ਮਾਹੇ।

ਕਿਉਂ ਕਰ ਹਰ ਦਰਸ਼ਨ ਭਿਖੈ, ਹਰ ਹਰ ਆਪਣੇ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ। ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਧਿਆਏ, ਸਹੀਆਂ ਵਿੱਚ ਫਿਰੈ ਸੁਹੇਲੀ, ਹਰ ਦਰਗਾਹ ਬਾਂ ਲੁਡਾਏ। ਲੇਖਾ ਧਰਮ ਰਾਇ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ, ਮੁੰਦ ਇਆਣੀ ਪੇਈੜੈ, ਗੁਰਮੁਖ ਹਰ ਦਰਸ਼ਨ ਦਿਖੈ। ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਣਾਇਆ। ਬੜਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਇਆ ਦੁਖ ਲਾਥਾ, ਆਪ ਆਪੇ ਗੁਰਮਤਿ ਖਾਦਾ।

ਹਰ ਸਤ ਸਤ ਮੇਰੇ ਬਾਬੁਲਾ, ਹਰ ਜਨਮ ਜਾਨ ਸੋਹੰਦੀ, ਪੇਵਕੜੇ ਹਰ ਜਪ ਸੁਹੇਲੀ, ਵਿੱਚ ਸਾਹੁਰੜੇ ਖਰੀ ਸੋਹੰਦੀ। ਸਾਹੁਰੜੇ ਵਿੱਚ ਖਰੀ ਸੋਹੰਦੀ, ਜਿਨ ਪੇਵਕੜੇ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿਨਾਂ ਦਾ ਗੁਰਮੁਖ, ਜਿਨ ਮਨ ਜਿਨ ਪਾਸਾ ਢਾਲਿਆ। ਹਰ ਸੰਤ ਜਨਾ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖ ਆਨੰਦੀ। ਹਰ ਸਤ ਸਤ ਮੇਰੇ ਬਾਬੋਲਾ, ਹਰ ਜਨ ਮਿਲ ਜਾਨ ਸੋਹੰਦੀ।

தேசி பழப்பாவன் சரண கம்பள சேத்தலாய் ஜாழ தாழ பூர் ரஹே அபனவாரி காட்டு காட்டு நிதிர நேஹாலே நானக சேகதே மன பிரீத்தம சாத் சங் பிரமஜாலே மன பியாரியா ஜி மித்ரா ஹர பின் ஜூட் பசாரே மன பியாரியா ஜி மித்ரா பிக் சாகர சம்சாரே சரண கமல் கர் போஹித கர்த்தே ஸ்வயம் சாது கனா வியாபே ਗੁਰ ਪੂਰਾ ਪੇਟੈ ਵਡ ਪਾਗੇ ਆਠ ਪਹਿਰ ਮਨ ਜਪ੍ਰਭ ਜਾਪੈ ਆਦਿ ਜੁਗਾਦੀ ਸੇਵਕ ਸਵਾਮੀ ਭਗਤਾ ਨਾਮੇ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਟ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰਨੇ ਚਲ ਮੱਲੀ ਹਰ ਦਰ ਸੇਵੇ ਲਾਖਿਆ ਪੇਵੇ ਨਿਚਲੇ ਆਸਨ ਪਾਇਆ ਤੈ ਜਨਮ ਨ ਮਰਨ ਨਿਆਵਣ ਜਾਣਾ ਸੰਸਾਰ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤਾ ਕਸ਼ੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਕੇ ਪਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸ਼ੋ ਸਿਮਰ ਸੁਆਮੀ ਸੁਖਾਂ ਗਾਮੀ ਇਛ ਸਗਲੀ ਪੁੰਨੀਆਂ ਪੁਰਬੇ ਕਮਾਏ ਸ਼੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਸ਼ੁਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਚਲ ਮਿਲ ਜੀਵੇ ਮੀਨਾ ਹਰ ਪੀਆ ਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉੱਠੇ ਸ਼੍ਰੀ ਤਰਪਾਏ ਮੰਗਲ ਗਾਏ ਇਸ਼ ਪੁੰਨੇ ਸਤਿਗੁਰ ਤੁੱਠੇ ਲੜ ਲੀਨੇ ਲਾਏ ਨੌਣਿਤ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਲੜ ਲੀਨੇ ਲਾਏ ਨੌਨਦ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਭਾਵਨਾ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜੀ ਨੂੰ ਵਡ ਪਾ ਗਏ ਹਾਂ। ਜਿੱਥੇ ਆਪ ਜੀਆਂ ਨੇ ਲੜੀ ਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਦੇ ਰਾਹੀਂ ਪਾਵਨ ਬਾਣੀ ਦਾ ਆਨੰਦ ਮਾਣਿਆ, ਸਮਾਂ ਹੈ ਸ਼ਬਦ ਚੌਂਕੀ ਸਾਖੀ ਵਾਰ ਦੇ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ, 6:22 ਤੋਂ ਲੈ ਕੇ 7:45 ਤੱਕ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰ ਕੈ ਸ਼ਬਦ ਵਿਚਾਰ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ

0: ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾ ਆਓ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਉਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ

0: ਪਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣਕ ਦੇਵਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਬੈਨਣ ਕੁਦਰਤ ਸਰਵ ਪਿਆਰ

ਭੈ ਵਿੱਚ ਅਗਨ ਕੱਢੇ ਵੇਗਾ ਤੈ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁਸਰਨਾਥ, ਭੈ ਵਿੱਚ ਅਡਾਣੀ ਆਕਾਰ,

ਪੌੜੀ ਨਦਰ ਕਰੀ ਜੇ ਆਪਣੀ ਨਦਰੀ ਸਤਿਗੁਰ ਪਾਇਆ ਇਹ ਜੋ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪੈ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਦਾਨੀਆਂ ਨਗਾ ਪੰਖੀ ਪਾਉਂਦਿਆਂ ਲੈਣ ਨਸਾ।

नच नच हसे चले से रोए, उड़ना जाही सिद्ध ना हुए। नचने को

ਪੌੜੀ ਨਾਉਂ ਤੇਰਾ ਨਿਰੰਕਾਰ ਹੈ ਨੇ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇ ਖਾਜੇ ਅੱਗ ਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀ ਸਦਾਈਐ ਜੇ ਜਰਵਾਣਾ ਪਰ

ਉੱਚ ਨਰਕ ਸੁਰਗ ਅਵਤਾਰ, ਹੋ ਵਿੱਚ ਆਸਿਆ ਉੱਚ ਰੋਵੈ, ਹੋ ਵਿੱਚ ਭਰੀਐ ਹੋ ਵਿੱਚ ਧੋਵੈ।

ਹਉਮੈ ਚ ਮਾਇਆ ਹਉਮੈ ਛਾਇਆ ਹਉਮੈ ਕਰ ਕਰ ਜੰਤ ਪਾਇਆ ਹਉਮੈ ਬੂਝੇ ਤਾਂ ਦਰ ਸੁਜੈ ਗਿਆਨ ਵਿਹੂਣਾ ਕਥ ਕਥ ਲੁਜੈ ਨਾਨਕ ਹੁਕਮੀ ਲਿਖਿਆ ਲੇ।

0: ਭੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ।
1: ਨਾਨਕ ਕਹੇ ਸੁਨੋ ਜਨੋ, ਹਿਤ ਸੰਜਮ ਦੁਖ ਜਾਏ ਪੌੜੀ ਸੇਵਕੀ ਸੰਤ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ।

ਜੋਤ ਮੈਂ ਜਾਤਾ ਅਕਾਲ ਕਲਾ ਭਰਪੂਰ ਰਹੇ ਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ।

ਪੁਰਾਇ ਬੈਠੇ ਕੁੜਿਆਰ ਮੱਤ ਬਟੇ ਬੇ ਮੱਤ ਬਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁਲੀ ਭਰੇਨ ਕਹੋ ਨਾਨਕ ਸੱਚ ਧਿਆਈ ਹੈ।

0: ਤਿਤਮੁਖ ਤੁਕਾ ਪਾਹੇ ਮਹੱਲਾ ਪਹਿਲਾ।
1: ਪੰਜਮੀਏ ਪੰਡਮੀਏ ਪੰਡ ਮੰਗਣ ਵਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਹੋ ਪੰਡ ਬੋਆ।

ਮਾਰੀ ਜਿੱਤ ਸੇਵ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ ਜਿਜ ਕੀਤਾ ਪਾਈ ਆਪਣਾ ਸਾ ਘਾਲ ਬਰੀ ਕਿਉਂ ਘਾਲੀਏ ਮੰਦਾ ਮੂਲਾ ਕੀ ਚਈ ਦੇ ਲੰਮੀ ਨਜ਼ਰ ਨਿਹਾਲੀਏ ਜਿਉਂ ਸਾਹਿਬ ਨਾਲ ਨਿਹਾਰੀਏ ਤਵੇ ਆਪਾਂ ਸਟਾ ਲਈਏ ਪਿਛਲਾਏ ਉੱਪਰ ਘਾਲੀਏ।

ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ਼ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ
ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਆਕੀ ਰਹਿ ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ।

ਘਰ ਸਾਇਆ ਤਰਨ ਗਗਨ ਕਲ ਧਾਰੀ

ਆਓ ਹੱਠ ਹਸਤ ਮੜੀ ਘਰ ਛਾਇਆ ਧਰਨ ਗਗਨ ਕਲ ਧਾਰੀ ਗੁਰਮੁਖ

ਰੱਖ ਸਤਗੁਰ ਸ਼ਬਦ ਵਿਚਾਰੀ ਸਿੰਘੇ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੇਣ ਤਹੀਂ ਮਨ ਰੱਖਿਆ।

ਪੰਚ ਤਤ ਮਿਲ ਅਹਿਨਿਸ ਦੀਪਕ ਨਿਰਮਲ ਜੋਤਿ ਅਪਾਰੀ। ਰਾਵ ਸੱਸ ਲੋਕੇ ਇਹ ਤਨ ਕਿੰਗੂਰੀ, ਵਾਜੈ ਸ਼ਬਦ ਨਿਰਾਰੀ। ਸ਼ਿਵ ਨਗਰੀ ਮਹਿ ਆਸਣ ਔਦੂ, ਅਲਖ ਅਗੰਮ ਅਪਾਰੀ। ਕਾਇਆ ਨਗਰੀ ਇਹ ਮਨ ਰਾਜਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਿਨੋਂ ਵਡਭਾਗੇ ਆ, ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਵਾਰਿਆਂ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਰ ਤਿੰਨਾਂ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

डंडौत बंदना अनेक बार सर्ब कला समर्थ डोलन ते राखो प्रभु

ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਨ ਕਟੈ ਸਭ ਤੇਰੇ। ਗੁਰ ਨਾਇਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਾ ਕੀਓ।

ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਉਪਦੇਸ਼ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ, ਸਮਾਂ ਹੈ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਉਪਦੇਸ਼ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਰਾਮਕਲੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 907 ਅਤੇ 8 ਦੇ ਉੱਤੇ ਸੁਭਾਇਮਾਨ ਹੈ। ਰਾਮਕਲੀ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਉਚਾਰਨ ਕੀਤੀਆਂ ਅਸ਼ਟਪਦੀਆਂ ਵਿੱਚੋਂ ਇਹ ਪਾਵਨ ਸ਼ਬਦ ਹੈ। ਤੋ ਸ਼ਬਦ ਦਾ ਸਿਰਲੇਖ ਹੈ ਰਾਮਕਲੀ ਮਹੱਲਾ ਪਹਿਲਾ। ਰਾਮਕਲੀ ਰਾਗ ਦਾ ਨਾਂ ਹੈ, ਇਹਨੂੰ ਆਮ ਤੌਰ ਉੱਤੇ ਜੋਗੀਆਂ ਦਾ ਰਾਗ ਵੀ ਕਿਹਾ ਜਾਂਦਾ ਹੈ। ਇਸੇ ਰਾਮਕਲੀ ਰਾਗ ਵਿੱਚ ਇੱਕ ਬੜੀ ਪ੍ਰਸਿੱਧ ਬਾਣੀ ਜਦੋਂ

0: ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਧਾਂ ਜੋਗੀਆਂ ਦੇ ਨਾਲ ਗੋਸ਼ਟ ਹੋਈ ਹੈ ਨਾ, ਜਿਹਨੂੰ ਆਪਾਂ ਡਿਬੇਟ ਕਹਿੰਦੇ ਹਾਂ, ਚਰਚਾ ਕਹਿੰਦੇ ਹਾਂ, ਉਸ ਬਾਣੀ ਦਾ ਨਾਂ ਹੈ ਸਿੱਧ ਗੋਸ਼ਟ। ਤੋ ਉਹ ਜਿਹੜੀ ਗੋਸ਼ਟੀ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਦੇ ਨਾਲ ਹੋਈ ਸ਼ਮੇਰ ਪਰਬਤ ਉੱਤੇ, ਉਹ ਸਮੁੱਚੀ ਬਾਣੀ ਵੀ ਇਸੇ ਰਾਮਕਲੀ ਰਾਗ ਦੇ ਵਿੱਚ ਦਰਜ ਹੈ। ਤੇ ਰਾਮਕਲੀ ਰਾਗ ਦੇ ਬਹੁਤੇ ਸ਼ਬਦ ਜਿਹੜੇ ਨੇ ਸਾਧ ਸੰਗਤ ਜੀ, ਉਹ ਜੋਗੀਆਂ ਨੂੰ ਮੁਖਾਤਬ ਹੋ ਕੇ ਬਾਬਾ ਜੀ ਨੇ ਜੀਵਨ ਦੀ ਜਿਹੜੀ ਜੁਗਤ ਦੱਸੀ ਹੈ ਉਹਦੇ ਨਾਲ ਰਿਲੇਟਡ ਨੇ। ਇਹਨਾਂ ਸ਼ਬਦਾਂ ਦੇ ਵਿੱਚ ਜੋਗੀ ਜਿਹੜੇ ਸੀ ਉਹ ਜੋ ਕਰਮ ਕਰਦੇ ਸੀ, ਜਿਹੜਾ ਕੰਮ ਕਰਦੇ ਸੀ ਅਧਿਆਤਮ, ਜਿਹਨੂੰ ਆਪਾਂ ਸਪਿਰਚੁਅਲਿਟੀ ਦੇ ਰਾਹ ਉੱਤੇ ਚੱਲਣ ਲਈ ਕਹਿੰਦੇ ਹਾਂ, ਉਹ ਸਾਰੀਆਂ ਐਗਜ਼ਾਮਪਲਸ, ਸਾਰੀਆਂ ਉਦਾਹਰਣਾਂ ਜਿਹੜੀਆਂ ਨੇ ਉਹ ਬਹੁਤ ਵਰਤੀਆਂ ਗਈਆਂ ਨੇ। ਖਾਸ ਕਰਕੇ ਉਹਨਾਂ ਦੀਆਂ ਮੁੰਦਰਾਂ ਦੀ ਗੱਲ, ਜੋਗੀ ਕੰਨ ਦੇ ਵਿੱਚ ਮੁੰਦਰਾਂ ਪਾਉਂਦੇ ਸੀ, ਫਿਰ ਉਹ ਇੱਕ ਨਾਗ ਨਾਦ ਵਜਾਉਂਦੇ ਸਨ ਜਿਹਨੂੰ ਸਿੰਘੀ ਨਾਦ ਕਿਹਾ ਜਾਂਦਾ ਸੀ, ਪਿੰਡੇ ਉੱਤੇ ਸਵਾਹ ਮਲਣੀ, ਕਈ ਤਰ੍ਹਾਂ ਦੇ ਜੋਗੀ ਸਨ। ਤੋ ਮਹਾਰਾਜ ਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਉਦਾਹਰਣ ਵਰਤ ਕੇ ਜਿਹੜਾ ਸੱਚ ਦਾ ਰਾਹ ਹੈ ਉਹ ਜੋਗੀਆਂ ਨੂੰ ਦ੍ਰਿੜ ਕਰਾਇਆ। ਇਹਨਾਂ ਜੋਗੀਆਂ ਨੇ ਪਿੰਡੇ ਉੱਤੇ ਸਵਾਹ ਮਲਣੀ, ਖੱਪਰ ਲੈ ਕੇ ਲੋਕਾਂ ਦੇ ਘਰਾਂ ਵਿੱਚੋਂ ਮੰਗ ਕੇ ਗੁਜਰਾਨ ਕਰਨਾ, ਖਾਣਾ, ਜਟਾਂ ਬਣਾ ਲੈਣੀਆਂ, ਕਿਸੇ ਨੇ ਸਿਰ ਦੇ ਵਾਲ ਪੁਟਾ ਦੇਣੇ, ਤੋਂ ਵੱਖ ਵੱਖ ਇਹ ਕਰਮ ਕਰਦੇ ਸਨ। ਵਨ ਸੋਨੀਆਂ ਸਮਾਧੀਆਂ ਲਾਉਣੀਆਂ, ਈੜਾ ਪਿੰਗਲਾ ਅਤੇ ਸੁਖਮਣਾ ਦੀਆਂ ਕਹਾਣੀਆਂ ਪਾਉਣੀਆਂ ਵੀ ਇੱਕ ਨਾੜੀ ਈੜਾ ਹੈ, ਦੂਜੀ ਪਿੰਗਲਾ ਹੈ, ਇੱਕ ਸਾਹ ਤਾਂ ਨੂੰ ਖਿੱਚਣਾ ਹੈ, ਦੂਜਾ ਸਾਹ ਬਾਹਰ ਨੂੰ ਕੱਢਣਾ ਹੈ। ਤੋ ਇਹ ਜਿੰਨੀਆਂ ਵਿਧੀਆਂ ਸੀ ਇਹ ਜੋਗੀਆਂ ਵਾਲੀਆਂ ਵਿਧੀਆਂ ਨੇ। ਉਹਨਾਂ ਨੂੰ ਇਹ ਲੱਗਦਾ ਸੀ ਵੀ ਜਿਹੜੀ ਮਨ ਦੀ ਪਵਿੱਤਰਤਾ ਹੈ ਉਹ ਵੀ ਸਰੀਰ ਦੀਆਂ ਵਿਧੀਆਂ ਦੁਆਰਾ ਹੁੰਦੀ ਹੈ। ਇਸ ਕਰਕੇ ਤੁਸੀਂ ਆਮ ਵੇਖੋ ਵੀ ਯੋਗ ਮਤ ਦੇ ਵਿੱਚ ਜਿਹੜੀ ਐਕਸਰਸਾਈਜ਼ ਕੀਤੀ ਜਾਂਦੀ ਹੈ ਉਹਨੂੰ ਉਹ ਸਪਿਰਚੁਅਲਿਟੀ ਦੀ ਐਕਸਰਸਾਈਜ਼ ਵੀ ਕਹਿੰਦੇ ਨੇ ਵੀ ਇਹਦੇ ਨਾਲ ਬੰਦੇ ਦਾ ਅੰਤਰਾਤਮਾ ਵੀ ਸ਼ੁੱਧ ਹੁੰਦਾ। ਪਰ ਸਤਿਗੁਰੂ ਨੇ ਆਖਿਆ ਨਹੀਂ, ਇਸ ਤਰੀਕੇ ਦੇ ਨਾਲ ਬੰਦੇ ਦੇ ਅੰਤਰ ਆਤਮਾ ਦੀ ਸ਼ੁੱਧੀ ਨਹੀਂ ਹੁੰਦੀ। ਨਿਓਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ ਤੋਪੀ, ਹਉਮੈ ਮੈਲ ਨਾ ਜਾਵੇ। ਜੇ ਬੰਦਾ ਕੋਈ ਨਿਓਲੀ ਕਰਮ ਕਰ ਲਵੇ, ਕੋਈ ਵਿੰਗੇ ਟੇਢੇ ਆਸਨ ਲਾ ਲਵੇ, ਕੋਈ ਸਮਾਧੀਆਂ ਲਾ ਕੇ ਬਹਿ ਜਾਵੇ, ਮਹਾਰਾਜ ਨੇ ਆਖਿਆ ਤਾਂ ਵੀ ਬੰਦੇ ਦੇ ਅੰਦਰ ਦੀ ਜਿਹੜੀ ਹਉਮੈ ਹੈ, ਕਿਉਂਕਿ ਹਉਮੈ ਹੀ ਤਾਂ ਸਭ ਤੋਂ ਵੱਡੀ ਮੈਲ ਹੈ ਮਨੁੱਖੀ ਦੇਹੀ ਦੇ ਵਿੱਚ, ਮਨੁੱਖੀ ਸਰੀਰ ਵਿੱਚ, ਇਹ ਸਰੀਰ ਵਿੱਚੋਂ ਹੀ ਪੈਦਾ ਹੁੰਦੀ ਹੈ। ਜੇ ਸਰੀਰ ਨਾ ਹੋਵੇ ਤਾਂ ਹਉਮੈ ਵੀ ਨਹੀਂ ਹੋਵੇਗੀ। ਹਉਮੈ ਜਿਹੜੀ ਹੈ ਨਾ ਸਾਧ ਸੰਗਤ, ਉਹ ਸਰੀਰ ਦੇ ਨਾਲ ਚੱਲਦੀ ਹੈ। ਅੱਛਾ, ਹਉਮੈ ਸਰੀਰ ਤੋਂ ਬਿਨਾਂ ਨਹੀਂ ਰਹਿ ਸਕਦੀ, ਪਰ ਸਰੀਰ ਹਉਮੈ ਤੋਂ ਬਿਨਾਂ ਰਹਿ ਸਕਦਾ ਹੈ। ਇੱਦਾਂ ਕਹਿ ਲਓ ਵੀ ਜਿਵੇਂ ਆਪਣਾ ਤਨ ਹੈ ਨਾ, ਜਿਹੜੀ ਮੈਲ ਹੈ ਉਹ ਤਨ ਉੱਤੇ ਲੱਗਦੀ ਹੈ। ਮੈਲ ਤਨ ਤੋਂ ਬਿਨਾਂ ਉਹਦਾ ਕੋਈ ਵਜੂਦ ਨਹੀਂ ਹੁੰਦਾ। ਜੇ ਮੈਲ ਹੋਵੇ ਤਨ ਵੀ ਤਾਂ ਹੋਣਾ ਚਾਹੀਦਾ ਨਾ, ਸਰੀਰ ਵੀ ਹੋਣਾ ਚਾਹੀਦਾ। ਇਸੇ ਸਰੀਰ ਦੇ ਵਿੱਚੋਂ ਹੀ ਮੈਲ ਪੈਦਾ ਹੁੰਦੀ ਹੈ ਤੇ ਮੈਲ ਸਰੀਰ ਤੋਂ ਬਿਨਾਂ ਨਹੀਂ ਹੋ ਸਕਦੀ। ਪਰ ਹਾਂ, ਮੈਲ ਦਾ ਬੇਸ਼ੱਕ ਸਰੀਰ ਤੋਂ ਬਿਨਾਂ ਨਾ ਸਰੇ, ਪਰ ਸਰੀਰ ਦਾ ਮੈਲ ਤੋਂ ਬਿਨਾਂ ਸਰ ਸਕਦਾ ਹੈ। ਹਉਮੈ ਦਾ ਮੈਲ ਤੋਂ ਬਿਨਾਂ, ਹਉਮੈ ਰੂਪੀ ਮੈਲ ਤੋਂ ਬਿਨਾਂ ਸਰੀਰ ਦਾ ਗੁਜਰਾਨ ਹੋ ਸਕਦਾ ਹੈ। ਤੋ ਮਹਾਰਾਜ ਨੇ ਆਖਿਆ ਜਿਹੜੀ ਉਹ ਹਉਮੈ ਦੀ ਮੈਲ ਹੈ ਉਹ ਕਿਸੇ ਯੋਗ ਆਸਣ, ਕਿਸੇ ਵਿਧੀ ਦੇ ਦੁਆਰਾ ਬੰਦੇ ਦੇ ਅੰਦਰੋਂ ਨਿਕਲਦੀ ਨਹੀਂ ਹੈ। ਤੋ ਉਹ ਇੰਨੀ ਸੂਖਮ ਹੈ, ਇੰਨੀ ਬਰੀਕ ਹੈ। ਤੋ ਅੱਜ ਗੁਰਦੇਵ ਨੇ ਉਹਨਾਂ ਜੋਗੀਆਂ ਦੇ ਕਰਮਾਂ ਦੀ ਕੁਝ ਐਗਜ਼ਾਮਪਲ ਦੇ ਕੇ ਸਾਨੂੰ ਕੋਈ ਸੇਧ ਦਿੱਤੀ ਹੈ, ਸਮਝਾਇਆ ਹੈ। ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ, ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ। ਸੰਤੋ ਦਾ ਅਰਥ ਹੁੰਦਾ ਇਹ ਸਤਸੰਗੀ ਜਨੋ, ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਤੁਹਾਡਾ ਜਿਹੜਾ ਹੈ ਉਹ ਉਧਾਰ ਹੋਵੇਗਾ ਜਦੋਂ ਤੁਸੀਂ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜੋਗੇ ਅਤੇ ਜਿਹੜੀ ਹਉਮੈ ਹੈ ਇਹ ਤੋਂ ਤੁਹਾਡਾ ਬਚਾਅ ਹੋਵੇਗਾ। ਇਸ ਤੋਂ ਬਿਨਾਂ ਹਉਮੈ ਦਾ ਕੋਈ ਇਲਾਜ ਨਹੀਂ ਹੈਗਾ। ਆਪਾਂ ਆਸਾ ਕੀ ਵਾਰ ਵਿੱਚ ਇਹ ਬਚਨ ਪੜ੍ਹਦੇ ਹਾਂ, ਹਉਮੈ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦਾ ਉਪਦੇਸ਼ ਹੀ ਬੰਦੇ ਦੇ ਅੰਦਰ ਦੀ ਹਉਮੈ ਨੂੰ ਖਤਮ ਕਰ ਸਕਦਾ ਹੈ, ਮਾਰ ਸਕਦਾ ਹੈ। ਇਹਦੇ ਵਿੱਚ ਹੀ ਇੰਨੀ ਬਰਕਤ ਹੈ, ਇੰਨੀ ਤਾਕਤ ਹੈ। ਜੇ ਬੰਦਾ ਗੁਰੂ ਦੇ ਉਪਦੇਸ਼ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਬਾਹਰੀ ਕਰਮ ਕਰੇ ਤਾਂ ਮਹਾਰਾਜ ਨੇ ਆਖਿਆ ਨਹੀਂ, ਉਹ ਹਉਮੈ ਤੋਂ ਬਚ ਨਹੀਂ ਸਕਦਾ। ਗੁਰਦੇਵ ਬਾਣੀ ਵਿੱਚ ਬਹੁਤ ਸਾਰੇ ਐਸੇ ਸ਼ਬਦ ਦਰਜ ਕਰਦੇ ਨੇ ਜਿੱਥੇ ਉਹਨਾਂ ਨੇ ਹਉਮੈ ਨੂੰ, ਮੈਂ ਮੇਰੀ ਨੂੰ ਮਾਰਨ ਦਾ ਤਰੀਕਾ ਗੁਰੂ ਦਾ ਸ਼ਬਦ ਦੱਸਿਆ ਹੈ, ਗੁਰੂ ਦਾ ਉਪਦੇਸ਼ ਦੱਸਿਆ ਹੈ। ਤਾਂ ਸ਼ਬਦ ਦਾ, ਕਿਉਂਕਿ ਲੰਬੇਰਾ ਸ਼ਬਦ ਹੈ ਇਸ ਕਰਕੇ ਮੈਂ ਸੰਖੇਪ ਤੇ ਅਰਥ ਕਰਦਾ ਜਾਵਾਂਗਾ। ਮਹਾਰਾਜ ਪਹਿਲੇ ਬੰਦ ਵਿੱਚ ਕਹਿੰਦੇ ਨੇ, ਔ ਹੱਠ ਹਸਤ ਮੜੀ ਕਰ ਛਾਇਆ ਧਰਨ ਗਗਨ ਕਲ ਧਾਰੀ। ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਔ ਹੱਠ। ਔ ਹੱਠ ਦਾ ਅਰਥ ਹੁੰਦਾ ਹਿਰਦੇ ਵਿੱਚ, ਔ ਹੱਠ ਹਸਤ, ਹਸਤ ਦਾ ਅਰਥ ਹੁੰਦਾ ਟਿਕਿਆ ਹੋਇਆ, ਉਹ ਵਾਹਿਗੁਰੂ, ਉਹ ਅਕਾਲ ਪੁਰਖ ਜਦੋਂ ਹਿਰਦੇ ਵਿੱਚ ਟਿਕ ਜਾਂਦਾ ਹੈ ਨਾ। ਔ ਹੱਠ ਹਸਤ ਮੜੀ, ਮੜੀ ਕਿਹਾ ਹੈ ਸਰੀਰ ਨੂੰ, ਛਾਇਆ ਦਾ ਅਰਥ ਹੈ ਬਣਾਇਆ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਟਿਕਾਣਾ ਮਨੁੱਖ ਦਾ ਸਰੀਰ ਬਣਾ ਲਿਆ, ਉਹ ਵਾਹਿਗੁਰੂ ਜੀ ਦਾ ਟਿਕਾਣਾ ਸਾਰਾ ਇਹ ਧਰਨ ਤੇ ਗਗਨ ਹੈ, ਜਦੋਂ ਬੰਦੇ ਦੇ ਅੰਦਰ ਆ ਕੇ ਵੱਸ ਗਿਆ। ਔ ਹੱਠ ਹਸਤ ਮੜੀ ਕਰ ਛਾਇਆ, ਮੜੀ ਕਿਹੜੀ ਹੈ? ਬੰਦੇ ਦੇ ਸਰੀਰ ਰੂਪੀ ਮੜੀ। ਜੋਗੀ ਬਾਹਰ ਦੀ ਮੜੀ ਵਿੱਚ ਜਾ ਕੇ ਵੱਸਦਾ ਹੈ ਤੇ ਰੱਬੀ ਇਬਾਦਤ ਕਰਦਾ ਹੈ। ਸਤਿਗੁਰੂ ਨੇ ਆਖਿਆ ਜਿਸ ਦਿਨ ਸਰੀਰ ਦੀ ਮੜੀ ਬਣ ਗਿਆ ਤੂੰ ਇਹ ਸਮਝ ਲਿਆ ਤੇ ਇਹਦੇ ਅੰਦਰ ਕਿਹੜਾ ਜੋਗੀ ਬੈਠਾ ਹੈ? ਉਹ ਅਕਾਲ ਪੁਰਖ ਵਾਹਿਗੁਰੂ ਬੈਠਾ ਹੈ। ਜਿੱਦਣ ਉਹ ਅੰਦਰ ਟਿਕ ਗਿਆ, ਉਹ ਵਾਹਿਗੁਰੂ ਜਿਹਨੇ ਧਰਨ ਗਗਨ ਕਲ ਧਾਰੀ, ਜਿਹਨੇ ਧਰਤੀ ਤੇ ਆਕਾਸ਼ ਨੂੰ ਆਪਣੀ ਸੱਤਾ ਦੇ ਨਾਲ ਥੰਮ ਕੇ ਰੱਖਿਆ, ਬੰਨ ਕੇ ਰੱਖਿਆ, ਜਿਸ ਦਿਨ ਉਹ ਵਾਹਿਗੁਰੂ ਤੇਰੇ ਅੰਦਰ ਆਣ ਕੇ ਬੈਠ ਗਿਆ, ਉਹ ਹਉਮੈ ਨੂੰ ਮਾਰਨ ਦਾ ਪ੍ਰੋਸੈਸ ਹੈ। ਕਿਉਂਕਿ ਜਿੱਥੇ ਰੱਬ ਹੈ, ਜਿੱਥੇ ਗੁਰੂ ਦੀ ਵਿਚਾਰ ਦੁਆਰਾ ਅੰਦਰ ਹਿਰਦੇ ਵਿੱਚ ਪਰਮੇਸ਼ਰ ਆ ਕੇ ਟਿਕ ਜਾਂਦਾ, ਉੱਥੇ ਫਿਰ ਹਉਮੈ ਨਹੀਂ ਹੁੰਦੀ। ਔ ਹੱਠ ਹਸਤ ਮੜੀ ਕਰ ਛਾਇਆ ਧਰਨ ਗਗਨ ਕਲ ਧਾਰੀ। ਮਹਾਰਾਜ ਨੇ ਆਖਿਆ ਮਮਤਾ ਮਾਰ, ਅਪਣੱਤ ਨੂੰ ਜਦੋਂ ਤੂੰ ਖਤਮ ਕਰ ਲਿਆ। ਮਮਤਾ ਦਾ ਅਰਥ ਹੁੰਦਾ ਹੈ ਅਪਣੱਤ, ਕਿਸੇ ਚੀਜ਼ ਨੂੰ ਆਪਣਾ ਸਮਝਣਾ। ਜਿਵੇਂ ਅਸੀਂ ਸਤਿਗੁਰੂ ਦੀ ਬਾਣੀ ਵਿੱਚੋਂ ਵਾਕ ਪੜ੍ਹਦੇ ਹਾਂ, ਮਹਾਰਾਜ ਉੱਥੇ ਕਹਿੰਦੇ ਨੇ ਮਾਇਆ ਮਮਤਾ ਮੋਹਣੀ। ਆਖਿਆ ਮਾਇਆ ਦੀ ਅਪਣੱਤ ਬੰਦੇ ਨੂੰ ਮੋਹ ਲੈਂਦੀ ਹੈ। ਇਸ ਅਪਣੱਤ ਦੇ ਭਾਵ ਨੂੰ ਦੂਰ ਕਰਨਾ ਹੈ, ਮੈਂ ਮੇਰੀ ਦੇ ਭਾਵ ਨੂੰ ਦੂਰ ਕਰਨਾ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਤੋ ਮਹਾਰਾਜ ਇੱਥੇ ਕਹਿੰਦੇ ਨੇ ਮਮਤਾ ਮਾਰ, ਜਿਹਨੇ ਆਪਣੇ ਅੰਦਰ ਦੀ ਅਪਣੱਤ ਨੂੰ ਗੁਰੂ ਦੇ ਸ਼ਬਦ ਦੁਆਰਾ ਖਤਮ ਕਰ ਦਿੱਤਾ। ਹਉਮੈ ਸੋਖ ਹੈ, ਜਿਹਨੇ ਹਉਮੈ ਨੂੰ ਸੋਖ ਦਿੱਤਾ, ਹਉਮੈ ਨੂੰ ਮੁਕਾ ਦਿੱਤਾ। ਤ੍ਰਿਭਵਨ ਜੋਤ ਤੁਮਾਰੀ, ਤਿੰਨਾਂ ਭਵਨਾਂ ਦਾ ਉਹ ਮਾਲਕ, ਉਹਦੀ ਜੋਤ ਬੰਦੇ ਦੇ ਅੰਦਰ ਹੀ ਜਗ ਜਾਂਦੀ ਹੈ ਜਿਸ ਬੰਦੇ ਨੇ ਅਪਣੱਤ ਤੇ ਹਉਮੈ ਨੂੰ ਅੰਦਰੋਂ ਮਿਟਾ ਦਿੱਤਾ। ਅਗਲਾ ਬਚਨ ਹੈ, ਮਨਸਾ ਮਾਰ ਮਨੇ ਮੈਂ ਰਾਖੈ। ਮਨਸਾ ਦਾ ਅਰਥ ਹੁੰਦਾ ਜੀ ਫੁਰਨੇ। ਗੁਰਦੇਵ ਮਹਾਰਾਜ ਬਾਣੀ ਵਿੱਚ ਇੱਕ ਖਿਆਲ ਦਿੰਦੇ ਨੇ, ਆਖਿਆ ਬੰਦਾ ਜਦੋਂ ਦੁਖੀ ਹੁੰਦਾ ਹੈ ਨਾ, ਉਹਦੇ ਪਿੱਛੇ ਉਹਦੀ ਆਸਾ ਤੇ ਮਨਸਾ ਹੀ ਕੰਮ ਕਰਦੀ ਹੈ। ਮਹਾਰਾਜ ਦਾ ਇੱਕ ਬਚਨ ਹੈ, ਗੁਰਦੇਵ ਨੇ ਆਖਿਆ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਬੰਦਾ ਜਾਂ ਤੇ ਆਸਾ ਦਾ ਬੱਝਾ ਹੋਇਆ ਹੈ ਤੇ ਜਾਂ ਮਨਸਾ। ਮਨਸਾ ਕਹਿੰਦੇ ਨੇ ਮਨ ਦੇ ਫੁਰਨਿਆਂ ਨੂੰ, ਜਿਹੜੇ ਮਨ ਵਿੱਚੋਂ ਫੁਰਨੇ ਪੈਦਾ ਹੁੰਦੇ ਨੇ। ਮਨ ਦੇ ਫੁਰਨੇ, ਮਨ ਦੇ ਖਿਆਲ ਬੰਦੇ ਨੂੰ ਬੰਨ ਲੈਂਦੇ ਨੇ। ਇਸ ਕਰਕੇ ਜਿਹਨੇ ਮਨ ਉੱਤੇ ਕਾਬੂ ਕਰ ਲਿਆ, ਮਨਸਾ ਮਾਰ ਮਨੇ ਮੈਂ ਰਾਖੈ, ਜਿਹਨੇ ਮਨਸਾ ਨੂੰ ਬੰਨ ਲਿਆ, ਮਨਸਾ ਨੂੰ, ਇਛਾਵਾਂ ਨੂੰ ਮਾਰ ਦਿੱਤਾ, ਸਤਿਗੁਰ ਸ਼ਬਦ ਵਿਚਾਰੀ ਗੁਰੂ ਦੇ ਸ਼ਬਦ ਦੇ ਵਿਚਾਰ ਦੁਆਰਾ, ਗੁਰੂ ਦੇ ਉਪਦੇਸ਼ ਦੀ ਵਿਚਾਰ ਦੁਆਰਾ ਉਹ ਮੁਕਤ ਹੋ ਗਿਆ। ਸਿੰਘੀ ਸੁਰਤ ਅਨਾਹਦ ਵਾਜੈ, ਸਿੰਘੀ ਇੱਕ ਜੋਗੀਆਂ ਦੇ ਕੋਲ ਤੂਤੀ ਹੁੰਦੀ ਹੈ ਜਿਹਨੂੰ ਉਹ ਵਜਾਉਂਦੇ ਨੇ। ਮਹਾਰਾਜ ਨੇ ਆਖਿਆ ਵੀ ਜਦੋਂ ਤੂੰ ਆਪਣੇ ਅੰਦਰ ਦੀ ਹਉਮੈ ਨੂੰ, ਆਪਣੇ ਅੰਦਰ ਦੇ ਮਾੜੇ ਫੁਰਨਿਆਂ ਨੂੰ ਮਾਰੇਗਾ ਤੇ ਤੇਰੇ ਅੰਦਰ ਸਿੰਘੀ ਨਾਦ ਵੱਜ ਜਾਵੇਗਾ, ਇੱਕ ਆਨੰਦ ਪੈਦਾ ਹੋ ਜਾਵੇਗਾ, ਇੱਕ ਟਿਕਾਅ ਪੈਦਾ ਹੋ ਜਾਵੇਗਾ, ਉਹਨੂੰ ਸਿੰਘੀ ਨਾਦ ਕਿਹਾ ਜਾਂਦਾ। ਸਿੰਘੀ ਸੁਰਤ ਅਨਾਹਦ ਵਾਜੈ, ਘੱਟ ਘੱਟ ਜੋਤ ਤੁਮਾਰੀ, ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹ ਤੇਰੇ ਅੰਦਰ ਜਗ ਜਾਵੇਗੀ। ਅਗਲਾ ਬਚਨ ਹੈ, ਪ੍ਰਪੰਚ ਬੇਣ ਤਹੀਂ ਮਨ ਰੱਖਿਆ ਬ੍ਰਹਮ ਅਗਨ ਪ੍ਰਜਾਰੀ। ਗੁਰਦੇਵ ਮਹਾਰਾਜ ਪੰਜਵੇਂ ਬੰਦ ਦੇ ਵਿੱਚ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ ਕਿ ਹੇ ਭਾਈ, ਗੁਰੂ ਦੇ ਸ਼ਬਦ ਵਿੱਚ ਟਿਕਿਆ ਬੰਦਾ ਅਸਲ ਜੋਗੀ ਹੁੰਦਾ। ਜੋਗੀ ਉਹ ਨਹੀਂ ਹੈ ਜਿਹੜਾ ਘਰ ਬਾਰ ਦਾ ਤਿਆਗ ਕਰਕੇ ਬਾਹਰ ਭੱਜਾ ਫਿਰਦਾ। ਆਪਾਂ ਇੱਕ ਸ਼ਬਦ ਬਾਣੀ ਦਾ ਸਾਨੂੰ ਸਾਰਿਆਂ ਨੂੰ ਯਾਦ ਹੈ, ਬੜੀ ਵਾਰ ਪੜ੍ਹਿਆ ਵੀ ਗਿਆ। ਮਹਾਰਾਜ ਨੇ ਆਖਿਆ, ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ। ਜਿਹੜਾ ਸਾਰਿਆਂ ਨੂੰ ਇੱਕ ਸਮਾਨ ਸਮਝਣ ਲੱਗ ਪੈਂਦਾ ਜੋਗੀ ਉਹ ਹੁੰਦਾ ਹੈ, ਜੋਗੀ ਉਹ ਨਹੀਂ ਹੈ ਜਿਹੜਾ ਭਟਕਦਾ ਫਿਰਦਾ ਕਦੀ ਕਿਤੇ ਕਦੀ ਕਿਤੇ। ਤੋ ਮਹਾਰਾਜ ਨੇ ਜੋਗੀ ਦੀ ਵਿਆਖਿਆ ਕੀਤੀ, ਆਖਿਆ ਗੁਰੂ ਦੇ ਸ਼ਬਦ ਵਿੱਚ ਟਿਕਿਆ ਮਨੁੱਖ ਅਸਲੀ ਜੋਗੀ ਬਣਦਾ, ਉਹਨੂੰ ਜੋਗ ਦੀ ਸਮਝ ਲੱਗਦੀ ਹੈ, ਜੋਗ ਦਾ ਅਰਥ ਮਿਲਾਪ ਵੀ ਹੁੰਦਾ। ਮਹਾਰਾਜ ਨੇ ਆਖਿਆ ਉਹ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਵਿੱਚ ਜੋੜ ਕੇ ਰੱਖਦਾ ਤੇ ਜਿਹੜੀ ਜਗਤ ਦੀ ਰਚਨਾ ਹੈ ਨਾ, ਇਹਦੀ ਜਿਹੜੀ ਬੀਣਾ ਵੱਜ ਰਹੀ ਹੈ ਉਹ ਆਪਣੇ ਅੰਦਰ ਰੱਬੀ ਜੋਤ ਚੰਗੀ ਤਰ੍ਹਾਂ ਜਗਾ ਲੈਂਦਾ। ਪ੍ਰਪੰਚ ਬੇਣ ਤਹੀਂ ਮਨ ਰੱਖਿਆ ਬ੍ਰਹਮ ਅਗਨ ਪ੍ਰਜਾਰੀ। ਪੰਚ ਤੱਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ। ਗੁਰਦੇਵ ਮਹਾਰਾਜ ਨੇ ਆਖਿਆ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਹੈ, ਪੰਚ ਤੱਤ ਪੰਜਾਂ ਤੱਤਾਂ ਦਾ ਸਰੀਰ, ਇਹਨੂੰ ਹਾਸਲ ਕਰ ਲਿਆ ਉਹਨੇ। ਹਾਸਲ ਕਰਨ ਦਾ ਅਰਥ ਹੈ ਵੀ ਇਹਨੂੰ ਉਹਨੇ ਕਾਬੂ ਵਿੱਚ ਕਰ ਲਿਆ ਵੀ ਇਹ ਸਰੀਰ ਹੁਣ ਜੰਗਲਾਂ ਦੇ ਵਿੱਚ ਭੜਕਦਾ ਨਹੀਂ ਰੱਬ ਦੀ ਪ੍ਰਾਪਤੀ ਦੇ ਲਈ। ਉਹ ਜੰਗਲਾਂ ਵਿੱਚ ਜਾ ਕੇ ਜਾਂ ਮੜੀਆਂ ਵਿੱਚ ਜਾ ਕੇ ਇਸ ਸਰੀਰ ਨੂੰ ਸਵਾਹ ਵਿੱਚ ਨਹੀਂ ਰੋਲਦਾ। ਹੋਇਆ ਕੀ ਵੀ ਹੇ ਔਧੂ, ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੀ ਆਤਮਾ ਦਾ ਉਧਾਰ ਕਰ ਲਿਆ, ਉਸ ਰਸਤੇ ਉੱਤੇ ਉਹਨੂੰ ਪਾ ਲਿਆ, ਨਾ ਕਿ ਉਹਨੇ ਜੰਗਲਾਂ ਦੇ ਰਸਤੇ ਉੱਤੇ ਸਰੀਰ ਨੂੰ ਪਾਇਆ। ਸ਼ੇਖ ਫਰੀਦ ਸਾਹਿਬ ਦਾ ਇੱਕ ਵਚਨ ਹੈ, ਉਹ ਕਹਿੰਦੇ ਨੇ, ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੈ। ਵੀ ਭਾਈ, ਰੱਬ ਤੇ ਤੇਰੇ ਅੰਦਰ ਵੱਸਦਾ, ਆਤਮ ਗਿਆਨ ਦਾ ਰਾਹ ਤੇਰੇ ਅੰਦਰ ਹੈ, ਤੇ ਤੂੰ ਸਰੀਰ ਨੂੰ ਭੜਕਾਈ ਫਿਰਦਾ ਕਦੀ ਕਿਸੇ ਥਾਂ ਉੱਤੇ ਕਦੀ ਕਿਸੇ ਥਾਂ ਉੱਤੇ। ਹੁਣ ਜੋਗੀ ਵੀ ਜਿਹੜੇ ਸੀ ਉਹ ਪਹਾੜਾਂ ਵਿੱਚ ਜਾ ਕੇ ਬਹਿ ਗਏ। ਮਹਾਰਾਜ ਦੀ ਬਾਣੀ ਵਿੱਚ ਭਗਤ ਸਾਹਿਬ ਨੇ ਇੱਕ ਖਿਆਲ ਦਿੱਤਾ, ਉਹਨਾਂ ਨੇ ਕਿਹਾ ਵੀ ਆਪਣੇ ਵੱਲੋਂ ਤੇ ਘਰੋਂ ਭੱਜਾ ਸੀ ਇਸ ਕਰਕੇ ਵੀ ਘਰੇ ਬੜੀ ਮੁਸ਼ਕਲ ਹੈ, ਸਮਾਜ ਜਿਹੜਾ ਹੈ ਇਹਦੇ ਵਿੱਚ ਪੰਜ ਵਿਕਾਰ ਮੇਰੇ ਉੱਤੇ ਪ੍ਰਭਾਵ ਪਾ ਛੱਡਦੇ ਨੇ, ਇਸ ਕਰਕੇ ਗ੍ਰਸਤ ਦਾ ਰਾਹ ਵੀ ਛੱਡ ਦਿੱਤਾ, ਘਰ ਪਰਿਵਾਰ ਵੀ ਛੱਡ ਦਿੱਤਾ, ਪਰ ਜਿਹੜੇ ਇਹ ਪੰਜ ਸੀ ਉਹ ਆਪਣੇ ਨਾਲ ਹੀ ਲੈ ਗਿਆ। ਵੇਖੋ ਸਾਧ ਸੰਗਤ, ਅਸੀਂ ਆਪਣੇ ਘਰੋਂ ਬਾਹਰ ਨਿਕਲ ਜਾਈਏ ਇੱਕ ਮਿੰਟ ਲਈ, ਇਹਨੂੰ ਥੋੜ੍ਹਾ ਜਿਹਾ ਸਮਝ ਕੇ ਵੇਖੀਏ ਗੱਲ। ਮੰਨ ਲਓ ਅਸੀਂ ਸਰੀ ਵਿੱਚੋਂ ਨਿਕਲ ਕੇ ਕਿਸੇ ਹੋਰ ਥਾਂ ਉੱਤੇ ਜਾ ਕੇ ਬਹਿ ਜਾਈਏ, ਹੁਣ ਸਰੀ ਵਿੱਚੋਂ ਮੇਰਾ ਸਰੀਰ ਨਿਕਲੇਗਾ, ਮੇਰਾ ਉਹ ਘਰ ਜਿਹੜਾ ਜਿੱਥੇ ਮੇਰਾ ਟਿਕਾਣਾ ਹੋਵੇਗਾ ਉਹ ਨਿਕਲ ਜਾਵੇਗਾ, ਉੱਥੋਂ ਮੈਂ ਨਿਕਲ ਆਵਾਂਗਾ, ਪਰ ਜਿਹੜਾ ਸੰਸਾਰ ਮੇਰੇ ਅੰਦਰ ਹੈ, ਜਿਹੜੇ ਖਿਆਲ ਮੇਰੇ ਅੰਦਰ ਹੈ, ਉਹ ਤਾਂ ਹਮੇਸ਼ਾ ਹੀ ਮੇਰੇ ਨਾਲ ਰਹਿਣੇ ਨੇ। ਉਹ ਤਾਂ ਮੈਂ ਜਿੱਥੇ ਜਾ ਕੇ ਵੱਸਾਂਗਾ ਉਹ ਵਿਚਾਰ, ਉਹ ਥੋਟ ਪ੍ਰੋਸੈਸ ਜਿਹੜਾ ਹੈ ਉਹ ਤਾਂ ਮੇਰਾ ਉਹ ਹੀ ਰਹਿਣਾ ਨਾ। ਹੁਣ ਆਪਾਂ ਇੱਦਾਂ ਨਹੀਂ ਕਹਿ ਸਕਦੇ ਵੀ ਕੋਈ ਬੰਦਾ ਕ੍ਰੋਧ ਦੇ ਹੱਥੋਂ ਦੁਖੀ ਹੈ ਤੇ ਜਿਸ ਦਿਨ ਉਹ ਇੱਕ ਥਾਂ ਉੱਤੋਂ ਆਪਣਾ ਘਰ ਛੱਡ ਜਾਂਦਾ, ਇੱਕ ਥਾਂ ਉੱਤੋਂ ਆਪਣਾ ਨਿਵਾਸ ਚੁੱਕ ਲੈਂਦਾ ਤੇ ਕਿਸੇ ਦੂਜੀ ਥਾਂ ਉੱਤੇ ਜਾ ਕੇ ਬਹਿ ਗਿਆ ਤੇ ਹੁਣ ਉਹਦਾ ਕ੍ਰੋਧ ਵੀ ਖਤਮ ਹੋ ਗਿਆ, ਉਹ ਤੇ ਚੰਡਾਲ ਨਾਲ ਹੀ ਹੈ ਨਾ ਉਹਦੇ। ਮਹਾਰਾਜ ਨੇ ਆਖਿਆ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਬੰਦਾ ਬਿਵਤਾ ਦਾ ਮਾਰਿਆ ਹੋਇਆ ਜੇ ਘਰ ਵਿੱਚੋਂ ਨਸ ਵੀ ਜਾਵੇ ਤੇ ਜਿਹੜੇ ਉਹਦੇ ਵਿਚਾਰ ਨੇ ਉਹਦੇ ਨਾਲ ਹੀ ਜਾਣੇ ਨੇ, ਉਹ ਥੋੜਾ ਬਦਲ ਜਾਣੇ ਨੇ, ਮੁਲਕ ਬਦਲ ਜਾਂਦੇ ਨੇ ਕਈ ਵਾਰ, ਦੇਸ਼ ਬੰਦਾ ਬਦਲ ਲੈਂਦਾ ਏ, ਬੜਾ ਸੌਖਾ ਹੁੰਦਾ ਇਹ ਕੰਮ, ਇਲਾਕੇ ਬਦਲ ਲੈਂਦਾ ਏ, ਪਰ ਆਪਣਾ ਸੁਭਾਅ ਤੇ ਕਦੀ ਨਹੀਂ ਨਾ ਬਦਲਦਾ। ਗੁਰਦੇਵ ਮਹਾਰਾਜ ਕਹਿੰਦੇ ਜੇ ਸੁਭਾਅ ਬਦਲ ਲਿਆ ਜਾਵੇ ਭਾਵੇਂ ਬੰਦਾ ਜਿੱਥੇ ਹੀ ਬੈਠਾ ਹੋਵੇ ਉੱਥੇ ਉਹਦਾ ਕਲਿਆਣ ਹੋ ਜਾਣਾ। ਗੱਲ ਤੇ ਸਾਰੀ ਸੁਭਾਅ ਦੀ ਹੈ। ਤੋ ਮਹਾਰਾਜ ਬਾਣੀ ਵਿੱਚ ਇੱਕ ਬਖਸ਼ਿਸ਼ ਭਰਿਆ ਵਾਕ ਰੱਖਦੇ ਨੇ, ਉਹਨਾਂ ਆਖਿਆ ਗ੍ਰੇ ਤਜ ਬਨ ਖੰਡ ਜਾਈਐ। ਕੋਈ ਬੰਦਾ ਆਪਣੇ ਘਰ ਨੂੰ ਛੱਡ ਕੇ ਬਨ ਖੰਡ ਜੰਗਲ ਵਿੱਚ ਜਾ ਕੇ ਬਹਿ ਗਿਆ, ਗ੍ਰੇ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਧਾ, ਚੁਣ ਕੇ ਖਾਣ ਲੱਗਿਆ ਕੀ ਕੰਧ ਮੂਲ ਜਿਹਨੂੰ ਆਪਾਂ ਕਹਿੰਦੇ ਵੀ ਰੁੱਖਾਂ ਤੋਂ ਫਲ ਫੁੱਲ ਲਾਹ ਕੇ ਖਾਣ ਲੱਗ ਪਿਆ। ਅਜਹੂ ਬੇਕਾਰ ਨਾ ਛੋਡੇ ਪਾਪੀ ਮਨ ਮੰਦਾ, ਪਰ ਜਿਹੜਾ ਮਨ ਪਾਪੀ ਸੀ, ਜਿਹੜਾ ਮਨ ਮਾੜੇ ਫੁਰਨਿਆਂ ਨਾਲ ਮਾੜੇ ਵਿਕਾਰਾਂ ਨਾਲ ਭਰਿਆ ਪਿਆ ਸੀ, ਉਹਨੇ ਤੇ ਕੁਝ ਵੀ ਨਹੀਂ ਛੱਡਿਆ। ਸਰੀਰ ਨੇ ਘਰ ਛੱਡ ਦਿੱਤਾ ਹੈ, ਸਰੀਰ ਨੇ ਅੰਨ ਪਾਣੀ ਛੱਡ ਦਿੱਤਾ ਏ, ਪਰ ਮਨ ਜਿਹੜੀਆਂ ਚੀਜ਼ਾਂ ਦਾ ਭੁੱਖਾ ਸੀ ਉਹ ਤੇ ਉੱਥੇ ਹੀ ਹੈ, ਇਸ ਕਰਕੇ ਉਹਨੂੰ ਟਿਕਾ ਕਿਵੇਂ ਆਵੇਗਾ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਰੱਖਿਆ, ਗੁਰਦੇਵ ਕਹਿੰਦੇ ਨੇ ਪੰਚ ਤੱਤ ਮਿਲ ਐਨਸ ਦੀਪਕ ਨਿਰਮਲ ਜੋਤ ਅਪਾਰੀ। ਹੇ ਭਾਈ, ਉਹ ਜੋਗੀ ਅਸਲੀ ਜੋਗੀ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਟਿਕਿਆ ਰਹਿੰਦਾ, ਉਸ ਅਕਾਲ ਪੁਰਖ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਰੱਖਦਾ, ਇਹੋ ਹੀ ਉਹਦੇ ਅੰਦਰ ਬੀਣਾ ਵੱਜ ਰਹੀ ਹੈ ਤੇ ਉਹਨੇ ਆਪਣੇ ਅੰਦਰ ਹੀ ਰੱਬੀ ਜੋਤ ਦੀ ਪਛਾਣ ਕਰ ਲਈ। ਤੋ ਮਹਾਰਾਜ ਬਖਸ਼ਿਸ਼ ਕਰਦਿਆਂ ਵਾਕ ਰੱਖਦੇ ਨੇ, ਰਵ ਸੱਸ ਲੋਕੈ ਲੋਕੇ ਇਹ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ। ਮਹਾਰਾਜ ਨੇ ਕਿਹਾ ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ ਆਤਮਾ ਉਧਾਰ ਦੇ ਰਸਤੇ ਪਾ ਦਿੰਦਾ, ਉਹ ਫਿਰ ਆਹ ਜਿਹੜਾ ਪੰਜ ਤੱਤੀ ਸਰੀਰ ਹੈ ਨਾ, ਮਨੁੱਖਾ ਸਰੀਰ ਹੈ, ਇਹਨੂੰ ਹਾਸਲ ਕਰਕੇ ਜੰਗਲੀ ਜਾਂ ਪਹਾੜੀ ਜਾ ਕੇ ਇਹਨੂੰ ਸਵਾਹ ਵਿੱਚ ਨਹੀਂ ਰੁੜਦਾ, ਇਸ ਸਰੀਰ ਨੂੰ ਉੱਧਰਲੇ ਮੰਨੇ ਨਹੀਂ ਲਾਉਂਦਾ, ਉਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤ ਦਾ ਦੀਵਾ ਦਿਨ ਰਾਤ ਆਪਣੇ ਅੰਦਰ ਜਗਾਈ ਰੱਖਦਾ। ਅਗਲਾ ਬਚਨ ਹੈ, ਮਹਾਰਾਜ ਬਖਸ਼ਿਸ਼ ਕਰਦੇ ਨੇ, ਸ਼ਿਵ ਨਗਰੀ ਮੈਂ ਆਸਣ ਔਧੂ ਅਲੱਖ ਅਗੰਮ ਅਪਾਰੀ। ਵੇਖੋ ਜੀ, ਸ਼ਿਵ ਨਗਰੀ ਕਲਿਆਣ ਸਰੂਪ ਰੱਬ ਨੂੰ ਕਹਿੰਦੇ ਨੇ, ਭਲਿਆਂ ਨੂੰ, ਉਹ ਰੱਬ ਜਿਹੜਾ ਸਦਾ ਕਲਿਆਣ ਕਰਦਾ ਭਲਾ ਕਰਦਾ। ਅਸੀਂ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਬਚਨ ਪੜ੍ਹਦੇ, ਸ਼ਿਵ ਸ਼ਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਉੱਥੇ ਮਹਾਰਾਜ ਨੇ ਆਖਿਆ ਕਲਿਆਣ ਸਰੂਪ ਰੱਬ ਨੇ ਆਪਣੀ ਸ਼ਕਤੀ ਤਾਕਤ ਮਾਇਆ ਨੂੰ ਪੈਦਾ ਕਰਕੇ ਆਪਣਾ ਹੁਕਮ ਵਰਤਾ ਦਿੱਤਾ। ਇੱਥੇ ਵੀ ਸ਼ਬਦ ਉਹ ਹੈ ਜਿਹਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰਦੇ ਆਖਿਆ ਸ਼ਿਵ ਨਗਰੀ। ਸ਼ਿਵ ਨਗਰੀ ਦਾ ਅਰਥ ਹੁੰਦਾ ਕਲਿਆਣ ਸਰੂਪ ਪਰਮਾਤਮਾ ਦੇ ਦੇਸ਼ ਦਾ ਵਾਸਾ। ਮਹਾਰਾਜ ਕਹਿੰਦੇ ਨੇ ਸ਼ਿਵ ਨਗਰੀ ਮੈਂ ਆਸਣ ਔਧੂ। ਜੋਗੀ ਦਾ ਆਸਣ ਲੱਗਦਾ ਸੀ ਪਹਾੜ ਵਿੱਚ, ਜੋਗੀ ਦੇ ਸਰੀਰ ਦਾ ਆਸਣ ਕਿਸੇ ਮੜੀ ਦੇ ਵਿੱਚ ਜਾ ਕੇ ਲੱਗ ਗਿਆ, ਜੋਗੀ ਦੇ ਸਰੀਰ ਦਾ ਆਸਣ ਕਿਸੇ ਜੰਗਲ ਦੇ ਕੋਨੇ ਵਿੱਚ ਜਾ ਕੇ ਲੱਗ ਗਿਆ। ਮਹਾਰਾਜ ਨੇ ਆਖਿਆ ਜਿਹਨੇ ਗੁਰੂ ਦੇ ਸ਼ਬਦ ਵਿੱਚ ਆਪਣੀ ਸੁਰਤ ਜੋੜੀ ਨਾ, ਉਹਦਾ ਆਸਣ ਕਿਸੇ ਜੰਗਲੀ ਪਹਾੜੀ ਤੇ ਮੜੀਆਂ ਵਿੱਚ ਨਹੀਂ ਲੱਗਾ, ਜਿਹੜਾ ਸ਼ਿਵ ਆਨੰਦ ਸਰੂਪ ਕਲਿਆਣ ਸਰੂਪ ਜਿਹੜਾ ਪਰਮੇਸ਼ਰ ਹੈ ਉਹਦਾ ਆਸਣ ਉੱਥੇ ਲੱਗ ਗਿਆ। ਤੇ ਇਹ ਆਸਣ ਫਿਜ਼ੀਕਲ ਨਹੀਂ, ਸਰੀਰੀ ਨਹੀਂ, ਇਹ ਚੇਤਾ ਰੱਖੋ। ਦੋ ਤਰ੍ਹਾਂ ਦੇ ਆਸਣ ਹੁੰਦੇ ਨੇ। ਵੇਖੋ ਗੁਰਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਵੀ ਭਾਈ ਨਾਨਕ ਸਤਿਗੁਰ ਤਾਂ ਮਿਲੈ ਜੇ ਮਨ ਰਹੇ ਹਜ਼ੂਰ। ਦੋ ਚੀਜ਼ਾਂ ਆਸਣ ਲਾਉਂਦੀਆਂ ਨੇ, ਇੱਕ ਸਾਡਾ ਆਸਣ ਸਰੀਰ ਲਾਉਂਦਾ, ਇੱਕ ਸਾਡਾ ਆਸਣ ਮਨ ਲਾਉਂਦਾ। ਤੋ ਸਰੀਰ ਦਾ ਆਸਣ ਕੀ ਹੁੰਦਾ, ਜਿਵੇਂ ਆਪਾਂ ਚੌਂਕੜੀ ਮਾਰ ਕੇ ਬੈਠੇ ਹਾਂ, ਕੋਈ ਵੀ ਆਸਣ ਹੋ ਸਕਦਾ ਜਿੱਥੇ ਬੰਦਾ ਦਾ ਸਰੀਰ ਕੰਫਰਟੇਬਲ ਫੀਲ ਕਰੇ। ਹੁਣ ਇੱਕ ਆਸਣ ਲਾਉਣਾ ਮਨ ਨੇ, ਤੋ ਰੱਬੀ ਆਸਣ ਸਰੀਰ ਦਾ ਆਸਣ ਨਹੀਂ ਹੈ। ਰੱਬੀ ਆਸਣ ਖੇੜਾ ਹੈ ਜਦੋਂ ਬੰਦੇ ਦਾ ਭੜਕਦਾ ਹੋਇਆ ਮਨ ਟਿਕਾ ਵਿੱਚ ਆ ਜਾਂਦਾ ਹੈ ਨਾ, ਉਹਨੂੰ ਕਹਿੰਦੇ ਨੇ ਰੱਬੀ ਆਸਣ ਲੱਗ ਗਿਆ, ਵੀ ਹੁਣ ਮਨ ਭੜਕਦਾ ਨਹੀਂ, ਮਨ ਥਿਰ ਹੋ ਗਿਆ। ਤੋ ਮਹਾਰਾਜ ਨੇ ਆਖਿਆ ਇਹ ਜਿਹੜਾ ਜੋਗੀ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚੋਂ ਪੈਦਾ ਹੋਇਆ ਨਾ, ਜਿਹਨੂੰ ਗੁਰੂ ਦੇ ਸ਼ਬਦ ਰਾਹੀਂ ਮਹਾਰਾਜ ਨੇ ਉਧਾਰ ਜੀ ਦਾ ਕਰ ਦਿੱਤਾ, ਉਹ ਅਡੋਲ ਚਿੱਤ ਹੋ ਗਿਆ, ਉਹਦਾ ਚਿੱਤ ਡੋਲਦਾ ਨਹੀਂ, ਮਾਇਆ ਦੇ ਮੋਹ ਵਿੱਚ ਪੈ ਕੇ ਉਹਦਾ ਚਿੱਤ ਡਿੱਕੋ ਡੋਲੇ ਨਹੀਂ ਖਾਂਦਾ। ਮਹਾਰਾਜ ਕਹਿੰਦੇ ਨੇ ਉਹਨੇ ਜਿਹੜਾ ਕਲਿਆਣ ਸਰੂਪ ਰੱਬ ਹੈ ਨਾ, ਉਹਦੇ ਵਿੱਚ ਆਪਣਾ ਆਸਣ ਲਾ ਲਿਆ। ਤੋ ਇੱਥੇ ਬਖਸ਼ਿਸ਼ ਕੀਤੀ, ਸ਼ਿਵ ਨਗਰੀ ਮੈਂ ਆਸਣ ਔਧੂ। ਹੇ ਔਧੂ, ਹੇ ਜੋਗੀ, ਉਹਦਾ ਜਿਹੜਾ ਆਸਣ ਹੈ ਉਹ ਸ਼ਿਵ ਦੀ ਨਗਰੀ ਵਿੱਚ ਲੱਗ ਗਿਆ, ਕਲਿਆਣ ਸਰੂਪ ਵਾਹਿਗੁਰੂ ਦੇ ਵਿੱਚ ਲੱਗ ਗਿਆ। ਅਲੱਖ ਅਗੰਮ ਅਪਾਰੀ, ਉਹ ਵਾਹਿਗੁਰੂ ਜਿਹੜਾ ਅਲੱਖ ਹੈ, ਜਿਹੜਾ ਅਗੰਮ ਹੈ ਤੇ ਜਿਹੜਾ ਅਪਾਰ ਹੈ। ਅਗਲਾ ਬਚਨ ਹੈ ਕਾਇਆ ਨਗਰੀ ਇਹ ਮਨ ਰਾਜਾ। ਬੰਦੇ ਦਾ ਸਰੀਰ ਮਨ ਵੱਸਦਾ ਹੋਇਆ ਨਗਰ ਹੈ ਇੱਕ, ਤੇ ਇੱਥੋਂ ਦਾ ਮਨ ਕੀ ਹੈ, ਰਾਜਾ ਹੈ। ਮਹਾਰਾਜ ਕਹਿੰਦੇ ਨੇ ਵੀ ਜਿਹੜਾ ਰੱਬ ਦੇ ਵੱਲੋਂ ਵਰਸੋਇਆ ਗਿਆ ਨਾ ਉਹਦਾ ਸਰੀਰ ਮਨੋਂ ਵੱਸਦਾ ਹੋਇਆ ਸ਼ਹਿਰ ਬਣ ਗਿਆ। ਸ਼ਹਿਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸ਼ਹਿਰ ਹੈ ਜਿਹਦੇ ਵਿੱਚ ਟਰਬਲ ਹੈ, ਮੁਸ਼ਕਲ ਹੈ, ਆਪਾਂ ਕਹਿੰਦੇ ਸ਼ਹਿਰ ਉਜੜਿਆ ਹੀ ਪਿਆ ਹੈ, ਬੰਦੇ ਦਾ ਸਰੀਰ ਵੀ ਸ਼ਹਿਰ ਹੈ। ਕਈਆਂ ਦਾ ਇਹ ਸ਼ਹਿਰ ਉਜੜਿਆ ਫਿਰਦਾ ਉਹ ਟਿਕਾਅ ਵਿੱਚ ਨਹੀਂ ਹੈ ਅਤੇ ਕਈਆਂ ਦਾ ਸ਼ਹਿਰ ਇਹ ਵਸਿਆ ਫਿਰਦਾ। ਥੋੜ੍ਹੇ ਦਿਨ ਪਹਿਲਾਂ ਨਾ ਲੜੀਵਾਰ ਵਿਚਾਰ ਕਰਦਿਆਂ ਭਗਤ ਰਵਿਦਾਸ ਸਾਹਿਬ ਨੇ ਇੱਕ ਸ਼ਹਿਰ ਦਾ ਜ਼ਿਕਰ ਕੀਤਾ, ਉਹਨਾਂ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਓ। ਬੇਗਮਪੁਰਾ ਉਹ ਸ਼ਹਿਰ ਹੁੰਦਾ ਹੈ ਜਿੱਥੇ ਬੰਦੇ ਨੂੰ ਕੋਈ ਗਮ ਨਹੀਂ, ਕੋਈ ਫਿਕਰ ਨਹੀਂ, ਮਤਲਬ ਉਹ ਮਾਨਸਿਕ ਅਵਸਥਾ, ਸਰੀਰ ਦੀ ਉਹ ਅਵਸਥਾ, ਮੇਰਾ ਸਰੀਰ ਉਹ ਸ਼ਹਿਰ ਬਣ ਗਿਆ ਹੈ ਜਿੱਥੇ ਕੋਈ ਗਮ ਨਹੀਂ ਹੈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋਂ ਨਹੀਂ ਤੇ ਠਾਓ। ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਇਹਦੇ ਅੰਦਰ ਦੁੱਖ ਹੀ ਨਹੀਂ ਕੋਈ ਹੈਗਾ, ਇਹ ਐਸਾ ਸ਼ਹਿਰ ਮੇਰਾ ਬਣ ਗਿਆ, ਨਾ ਤਸਵੀਸ ਖਰਾਜ, ਨਾ ਮਾਲ, ਖੌਫ, ਨਾ ਖਤਾ, ਨਾ ਤਰਸ ਜਵਾਲ। ਤਾਂ ਬਾਬਾ ਜੀ ਨੇ ਕਿਹਾ ਇੱਥੇ ਕੋਈ ਟੈਕਸ ਨਹੀਂ ਲੱਗਦਾ, ਇਹ ਜਿਹੜਾ ਅੰਦਰ ਦਾ ਸ਼ਹਿਰ ਹੈ ਇੱਥੇ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੈਗੀ, ਕੋਈ ਚਿੰਤਾ ਨਹੀਂ ਹੈ, ਕੋਈ ਝੋਰਾ ਨਹੀਂ ਹੈ। ਤਾਂ ਬੰਦੇ ਦਾ ਅੰਦਰ ਹੀ ਜਿਹੜਾ ਹੈ ਐਸਾ ਸ਼ਹਿਰ ਬਣ ਜਾਂਦਾ। ਅਸੀਂ ਇੱਕ ਬਚਨ ਬੜਾ ਪ੍ਰਸਿੱਧ ਪੜ੍ਹਦੇ ਹਾਂ, ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਤੋ ਇਹ ਅਵਚਲ ਨਗਰ ਕਿਹੜਾ ਹੈ? ਇਹ ਨਗਰ ਹੈ ਮੇਰਾ ਸਰੀਰ। ਇਹ ਜਿਹੜਾ ਸਰੀਰ ਹੈ ਇਹ ਅਵਚਲ ਹੋ ਗਿਆ, ਇਹ ਅਵਚਲ ਨੀਵ ਧਰੀ, ਇਹਦੀ ਜਿਹੜੀ ਨੀਂਹ ਹੈ ਇਹ ਅਡੋਲ ਹੋ ਗਈ, ਮਨ ਅਡੋਲ ਹੋ ਗਿਆ, ਮਨ ਟਿਕਾ ਵਿੱਚ ਆ ਗਿਆ। ਤੋ ਮਹਾਰਾਜ ਇੱਥੇ ਉਹਦਾ ਜ਼ਿਕਰ ਕਰ ਰਹੇ ਨੇ, ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਇਹ ਕਾਇਆ ਨਗਰੀ ਇਹ ਮਨ ਰਾਜਾ, ਵੀ ਹੇ ਅਉਧੂ ਜਿਹੜਾ ਰੱਬ ਵੱਲੋਂ ਵਰਸੋਇਆ ਹੋਇਆ ਗੁਰੂ ਦੀ ਮੱਤ ਲੈਣ ਵਾਲਾ ਮਨੁੱਖ ਹੈ ਨਾ, ਉਹਦਾ ਸਰੀਰ ਮਨ ਨੂੰ ਵੀ ਵੱਸਦਾ ਹੋਇਆ ਸ਼ਹਿਰ ਬਣ ਜਾਂਦਾ, ਤੇ ਜਿਹੜੇ ਪੰਜੇ ਗਿਆਨ ਇੰਦਰੇ ਨੇ ਉਹ ਉੱਚੀ ਆਤਮਕ ਸੂਝ ਵਾਲੇ ਹੋ ਜਾਂਦੇ ਨੇ। ਪੰਜ ਗਿਆਨ ਇੰਦਰੇ ਕਿਹੜੇ ਹੁੰਦੇ ਨੇ? ਅੱਖਾਂ ਹੋ ਗਈਆਂ, ਨੱਕ ਹੋ ਗਿਆ, ਮੂੰਹ ਹੋ ਗਿਆ, ਇਹਨਾਂ ਨੂੰ ਆਪਾਂ ਗਿਆਨ ਇੰਦਰੇ ਕਹਿੰਦੇ ਹਾਂ। ਖਿਮਾ ਕਰਿਓ, ਜਿੱਥੋਂ ਸਾਨੂੰ ਸੈਂਸ ਸਮਝ ਲੱਗਦੀ ਉਹਨੂੰ ਆਪਾਂ ਗਿਆਨ ਇੰਦਰੇ ਕਹਿੰਦੇ, ਚੰਮ ਹੋ ਗਿਆ, ਜਿੱਥੋਂ ਸਾਨੂੰ ਕਿਸੇ ਚੀਜ਼ ਦਾ ਗਿਆਨ ਹੁੰਦਾ। ਗੁਰਦੇਵ ਮਹਾਰਾਜ ਕਹਿੰਦੇ ਨੇ ਉੱਚੀ ਆਤਮਕ ਅਵਸਥਾ ਸੂਝ ਬੂਝ ਵਾਲੇ ਹੋ ਗਏ ਤੇ ਵਿਕਾਰਾਂ ਪਿੱਛੇ ਭਟਕਦੇ ਨਹੀਂ, ਬੁਰਾਈਆਂ ਪਿੱਛੇ ਭਟਕਦੇ ਨਹੀਂ, ਤੇ ਇਹ ਮਨ ਜਿਹੜਾ ਹੈ ਨਾ ਇਹ ਸਰੀਰ ਦੀ ਨਗਰੀ ਦਾ ਰਾਜਾ ਬਣ ਗਿਆ। ਵੇਖੋ ਦੋ ਚੀਜ਼ਾਂ ਬਾਬਾ ਜੀ ਨੇ ਬੜੀਆਂ ਕਮਾਲ ਦੀਆਂ ਬਾਣੀ 'ਚ ਕਹੀਆਂ, ਮਨ ਜਿਹੜਾ ਹੈ ਉਹ ਰਾਜਾ ਵੀ ਹੈ, ਜਿਹੜਾ ਸਰੀਰ ਦਾ ਰਾਜਾ ਬਣ ਗਿਆ ਤੇ ਸਾਰੀਆਂ ਚੀਜ਼ਾਂ ਉਹਨੇ ਵੱਸ ਵਿੱਚ ਕਰ ਲਈਆਂ, ਤੇ ਇੱਕ ਪਾਸੇ ਮਹਾਰਾਜ ਨੇ ਆਖਿਆ ਮਨ ਉਹ ਬਣ ਗਿਆ ਜਿਹੜਾ ਸਰੀਰ ਦੀ ਨਗਰੀ ਤੋਂ ਆਕੀ ਹੋ ਗਿਆ, ਜਿਹੜਾ ਕਾਬੂ ਵਿੱਚ ਨਹੀਂ, ਜਿਹੜਾ ਕੰਟਰੋਲ ਵਿੱਚ ਨਹੀਂ। ਤੋ ਬਾਬਾ ਜੀ ਇੱਥੇ ਅੱਜ ਬਖਸ਼ਿਸ਼ ਕਰਦੇ ਨੇ, ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ। ਵਿਚਾਰੀ ਦਾ ਮਤਲਬ ਹੈ ਵਿਚਾਰਵਾਨ, ਇਹਦੇ ਵਿੱਚ ਪੰਜੇ ਗਿਆਨ ਇੰਦਰੇ ਵਿਚਾਰਵਾਨ ਹੋ ਗਏ, ਅੱਖਾਂ ਜਿਹੜੀਆਂ ਨੇ ਉਹ ਭਟਕਦੀਆਂ ਨਹੀਂ, ਉਹ ਗੱਲਾਂ ਨੂੰ ਵਿਚਾਰਦੀਆਂ ਨੇ। ਕੰਨ ਜਿਹੜੇ ਨੇ ਉਹ ਨਿੰਦਿਆ ਚੁਗਲੀ ਵਿੱਚ ਭਟਕਦੇ ਨਹੀਂ, ਉਹ ਵਿਚਾਰਦੇ ਨੇ। ਜ਼ੁਬਾਨ ਜਿਹੜੀ ਹੈ ਉਹ ਭਟਕਦੀ ਨਹੀਂ, ਉਹ ਵਿਚਾਰਦੀ ਹੈ। ਜ਼ਿੰਦਗੀ ਵਿੱਚ ਵਿਚਾਰਵਾਨ ਹੋਣਾ ਬਹੁਤ ਜ਼ਰੂਰੀ ਹੈ। ਵਿਚਾਰਵਾਨ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਰ ਉਹ ਬੰਦਾ ਜਿਹੜਾ ਗੱਲ ਨੂੰ ਸਮਝਦਾ, ਵਿਚਾਰਦਾ ਹੈ, ਗੱਲ ਦੇ ਚੰਗੇ ਤੇ ਮਾੜੇ ਬਾਰੇ ਜਿਹਨੂੰ ਪਤਾ ਹੈ, ਜਿਹੜਾ ਵਿਚਾਰਵਾਨ ਹੈ ਉਹ ਬੰਦਾ ਜ਼ਿੰਦਗੀ ਵਿੱਚ ਸਕਸੈਸ ਹੈ, ਕਾਮਯਾਬ ਹੈ। ਬਾਹਰੀ ਤੌਰ 'ਤੇ ਤੁਸੀਂ ਕਦੀ ਵੇਖੋ ਬੰਦਾ ਪੜ੍ਹਾਈ ਕਰੇ, ਜੇ ਉਹ ਵਿਦਿਆ ਦਾ ਵਿਚਾਰਵਾਨ ਨਹੀਂ ਹੈ ਤੇ ਉਹਦੀ ਪੜ੍ਹਾਈ ਦਾ ਅਰਥ ਕੋਈ ਨਹੀਂ ਹੈ। ਜਿੰਨੀਆਂ ਸਮਾਜ ਵਿੱਚ ਡਿਵੈਲਪਮੈਂਟ ਤੇ ਤਰੱਕੀਆਂ ਹੁੰਦੀਆਂ ਉਹ ਵਿਚਾਰਵਾਨ ਮਨੁੱਖ ਦੇ ਸਿਰ ਉੱਤੇ ਹੁੰਦੀਆਂ ਨੇ, ਜਿਹੜੇ ਗੱਲਾਂ ਨੂੰ ਵਿਚਾਰਦੇ ਨੇ। ਆ ਸ਼ਹਿਰ ਵਿੱਚ ਪੁਲ ਬਣਨਾ ਹੁੰਦਾ ਨਾ, ਤੇ ਜਿਹੜੇ ਇੰਜੀਨੀਅਰ ਨੇ, ਜਿਹੜੇ ਵੱਡੇ ਇਸ ਗੱਲ ਨੂੰ ਜਾਣਨ ਵਾਲੇ ਨੇ, ਜਿਹਨਾਂ ਨੇ ਸਟੱਡੀ ਕੀਤੀ, ਉਹ ਵਿਚਾਰਦੇ ਨੇ ਵੀ ਪਾਣੀ ਦਾ ਵਹਾਅ ਕਿੱਧਰੋਂ ਆ ਰਿਹਾ, ਇਹਦੇ ਉੱਤੇ ਕਿੰਨੇ ਟਨ, ਕਿੰਨੇ ਮਣ ਲੋਹਾ ਲੱਗੇਗਾ, ਕਿੰਨਾ ਕੰਕਰੀਟ ਪਵੇਗਾ, ਫਿਰ ਜਾ ਕੇ ਪੁਲ ਖੜਾ ਹੋਵੇਗਾ, ਜਦੋਂ ਇਹਦੇ ਉੱਤੋਂ ਦੀ ਟ੍ਰੇਨ ਲੰਘੇਗੀ ਫਿਰ ਇਹਦਾ ਕੋਈ ਮਾੜਾ ਅਸਰ ਤਾਂ ਨਹੀਂ ਪਵੇਗਾ, ਕੀ ਉਹਦਾ ਕੋਈ ਨੁਕਸਾਨ ਤਾਂ ਨਹੀਂ, ਇਹਨੂੰ ਕਹਿੰਦੇ ਨੇ ਵਿਚਾਰਵਾਨ ਬੰਦਾ। ਤੇ ਇੱਕ ਦੂਜਾ ਹੈ ਜਿਹੜਾ ਵਿਚਾਰਵਾਨ ਨਹੀਂ ਹੈ, ਉਹਨੂੰ ਕਿਹਾ ਪੁਲ ਬਣਾ ਦੇ, ਉਹਨੇ ਆਖਿਆ ਕੋਈ ਗੱਲ ਨਹੀਂ, ਦੋ ਪਿਲਰ ਕੱਢ ਕੇ ਉੱਤੇ ਛਾਤੀ ਪਾਉਣੀ ਪਾ ਦਿਆਂਗੇ, ਕਿਹੜੀ ਵੱਡੀ ਗੱਲ ਹੈ, ਹੁਣ ਹੈ ਉਹ ਵੀ ਹੈ। ਇੱਦਾਂ ਹੀ ਇੱਕ ਬੰਦਾ ਹੁੰਦਾ ਹੈ ਜਿਹੜਾ ਜ਼ਿੰਦਗੀ ਵਿੱਚ ਵਿਚਾਰਵਾਨ ਹੁੰਦਾ, ਜਿਹੜਾ ਗੱਲਾਂ ਨੂੰ ਵਿਚਾਰਦਾ ਹੈ, ਜਿਹੜਾ ਗੱਲਾਂ ਨੂੰ ਸਮਝਦਾ ਹੈ ਵੀ ਇਹਦਾ ਦੂਰ ਅੰਦੇਸ਼ੀ ਮੇਰੀ ਲਾਈਫ ਉੱਤੇ ਕੀ ਪ੍ਰਭਾਵ ਪਵੇਗਾ। ਤਾਂ ਹੀ ਤੇ ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਆਖਿਆ ਜਿਹੜਾ ਵਿਦਿਆ ਦਾ ਵਿਚਾਰਵਾਨ ਬਣ ਜਾਵੇ ਉਹ ਪਰਉਪਕਾਰੀ ਸੁਭਾਅ ਵਾਲਾ ਹੋ ਜਾਂਦਾ। ਰੱਖ ਰੱਖ ਚਰਨ ਧਰੇ ਵਿਚਾਰੀ, ਜਿਹੜਾ ਐਵਰੀ ਸਿੰਗਲ ਸਟੈਪ ਵਿਚਾਰ ਵਿਚਾਰ ਕੇ ਧਰਦਾ ਹੈ ਉਹ ਕਾਮਯਾਬ ਹੈ। ਤੋ ਇਸੇ ਤਰੀਕੇ ਨਾਲ ਬੰਦੇ ਦਾ ਮਨ ਭੜਕਾਉਂਦਾ ਵੀ ਹੈ, ਇਹ ਗਿਆਨ ਇੰਦਰੇ ਬੰਦੇ ਨੂੰ ਭੜਕਾਉਂਦੇ ਵੀ ਨੇ, ਪਰ ਜਿਹੜਾ ਗੁਰੂ ਦੀ ਮੱਤ ਲੈ ਕੇ ਵਿਚਾਰਵਣ ਬਣ ਜਾਂਦਾ ਉਹ ਫਿਰ ਭੜਕਦਾ ਨਹੀਂ। ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੈ ਵਿਚਾਰੀ। ਬਾਬਾ ਜੀ ਨੇ ਅੱਗੇ ਕਿਹਾ ਸ਼ਬਦ ਰਵੇ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ। ਗੁਰਦੇਵ ਮਹਾਰਾਜ ਨੇ ਆਖਿਆ ਵੀ ਗੁਰੂ ਦੇ ਸ਼ਬਦ ਰਾਹੀਂ ਹੇ ਉਦੋਂ ਜਿਹਦਾ ਮਨ ਵਿਕਾਰਾਂ ਦੇ ਉੱਤੇ ਬਲੀ ਹੋ ਗਿਆ, ਜਿਹਨੇ ਮਨ ਦੁਆਰਾ ਇਹਨਾਂ ਚੀਜ਼ਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ, ਉਹ ਆਪਣੇ ਅੰਦਰ ਦੇ ਆਸਣ ਉੱਤੇ ਟਿਕ ਗਿਆ। ਵੇਖੋ ਇੱਕ ਆਸਣ ਹੈ ਬਾਹਰੀ ਜਿਹਦੇ ਉੱਤੇ ਆਪਾਂ ਬੈਠੇ ਹਾਂ, ਇੱਕ ਆਸਣ ਹੈ ਮੇਰੇ ਮਨ ਦਾ ਆਸਣ, ਉਹ ਮਨ ਦਾ ਆਸਣ ਅਡੋਲ ਹੋ ਗਿਆ। ਬਾਬਾ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਅਕਾਲ ਪੁਰਖ ਨੂੰ ਯਾਦ ਕਰਦਾ ਹੈ ਉਹ ਉਹਨੇ ਆਪਣੀਆਂ ਇੰਦਰੀਆਂ ਨੂੰ ਆਪਣੀ ਹੱਦ ਵਿੱਚ ਰੱਖਿਆ ਤੇ ਉਹ ਪਰਉਪਕਾਰੀ ਬਿਰਤੀ ਵਾਲਾ ਹੋ ਗਿਆ, ਬੋਲ ਰੱਖਿਆ ਕਾਲ ਬਿਕਾਲ ਰਹੇ ਕਹਿ ਬਪੁਰੇ ਜੀਵਤ ਮੂਆ ਮਨ ਮਾਰੀ। ਮਹਾਰਾਜ ਨੇ ਆਖਿਆ ਗੁਰੂ ਦੇ ਸ਼ਬਦ ਦੁਆਰਾ ਜਿਸ ਵਿਅਕਤੀ ਨੇ ਕੋਈ ਧੂਣੀ ਨਹੀਂ ਤਪਾਈ ਬਲਕਿ ਉਹ ਆਪਣੇ ਸਰੀਰ ਨੂੰ ਜੋਗੀਆਂ ਦੇ ਵਾਂਗੂ ਧੂਣੀਆਂ ਤਪਾ ਕੇ ਸਾੜਦਾ ਨਹੀਂ, ਉਹਨੇ ਕੀ ਕੀਤਾ, ਉਹਨੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਿਆ, ਉਹਨੇ ਆਪਣੇ ਮਨ ਨੂੰ ਬੁਰਿਆਈਆਂ ਵਾਲੇ ਬੰਨਿਓ ਮਾਰ ਲਿਆ, ਤੇ ਫਿਰ ਉਹਦਾ ਜਨਮ ਮਰਨ ਕੁਝ ਵੀ ਵਿਗਾੜ ਨਹੀਂ ਸਕਦੇ, ਉਹਨੂੰ ਨੁਕਸਾਨ ਨਹੀਂ ਹੋਵੇਗਾ ਜਿਹੜਾ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਬਜਾਏ ਇਹ ਧੂਣੀਆਂ ਤਪਾ ਕੇ ਸਰੀਰ ਨੂੰ ਜਿਹੜਾ ਹੈ ਉਹ ਕਾਬੂ ਕਰਨ ਦੀ ਕੋਸ਼ਿਸ਼ ਕਰੇ, ਸਰੀਰ ਨੂੰ ਤਪਾਉਣ ਦੀ ਕੋਸ਼ਿਸ਼ ਕਰੇ। ਤੋ ਸਭ ਤੋਂ ਔਖੀ ਤਪੱਸਿਆ ਕਿਹੜੀ ਹੁੰਦੀ ਹੈ? ਵੇਖੋ ਕੋਈ ਬੰਦਾ, ਕੋਈ ਜੋਗੀ, ਖਾਸ ਕਰਕੇ ਜੋਗੀਆਂ ਬਾਰੇ ਸ਼ਬਦ ਹੈ, ਜੋਗੀ ਜਿਹੜੇ ਸੀ ਉਹ ਧੂਣੀਆਂ ਤਪਾਉਂਦੇ ਹੁੰਦੇ ਸੀ, ਜੋਗੀਆਂ ਨੇ ਠੰਡੇ ਪਾਣੀ ਵਿੱਚ ਸਰੀਰ ਨੂੰ ਖਿਲਾਰਨਾ, ਜੋਗੀਆਂ ਨੇ ਪੁੱਠੇ ਲਟਕਣਾ ਰੁੱਖਾਂ ਦੇ ਨਾਲ, ਉਹਨਾਂ ਨੇ ਪੁੱਠੇ ਲਟਕਣਾ ਕਈ ਤਰ੍ਹਾਂ ਦੇ। ਆ ਪਿੱਛੇ ਜੇ ਜਦੋਂ ਨਾ ਕੁੰਭ ਦਾ ਮੇਲਾ ਲੰਘ ਕੇ ਗਿਆ ਨਾ ਇੰਡੀਆ ਦੇ ਵਿੱਚ, ਤੇ ਬੜੇ ਐਸੇ ਲੋਕ ਜੋਗੀ ਸਾਨੂੰ ਮਿਲ ਜਾਂਦੇ ਸੀ ਜਿਹੜੇ ਬੜੀਆਂ ਅਜੀਬ ਹਰਕਤਾਂ ਕਰਦੇ ਸਨ, ਮਤਲਬ ਉਹਨਾਂ ਨੇ ਆਪਣੇ ਸਰੀਰ ਨੂੰ ਇੰਨਾ ਕੁ ਟੋਰਚਰ ਕੀਤਾ ਹੋਇਆ ਸੀ ਵੀ ਆਮ ਬੰਦਾ ਵੇਖ ਕੇ ਖੌਫ ਵਿੱਚ ਆ ਜਾਂਦਾ ਸੀ। ਕੋਈ ਠੰਡੇ ਪਾਣੀ ਦੇ ਵਿੱਚ ਬੈਠਾ, ਕੋਈ ਅੱਗ ਜਿਹੜੀ ਹੈ ਉਹਦੇ ਨਾਲ ਖੇਡਾਂ ਖੇਡ ਰਿਹਾ। ਤੋ ਇਹ ਜਿੰਨੀਆਂ ਜੁਗਤਾਂ ਸੀ ਇਹਦੇ ਨਾਲ ਬੰਦੇ ਦੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ, ਮਨ ਹੋਰ ਚੀਜ਼ ਹੈ, ਸਰੀਰ ਨੂੰ ਤਪਾ ਲੈਣਾ ਇੱਦਾਂ ਦੀ ਗੱਲ ਹੈ ਵੀ ਜਿਵੇਂ ਕੋਈ ਬੱਚਾ ਜਿਮ ਵਿੱਚ ਜਾਵੇ, ਸਰੀਰ ਦੀ ਕਸਰਤ ਤੇ ਹੋ ਸਕਦੀ ਹੈ ਪਰ ਮਨ ਦੀ ਕਸਰਤ ਵਿਦਿਆ ਨਾਲ ਹੁੰਦੀ ਹੈ, ਪੜ੍ਹਾਈ ਨਾਲ ਹੁੰਦੀ ਹੈ, ਮਨ ਦੀ ਕਸਰਤ ਗਿਆਨ ਲਿਆ ਸੋਝੀ ਲਿਆ ਹੁੰਦੀ ਹੈ, ਮਨ ਦੀ ਕਸਰਤ ਜਿਮ ਵਿੱਚ ਜਾਇਆ ਨਹੀਂ ਹੁੰਦੀ, ਇਹ ਫਰਕ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਵੀ ਜਿਹੜੇ ਬੰਦੇ ਨੇ ਆਪਣੇ ਮਨ ਨੂੰ ਕਾਬੂ ਵਿੱਚ ਕਰ ਲਿਆ, ਆਪਣੇ ਮਨ ਨੂੰ ਬੁਰਾਈਆਂ ਵਾਲੇ ਬੰਨਿਓ ਮਾਰ ਲਿਆ ਨਾ, ਉਹਨੇ ਕੋਈ ਇਹ ਧੂਣੀਆਂ ਨਹੀਂ ਤਪਾਈਆਂ ਕਿਉਂਕਿ ਉਹਨੂੰ ਪਤਾ ਹੈ ਵੀ ਇਹਨਾਂ ਚੀਜ਼ਾਂ ਦਾ ਅਰਥ ਕੋਈ ਨਹੀਂ ਹੈ। ਅਗਲੇ ਬਚਨ ਵਿੱਚ ਮਹਾਰਾਜ ਕਹਿੰਦੇ ਨੇ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਾਰੀ। ਗੁਰਦੇਵ ਮਹਾਰਾਜ ਨੇ 11 ਨੰਬਰ ਬੰਦ ਵਿੱਚ ਆਖਿਆ ਵੀ ਉਹ ਕਰਤਾਰ ਵਾਹਿਗੁਰੂ ਸਭ ਕੁਝ ਕਰਨ ਦੇ ਸਮਰੱਥ ਆ, ਤੇ ਆਹ ਜਿਹੜਾ ਬ੍ਰਹਮਾ ਵਿਸ਼ਨੂੰ ਤੇ ਸ਼ਿਵ, ਕਿਉਂਕਿ ਜੋਗੀ ਜਿਹੜੇ ਸੀ ਉਹ ਸ਼ਿਵ ਦੀ ਪੂਜਾ ਬਹੁਤ ਕਰਦੇ ਸੀ, ਆਖਿਆ ਇਹ ਤੇ ਮਿੱਥੇ ਗਏ ਨੇ ਬਲਕਿ ਜੀਵਨ ਦੇਣ ਵਾਲਾ ਮੌਤ ਦੇਣ ਵਾਲਾ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਆਪ ਹੈ, ਦੇਵੀ ਦੇਵਤੇ ਬਣ ਗਏ, ਜੋਗੀ ਜਿਹੜੇ ਸੀ ਉਹ ਸ਼ਿਵ ਦੀ ਪੂਜਾ ਕਰਦੇ ਸੀ। ਅਗਲਾ ਬਚਨ ਹੈ ਕਾਇਆ ਸੋਧ ਤਰੈ ਭਵ ਸਾਗਰ। ਕਾਇਆ ਨੂੰ ਸੋਧ ਕੇ, ਸਰੀਰ ਨੂੰ ਸੋਧ ਕੇ, ਤੁਸੀਂ ਇੱਕ ਜਪਜੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹੋ, ਉੱਥੇ ਮਹਾਰਾਜ ਕਹਿੰਦੇ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ ਅੱਗੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਜੀਵਨ ਦੀ ਜੁਗਤ ਇਹ ਹੈ ਵੀ ਆਪਣੀ ਕਾਇਆ ਨੂੰ ਕੁਆਰੀ ਰੱਖਣਾ, ਕਿੱਧਰੋਂ ਬੁਰਾਈਆਂ ਵਾਲੇ ਬੰਨਿਓ, ਆਪਣੇ ਸਰੀਰ ਨੂੰ ਕੁਆਰਾ ਰੱਖਣਾ ਕਿਹਦੇ ਵੱਲੇ ਬੰਨਿਓ, ਬੁਰਾਈਆਂ ਵਾਲੇ ਬੰਨਿਓ, ਇਹਨੂੰ ਕਹਿੰਦੇ ਨੇ ਕਾਇਆ ਨੂੰ ਸੋਧਣਾ। ਤੋ ਮਹਾਰਾਜ ਨੇ ਆਖਿਆ ਕਾਇਆ ਸੋਧ, ਜਿਹਨੇ ਆਪਣੇ ਕਾਇਆ ਨੂੰ ਸੋਧ ਲਿਆ, ਪਵਿੱਤਰ ਕਰ ਲਿਆ ਆਪਣੇ ਖਿਆਲਾਂ ਦੁਆਰਾ, ਆਪਣੇ ਵਿਚਾਰਾਂ ਦੁਆਰਾ, ਕਾਇਆ ਨੂੰ ਸੋਧ ਲਿਆ ਹਉਮੈ ਨੂੰ ਮਾਰ ਕੇ, ਹਉਮੈ ਦੀ ਮੈਲ ਨੂੰ ਉਤਾਰ ਕੇ, ਕਾਇਆ ਸੋਧ ਤਰੈ ਭਵ ਸਾਗਰ ਆਤਮ ਤੱਤ ਵਿਚਾਰੀ। ਜਿਹਨੇ ਆਪਣੇ ਆਤਮਾ ਦੇ ਅਸਲੇ ਨੂੰ ਵਿਚਾਰ ਲਿਆ, ਗੁਰ ਸੇਵਾ ਤੇ ਸਦਾ ਸੁੱਖ ਪਾਇਆ। ਮਹਾਰਾਜ ਨੇ ਆਖਿਆ ਉਹਨੇ ਗੁਰੂ ਦੀ ਸੇਵਾ ਦੁਆਰਾ ਸਦੀਵ ਸੁੱਖ ਪਾਇਆ, ਅੰਤਰ ਸ਼ਬਦ ਰਵਿਆ ਗੁਣਕਾਰੀ, ਉਹਦੇ ਅੰਦਰ ਗੁਰੂ ਦਾ ਸ਼ਬਦ ਜਿਹੜਾ ਗੁਣਕਾਰੀ ਹੈ ਉਹ ਵਸਣ ਲੱਗ ਪਿਆ। ਆਪੇ ਮੇਲ ਲਏ ਗੁਣਦਾਤਾ, ਗੁਣਾਂ ਦੇ ਦਾਤੇ ਵਾਹਿਗੁਰੂ ਨੇ ਉਹਨੂੰ ਆਪਣੇ ਨਾਲ ਮੇਲ ਲਿਆ। ਹਉਮੈ ਤ੍ਰਿਸ਼ਨਾ ਮਾਰੀ, ਉਹਨੇ ਆਪਣੇ ਅੰਦਰ ਦੀ ਹਉਮੈ ਤ੍ਰਿਸ਼ਨਾ ਨੂੰ ਮਾਰ ਲਿਆ। ਜੋਗ ਸ਼ਬਦ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਆਖਿਆ ਗੁਰਮੁਖ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਣ ਵਾਲਾ ਉਹਨੂੰ ਗੁਰਮੁਖ ਕਹਿੰਦੇ ਨੇ। ਗੁਰਦੇਵ ਕਹਿੰਦੇ ਨੇ ਗੁਰਮੁਖ ਜੋਗ ਗੁਰਮੁਖ ਦਾ ਮਿਲਾਪ ਕਿਵੇਂ ਹੁੰਦਾ ਹੈ, ਜੋਗ ਕਿਵੇਂ ਹੁੰਦਾ ਹੈ, ਸ਼ਬਦ ਸ਼ਬਦ ਦੁਆਰਾ ਆਤਮ ਚੀਨੈ ਆਪਣੇ ਆਪੇ ਨੂੰ ਚੀਨਿਆ, ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ, ਉਹਨੇ ਏਕ ਮੁਰਾਰੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਗੁਰੂ ਵੱਲ ਮੁੱਖ ਕਰਕੇ ਉਹਦੇ ਸ਼ਬਦ ਦੀ ਵਿਚਾਰ ਕਰਕੇ। ਅੱਗੇ ਮਹਾਰਾਜ ਕਹਿੰਦੇ ਮਨੁਆ ਅਸਥਿਰ ਸ਼ਬਦੇ ਰਾਤਾ, ਮਨ ਅਸਥਿਰ ਹੋ ਗਿਆ, ਟਿਕਾਅ ਵਿੱਚ ਆ ਗਿਆ, ਸ਼ਬਦ ਵਿੱਚ ਰੱਤਿਆ ਗਿਆ। ਇਹ ਕਰਨੀ ਸਾਰੀ, ਇਹ ਉੱਤਮ ਕਰਨੀ ਹੋ ਗਈ, ਸਾਰੀ ਦਾ ਅਰਥ ਦਾ ਸ੍ਰੇਸ਼ਟ ਕਰਨੀ। ਬੇਦ ਬਾਦ ਨਾ ਪਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ, ਗੁਰਦੇਵ ਮਹਾਰਾਜ ਕਹਿੰਦੇ ਹੇ ਔਧੂ ਇੱਕ ਗੱਲ ਦਾ ਖਿਆਲ ਰੱਖ, ਜਿਹਨੇ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਨੂੰ ਸੋਧ ਲਿਆ ਉਹਨੂੰ ਬੇਦ ਤੇ ਪਖੰਡ ਦੀ ਲੋੜ ਕੋਈ ਨਹੀਂ ਰਹਿੰਦੀ। ਬੇਦ ਬਾਦ ਨਾ ਪਖੰਡ ਔਧੂ ਗੁਰਮੁਖ ਸ਼ਬਦ ਵਿਚਾਰੀ, ਗੁਰਮੁਖ ਜੋਗ ਕਮਾਵੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਅਸਲੀ ਜੋਗ ਕਮਾਇਆ ਜਾਂਦਾ ਹੈ। ਗੁਰਮੁਖ ਜੋਗ ਕਮਾਵੇ ਔਧੂ ਜਤ ਸਤ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਹੀ ਬੰਦਾ ਅਸਲੀ ਜਤੀ ਤੇ ਸਤੀ ਬਣਦਾ ਹੈ। ਸ਼ਬਦ ਮਰੈ ਮਨ ਮਾਰੇ ਔਧੂ, ਜਿਹੜਾ ਸ਼ਬਦ ਦੁਆਰਾ ਆਪਣੇ ਮਨ ਨੂੰ ਬੁਰਾਈ ਵਾਲੇ ਬੰਨਿਓ ਮਾਰ ਲੈਂਦਾ। ਜੋਗ ਜੁਗਤ ਵਿਚਾਰੀ, ਇਹੋ ਹੀ ਜੋਗ ਦੀ ਜੁਗਤ ਜਿਹੜੀ ਹੈ ਉਹ ਵਿਚਾਰਨ ਯੋਗ ਹੈ। ਤੋ ਗੁਰੂ ਕਿਰਪਾ ਕਰੇ, ਮੁਬਾਰਕ ਬਾਣੀ ਵਿੱਚ ਸਤਿਗੁਰ ਨੇ ਜੋਗੀ ਜਿਹੜੇ ਕਰਮ ਕਰਦੇ ਸੀ ਉਹਨਾਂ ਕਰਮਾਂ ਦੀ ਬਜਾਏ ਜੋਗੀ ਨੂੰ ਇਹ ਗੱਲ ਸਮਝਾਈ ਵੀ ਭਾਈ ਸਾਰੀ ਖੇਡ ਤੇਰੇ ਮਨ ਦੀ ਹੈ, ਤੂੰ ਆਪਣੇ ਮਨ ਨੂੰ ਸਵਾਰ ਗੁਰੂ ਦੀ ਸ਼ਰਨ ਵਿੱਚ ਪੈ ਕੇ, ਇਹੋ ਹੀ ਸਭ ਤੋਂ ਉੱਤਮ ਜੋਗ ਹੈ, ਇਹੋ ਹੀ ਸਭ ਤੋਂ ਉੱਤਮ ਮਿਲਾਪ ਦਾ ਢੰਗ ਹੈ। ਤੋ ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਨਾਲ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰ ਰਹੇ ਸਨ। ਗੁਰਬਾਣੀ ਦਾ ਸਪਸ਼ਟ ਪ੍ਰਮਾਣ ਹੈ, ਯੋਗ ਨਾ ਭਗਵੇਂ ਕੱਪੜੇ, ਯੋਗ ਨਾ ਮਿਲੇ ਵੇਸ, ਨਾਨਕ ਘਰ ਬੈਠਿਆਂ ਯੋਗ ਪਾਈਏ ਸਤਿਗੁਰ ਕੇ ਉਪਦੇਸ਼। ਗੁਰਮਤਿ ਨੇ ਭੇਖਾਂ ਤੋਂ ਪਖੰਡ ਤੋਂ ਉੱਤੇ ਉੱਠ ਕੇ ਆਪਣੇ ਮਨ ਨੂੰ ਸਾਧ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਸੁਰਤਾ ਹਾਸਲ ਕਰਨ ਦੀ ਤਾਕੀਦ ਜਿਹੜੀ ਹੈ ਉਹ ਸਿੱਖ ਨੂੰ ਗੁਰਬਾਣੀ ਵਿੱਚ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਉਸ ਤਾਕੀਦ ਦੇ ਉੱਤੇ ਖਰੇ ਉਤਰ ਸਕੀਏ, ਉਸ ਨੂੰ ਆਪਣੇ ਜੀਵਨ 'ਚ ਅਪਣਾ ਸਕੀਏ ਔਰ ਥੋੜ੍ਹਾ ਥੋੜ੍ਹਾ ਕੰਮ ਆਪਣੇ ਜੀਵਨ ਦੇ ਵਿੱਚ ਨਿਰੰਤਰ ਕਰਦੇ ਰਹਿ ਸਕੀਏ। ਇਹੀ ਮਾਲਕ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਨੇ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ ਉਹ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਬਿਲਾਕੀਆਂ ਨੇ ਖੰਡੇ ਬਾਟੇ ਦੀ ਪੋਲ ਛੱਕਣੀ ਹੋਵੇ ਉਹਨਾਂ ਅੱਗੇ ਵੀ ਸਨਿਮਰ ਬੇਨਤੀ ਹੋਈ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਭਾਈ ਪਰਮਿੰਦਰ ਸਿੰਘ ਜੀ ਹੰਬੜਾ ਲੁਧਿਆਣੇ ਵਾਲੇ ਔਰ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਦੇ ਕੀਰਤਨ ਜਥੇ ਦਾ, ਜੋ ਆਪ ਸੰਗਤਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਦੀ ਕਲਾਸ ਹਰ ਹਫ਼ਤੇ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਪਾਠ ਸੰਥਿਆ ਦੀ ਕਲਾਸ ਅਟੈਂਡ ਕਰਨੀ ਹੋਵੇ, ਉਹ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਬਿਲਾਕੀਆਂ ਨੇ ਖੰਡੇ ਬਾਟੇ ਦੀ ਪੋਲ ਛਕਣੀ ਹੋਵੇ, ਉਹ ਵੀ ਕਿਰਪਾ ਕਰਕੇ ਆਪਣਾ ਨਾਮ ਅਤੇ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

पालक नायक खसम हमारी।

एक ओंकार सतगुर प्रसाद गौड़ी पूर्वी रविदास जीओ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਮਾਲਕ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਚੱਲ ਰਹੀ ਕਥਾ ਵਿਚਾਰ ਦਾ। ਤੋ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 346 ਦੇ ਉੱਤੇ ਰਾਗ ਗੌੜੀ ਪੂਰਬੀ ਦੇ ਵਿੱਚ ਭਗਤ ਰਵਿਦਾਸ ਜੀ ਉਹਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਦਰਜ ਹੈ। ਸ਼ਬਦ ਦੀ ਰਹਾਉ ਵਾਲੀ ਪੰਕਤੀ ਹੈ, ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ। ਇਹਦੇ ਬੜੇ ਸਿੱਧੇ ਜਿਹੇ ਅਰਥ ਇਹ ਬਣਦੇ ਨੇ ਵੀ ਹੇ ਸਾਰਿਆਂ ਭਵਨਾਂ ਦੇ ਮਾਲਕ ਕਾਲ ਪੁਰਖ ਵਾਹਿਗੁਰੂ, ਇੱਕ ਛਿੰਨ ਜਿਹਨੂੰ ਆਪਾਂ ਖਿੰਨ ਕਹਿੰਦੇ ਹਾਂ, ਖਿੰਨ ਹੁੰਦਾ ਹੈ ਅੱਖ ਚਮਕਣ ਜਿੰਨਾ ਸਮਾਂ। ਤੋ ਮਹਾਰਾਜ ਫਰਮਾਉਂਦੇ ਨੇ ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਮੈਨੂੰ ਆਪਣੇ ਦਰਸ਼ਨ ਇੱਕ ਛਿੰਨ ਮਾਤਰ ਅੱਖ ਚਮਕਣ ਜਿੰਨੇ ਸਮੇਂ ਲਈ ਵਿਖਾ। ਪਰ ਸਤਿਗੁਰ ਨੇ ਇੱਕ ਸਾਡੇ ਉੱਤੇ ਪਰਉਪਕਾਰ ਕੀਤਾ ਹੈ ਵੀ ਜਦੋਂ ਉਹਨਾਂ ਨੇ ਭਗਤ ਬਾਣੀ ਵੀ ਦਰਜ ਕੀਤੀ ਹੈ ਨਾ, ਤਾਂ ਕਿ ਭਗਤ ਸਾਹਿਬ ਦੇ ਸ਼ਬਦਾਂ ਨੂੰ ਅਸੀਂ ਕੋਈ ਅਵਤਾਰਵਾਦ ਵਾਲੇ ਬੰਨੇ, ਦੇਵੀ ਦੇਵਤਿਆਂ ਵਾਲੇ ਬੰਨੇ ਨਾ ਸਮਝ ਪਾਈਏ। ਇਸ ਕਰਕੇ ਉਹਨਾਂ ਸ਼ਬਦ ਦੀ ਪ੍ਰਣਮਤਾ ਦੇ ਉੱਤੇ ਜਿਸ ਰੱਬ ਦੀ ਗੱਲ ਰਵਿਦਾਸ ਸਾਹਿਬ ਜੀ ਕਰ ਰਹੇ ਨੇ ਉਹਦਾ ਸਿਰਲੇਖ ਇਹ ਕਹਿ ਕੇ ਦਿੱਤਾ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਫਿਰ ਜਾ ਕੇ ਸ਼ਬਦ ਪ੍ਰਾਰੰਭ ਹੁੰਦਾ ਹੈ। ਹੁਣ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬਾਣੀ ਪੜ੍ਹੋਗੇ ਤੇ ਸ਼ਬਦਾਂ ਦੇ ਆਰੰਭ ਤੋਂ ਪਹਿਲਾਂ ਜਿਹੜਾ ਮੰਗਲਾਚਰਨ ਹੈ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰਾਜ ਨੇ ਜ਼ਰੂਰ ਦਰਜ ਕੀਤਾ ਹੈ। ਤੋ ਇਹਦਾ ਰੀਜ਼ਨ ਕੀ ਹੈ, ਇਹਦਾ ਕਾਰਨ ਕੀ ਹੈ ਵੀ ਜਦੋਂ ਵੀ ਤੁਸੀਂ ਭਗਤ ਜੀ ਦੇ ਜਾਂ ਗੁਰੂ ਸਾਹਿਬਾਨ ਦੇ ਕਿਸੇ ਵੀ ਸ਼ਬਦ ਨੂੰ ਵਿਚਾਰਨਾ ਹੈ ਨਾ, ਉਦੋਂ ਤੁਹਾਡੇ ਜੇਨ ਵਿੱਚ ਤੁਹਾਡੀ ਸੁਰਤ ਵਿੱਚ ਇਹ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਇੱਕੋ ਹੀ ਹੈ, ਉਹ ਸਦੀਵੀ ਹੋਂਦ ਵਾਲਾ ਹੈ, ਗੁਰੂ ਦੀ ਕਿਰਪਾ ਦੁਆਰਾ ਉਹਦਾ ਅਨੁਭਵ ਹੁੰਦਾ ਹੈ ਤੇ ਉਹ ਰੱਬ ਦਾ ਕੋਈ ਖਾਸ ਰੂਪ ਰੇਖ ਰੰਗ ਨਹੀਂ ਹੈਗਾ। ਇਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਛਿੰਨ ਦਰਸ਼ ਦਿਖਾਏ, ਜਦੋਂ ਵੀ ਦਰਸ਼ਨ ਦੀ ਗੱਲ ਆਵੇਗੀ ਤੇ ਅਸੀਂ ਇਹਨਾਂ ਅੱਖਾਂ ਦੇ ਨਾਲ ਬਾਹਰੀ ਦਰਸ਼ਨ ਦੀ ਗੱਲ ਕਰਦੇ ਹਾਂ। ਮਹਾਰਾਜ ਦੀ ਬਾਣੀ ਵਿੱਚੋਂ ਆਪਾਂ ਜਿੰਨੇ ਇੱਦਾਂ ਵਾਕ ਪੜ੍ਹਾਂਗੇ ਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ,
ਮੇਰਾ। ਹੁਣ ਇੱਕ ਦਰਸ਼ਨ ਨੇ, ਤੁਸੀਂ ਗੁਰਦੁਆਰੇ ਬੈਠੇ ਹੋ, ਸਾਹਮਣੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਆਪਾਂ ਕਹਾਂਗੇ ਵੀ ਅਸੀਂ ਦਰਸ਼ਨ ਕਰ ਰਹੇ ਹਾਂ। ਸਤਿਗੁਰ ਦੀ ਬਾਣੀ ਦੇ ਵਿੱਚ ਇਹ ਵੀ ਵਚਨ ਦਰਜ ਨੇ ਵੀ ਜਾਂ ਕਹਿ ਦਰਸ਼ ਕੋਟ ਪਾਪ ਉਤਾਰੇ, ਆਖਿਆ ਜਿਹਦੇ ਦਰਸ਼ਨ ਕੀਤਿਆਂ ਹੀ ਤੁਹਾਡੇ ਕਰੋੜਾਂ ਪਾਪ ਉਤਰ ਜਾਂਦੇ ਨੇ। ਤੇ ਜਦੋਂ ਵੀ ਅਸੀਂ ਦਰਸ਼ਨ ਸਮਝਾਂਗੇ ਸਾਨੂੰ ਇੱਦਾਂ ਲੱਗੇਗਾ ਵੀ ਸਾਹਮਣੇ ਸਾਡੇ ਕੋਈ ਰੱਬ ਆਣ ਕੇ ਪ੍ਰਗਟ ਹੋ ਜਾਵੇਗਾ, ਤੇ ਜਦੋਂ ਮੈਂ ਉਹਦੇ ਦਰਸ਼ਨ ਕਰਾਂਗਾ ਤੇ ਮੇਰੇ ਪਾਪ ਲੈ ਜਾਣਗੇ। ਨਹੀਂ, ਐਸੀ ਗੱਲ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਥਾਂ ਪਰ ਥਾਂ ਸਾਨੂੰ ਇਹ ਗੱਲ ਸਮਝਾਈ ਹੈ ਵੀ ਉਹ ਜਿਹੜਾ ਰੱਬ ਹੈ, ਉਹ ਜਿਹੜਾ ਪਰਮੇਸ਼ਰ ਹੈ, ਉਹਦਾ ਕੋਈ ਰੂਪ ਰੇਖ ਰੰਗ ਆਕਾਰ ਚਿਹਨ ਨਹੀਂ ਹੈ। ਇਸ ਕਰਕੇ ਦਰਸ਼ਨ ਹਮੇਸ਼ਾ ਕਿਹੜੀ ਚੀਜ਼ ਦੇ ਹੁੰਦੇ ਨੇ, ਜਿਹੜੀ ਕੋਈ ਰੂਪ ਵਿੱਚ ਹੋਵੇ, ਜਿਹੜੀ ਆਕਾਰ ਵਿੱਚ ਹੋਵੇ, ਜਿਹਦਾ ਕੋਈ ਰੰਗ ਹੋਵੇ। ਇਹਨਾਂ ਅੱਖਾਂ ਨਾਲ ਦਰਸ਼ਨ ਕੇਵਲ ਉਹਦੇ ਹੁੰਦੇ ਨੇ। ਅਸੀਂ ਗੁਰਦੁਆਰੇ ਦੇ ਦਰਸ਼ਨ ਕਰ ਰਹੇ ਹਾਂ ਕਿਉਂਕਿ ਇੱਥੇ ਇੱਕ ਬਿਲਡਿੰਗ ਹੈ, ਉੱਥੇ ਰੰਗ ਹੈ, ਅਸੀਂ ਮਹਿਸੂਸ ਕਰ ਪਾ ਰਹੇ ਹਾਂ ਇਸ ਚੀਜ਼ ਨੂੰ, ਅੱਖਾਂ ਦੇ ਨਾਲ ਆਪਾਂ ਤੱਕ ਪਾ ਰਹੇ ਹਾਂ। ਪਰ ਰੱਬ ਤੇ ਐਸਾ ਕੋਈ ਨਹੀਂ ਹੈ ਵੀ ਜਿਹੜਾ ਸਾਹਮਣੇ ਪ੍ਰਗਟ ਹੋ ਜਾਵੇ ਵੀ ਆਪਾਂ ਅੱਖਾਂ ਨਾਲ ਉਸ ਰੱਬ ਨੂੰ ਇੱਦਾਂ ਤੱਕ ਸਕੀਏ, ਵੇਖ ਸਕੀਏ। ਉਹਦੇ ਬਾਰੇ ਤੇ ਤੁਸੀਂ ਪੜ੍ਹਿਆ ਨਾ ਵੀ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭ ਭਿੰਨ, ਵੀ ਉਹ ਇਹਨਾਂ ਤਿੰਨਾਂ ਹੀ ਗੁਣਾਂ ਤੋਂ ਭਿੰਨ ਹੈ, ਨਾ ਉਹਦਾ ਰੂਪ ਹੈ, ਨਾ ਰੰਗ ਹੈ, ਨਾ ਉਹਦਾ ਕੋਈ ਰੇਖ ਹੈ, ਆਕਾਰ ਹੈ। ਤਾਂ ਫਿਰ ਰੱਬ ਦੇ ਦਰਸ਼ਨ ਕਿਵੇਂ ਕਿ ਇਹਨਾਂ ਅੱਖਾਂ ਨਾਲ ਸਨਮੁਖ ਇੱਦਾਂ ਰੱਬ ਆਣ ਕੇ ਪ੍ਰਗਟ ਹੋਣਾ ਹੈ? ਤੁਸੀਂ ਨਿਤਨੇਮ ਕਰਦੇ ਹਾਂ ਇਹ ਬਚਨ ਪੜ੍ਹਦੇ ਹੋ ਵੀ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਈਵਨ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਪਣੇ ਬਚਨਾਂ ਵਿੱਚ ਇਹ ਗੱਲ ਆਖੀ ਵੀ ਸੋ ਮੁੱਖ ਜਲੋ ਜਿੱਤ ਕਹਿ ਠਾਕੁਰ ਜੋਨੀ। ਇਹ ਚੇਤਾ ਰੱਖੋ, ਇਹਨਾਂ ਅੱਖਾਂ ਨਾਲ ਜਿਹਦੇ ਵੀ ਤੁਹਾਨੂੰ ਦਰਸ਼ਨ ਹੋ ਜਾਣਗੇ ਉਹ ਰੱਬ ਨਹੀਂ ਹੋ ਸਕਦਾ। ਉਹ ਕੋਈ ਸਰੀਰ ਹੋਵੇਗਾ, ਕੋਈ ਬਾਡੀ ਹੋਵੇਗੀ, ਉਹ ਕੋਈ ਬਿਲਡਿੰਗ ਹੋਵੇਗੀ, ਦੁਨੀਆਂ ਦਾ ਸਿਰਜੀ ਹੋਈ ਕੋਈ ਚੀਜ਼ ਹੋਵੇਗੀ, ਰੱਬ ਨਹੀਂ ਹੋ ਸਕਦਾ ਉਹ। ਤੋ ਸਤਿਗੁਰੂ ਮਹਾਰਾਜ ਜਦੋਂ ਵੀ ਰੱਬ ਦੇ ਦਰਸ਼ਨਾਂ ਦਿਦਾਰਿਆਂ ਦੀ ਗੱਲ ਕਰਦੇ ਨੇ ਤੇ ਉਹ ਰੱਬ ਦਾ ਅਨੁਭਵ, ਉਹਦੀ ਸਮਝ, ਉਹਦੇ ਦਰਸ਼ਨ ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਹੋ ਸਕਦੇ। ਉਹ ਗਿਆਨ ਮਾਰਗ ਉੱਤੇ ਚੱਲ ਕੇ ਹੀ ਉਹਦੇ ਦਰਸ਼ਨ ਹੋਣਗੇ। ਤੋ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਸਗਲ ਭਵਨ ਕੇ ਨਾਇਕਾ ਇੱਕ ਛਿਨ, ਇੱਕ ਛਿਨ ਰਤਾ ਜਿੰਨਾ ਥੋੜ੍ਹਾ ਜਿਹਾ। ਵੇਖੋ ਬੰਦੇ ਨੂੰ ਨਾ ਕਈ ਵਾਰ ਜ਼ਿੰਦਗੀ ਵਿੱਚ ਕੁਝ ਘਟਨਾਵਾਂ ਐਸੀਆਂ ਵਾਪਰਦੇ ਨੇ, ਛਿਨ ਦੀ ਇੱਕ ਆਪਣੀ ਮਹਾਨਤਾ ਹੁੰਦੀ ਹੈ। ਕਈ ਵਾਰ ਡਾਕਟਰ ਬੰਦੇ ਨੂੰ ਕਹਿੰਦਾ ਜੇ ਤੁਸੀਂ ਇੱਕ ਮਿੰਟ ਪਹਿਲਾਂ ਇਹਨੂੰ ਇੱਥੇ ਲੈ ਆਉਂਦੇ ਤੇ ਇਹਦੀ ਜਾਨ ਬਚ ਜਾਣੀ ਸੀ। ਹੁਣ ਇੱਕ ਮਿੰਟ ਇਹਦਾ ਮਤਲਬ ਹੈ ਵੀ ਬਹੁਤ ਵੱਡੀ ਥਾਂ ਰੱਖਦਾ। ਹੁਣ ਕਈ ਵਾਰ ਇੱਕ ਛਿਨ ਜਿਹੜਾ ਹੈ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਥਾਂ ਰੱਖਦਾ। ਕਿਸੇ ਬੰਦੇ ਉੱਤੇ ਗੋਲੀ ਨਾਲ ਕੋਈ ਵਾਰ ਹੋਇਆ, ਉਹਦੇ ਲਾਗੋਂ ਦੀ ਗੋਲੀ ਖਹਿ ਕੇ ਲੰਘ ਗਈ। ਹੁਣ ਜਿਹੜਾ ਉਹ ਉੱਨੀ ਕੁ ਮੂਮੈਂਟ ਸੀ ਨਾ, ਜਿਹੜਾ ਉਨਾ ਕੁ ਸਮਾਂ ਸੀ, ਉਹਨੇ ਉਹਦੀ ਜਾਨ ਨੂੰ ਬਖਸ਼ ਦਿੱਤਾ, ਬਚਾ ਲਿਆ। ਉਹੋ ਜੇ ਇੱਕ ਇੰਚ ਇੱਧਰ ਨੂੰ ਹੋ ਜਾਂਦੀ ਤੇ ਬੰਦੇ ਦੀ ਮੌਤ ਨਿਚ ਸੀ, ਤੈਅ ਸੀ। ਛਿਨ ਕੋਈ ਛੋਟੀ ਚੀਜ਼ ਨਹੀਂ ਹੁੰਦੀ, ਛਿਨ ਬਹੁਤ ਵੱਡੀ ਚੀਜ਼ ਹੁੰਦੀ ਹੈ। ਛਿਨ ਤੋਂ ਹੀ ਤੇ ਗੱਲ ਪ੍ਰਾਰੰਭ ਹੁੰਦੀ ਹੈ। ਅਸੀਂ ਜੇ ਸਾਡੀ ਉਮਰ ਵੀ ਘਟਦੀ ਹੈ ਤੇ ਮਹਾਰਾਜ ਨੇ ਉਹਨੂੰ ਪਤਾ ਕਿਵੇਂ ਕਿਹਾ, ਆਖਿਆ ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਜਿਵੇਂ ਕੋਈ ਘੜਾ ਹੋਵੇ ਤੇ ਬੂੰਦ ਬੂੰਦ ਕਰਕੇ ਉਹਦੇ ਵਿੱਚੋਂ ਪਾਣੀ ਨਿਕਲੀ ਜਾਵੇ। ਛਿਨ ਛਿਨ ਕਰਕੇ ਨਿਕਲਿਆ ਨਾ, ਥੋੜਾ ਥੋੜਾ ਕਰਕੇ ਨਿਕਲਿਆ, ਇੱਕ ਦਿਨ ਸਾਰਾ ਖਾਲੀ ਹੋ ਗਿਆ। ਬੰਦੇ ਦਾ ਬੈਂਕ ਬੈਲੈਂਸ ਹੋਵੇ, ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨੋਟ ਤੜਾਇਆ ਤੇ ਗਿਆ, ਵੀ 100 ਦਾ ਨੋਟ ਹੈ, ਜੇ 1 ਰੁਪਈਆ ਖਰਚਿਆ ਗਿਆ ਬਾਕੀ ਕਿੰਨੇ ਰਹਿ ਗਏ, 99 ਰਹਿ ਗਏ। ਅੱਛਾ, ਇਹ ਗੇੜ ਦੋਵੇਂ ਬੰਨੇ ਪੁੱਠਾ ਚੱਲਦਾ ਹੈ। ਕਈ ਵਾਰ 99 ਹੁੰਦੇ ਨੇ, ਬੰਦਾ 100 ਦੇ ਚੱਕਰ ਵਿੱਚ ਹੀ ਆਪਣੇ ਆਪ ਨੂੰ ਤਬਾਹ ਕਰ ਬਹਿੰਦਾ, ਤੇ 100 ਹੋਵੇ ਤੇ 1 ਰੁਪਈਆ ਵਿੱਚੋਂ ਖਿਸਕ ਜਾਵੇ, ਇੱਕ ਨੋਟ ਟੁੱਟ ਗਿਆ, ਹੁਣ 99 ਆ ਗਏ, 98, 97। ਇੱਕ ਛਿਨ ਜਿਹੜਾ ਹੈ ਉਹ ਕੋਈ ਛੋਟੀ ਚੀਜ਼ ਨਹੀਂ ਹੁੰਦਾ। ਤਾਂ ਹੀ ਮਹਾਰਾਜ ਜਦੋਂ ਬਾਣੀ ਵਿੱਚ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ,
ਗਣੀ ਨਾ ਆਵੇ। ਕਿਨਕਾ ਜੀਵਨ ਦੀ ਥੋੜ੍ਹੀ ਜਿੰਨੀ ਜੁਗਤ ਵੀ ਜੇ ਸਾਨੂੰ ਪਤਾ ਲੱਗ ਜਾਵੇ, ਕਈ ਵਾਰ ਥੋੜ੍ਹੀ ਜਿੰਨੀ ਗੱਲ ਬੰਦੇ ਨੂੰ ਪਿੰਚ ਕਰ ਜਾਵੇ ਨਾ, ਥੋੜ੍ਹੀ ਜਿੰਨੀ ਗੱਲ, ਰਤਾ ਕੁ ਜਿੰਨੀ ਗੱਲ, ਤਾਂ ਬਾਬਾ ਜੀ ਕਹਿੰਦੇ ਨੇ ਇੱਕ ਰਤਾ ਜਿੰਨਾ ਅੱਗ ਦਾ ਅੰਗਾਰਾ ਰੂੰ ਦੇ ਵੱਡੇ ਵੱਡੇ ਢੇਰ ਨੂੰ ਸਾੜ ਦਿੰਦਾ। ਰਤਾ ਜਿੰਨੀ ਅੱਗ, ਥੋੜ੍ਹੀ ਜਿਹੀ ਅੱਗ, ਪਿੰਡਾਂ ਦੇ ਪਿੰਡ, ਨਗਰਾਂ ਦੇ ਨਗਰ ਤਬਾਹ ਕਰ ਦਿੰਦਾ। ਛਿਨ ਥੋੜ੍ਹੀ ਚੀਜ਼ ਨਹੀਂ ਹੁੰਦੀ, ਛਿਨ ਬਹੁਤ ਵੱਡੀ ਚੀਜ਼ ਹੈ, ਛਿਨ ਵਿੱਚੋਂ ਹੀ ਸਾਰਾ ਕੁਝ ਹੈ। ਬੋੜ ਦਾ ਬੀਜ ਕਦੀ ਵੇਖੋ, ਬੜਾ ਬਰੀਕ ਹੈ, ਬੜਾ ਛੋਟਾ ਜਿਹਾ ਹੈ, ਪਰ ਉਹ ਛੋਟਾ ਨਹੀਂ ਹੈਗਾ, ਉਹਦੇ ਵਿੱਚ ਇੱਕ ਵੱਡਾ ਰੁੱਖ ਹੈ। ਬੀਜ ਛੋਟਾ ਹੁੰਦਾ ਹੈ ਤੇ ਰੁੱਖ ਵੱਡਾ ਹੁੰਦਾ ਹੈ। ਛਿਨ ਜਿੰਨੀ ਚੰਗੀ ਸਲਾਹ, ਕਈ ਵਾਰ ਆਪਾਂ ਕਹਿੰਦੇ ਸ਼ਬਦ ਜੁੜਿਆ ਵੀ ਡੁੱਬਦੇ ਨੂੰ ਕਿਣਕੇ ਦਾ ਸਾਰਾ, ਤਿਣਕੇ ਦਾ ਸਾਰਾ, ਤਿਣਕਾ ਨਿਗਾਹ ਜਿਹਾ, ਡੁੱਬ ਰਿਹਾ ਸੀ ਕੋਈ, ਰੁੜ ਰਿਹਾ ਸੀ ਕੋਈ, ਨਿਗਾਹ ਜਿਹਾ ਉਹਦਾ ਝੱਗਾ ਅੜ ਗਿਆ ਕਿਸੇ ਰੁੱਖ ਦੀ ਖੂੰਗੀ ਦੇ ਨਾਲ ਹੀ ਅੜ ਗਿਆ, ਉਹ ਡੁੱਬਣੋਂ ਬਚ ਗਿਆ। ਛਿਣ ਕੋਈ ਛੋਟੀ ਚੀਜ਼ ਨਹੀਂ ਹੈ। ਛਿਨ ਬਾਬਾ ਜੀ ਨੇ ਕੀ ਆਖਿਆ, ਆਖਿਆ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਆਪਾਂ ਕਹਿੰਦੇ ਛਿਨ ਨਾਲ ਕੀ ਹੋ ਜਾਵੇਗਾ, ਨਹੀਂ, ਜਿਹਦਾ ਕਲਿਆਣ ਹੋਣਾ, ਜਿਹਦਾ ਭਲਾ ਹੋਣਾ, ਉਹਦਾ ਛਿਨ ਵਿੱਚ ਹੀ ਹੋ ਜਾਣਾ, ਤੇ ਕਈ ਵਾਰ ਜਿਹਦਾ ਭਲਾ ਨਾ ਹੋਣਾ ਹੋਵੇ ਉਹਨੂੰ ਸਦੀਆਂ ਤੇ ਯੁੱਗ ਵੀ ਲੱਗ ਜਾਣ ਤੇ ਉਹਦਾ ਕਦੀ ਭਲਾ ਨਹੀਂ ਹੁੰਦਾ। ਕਈ ਵਾਰ ਕੋਈ ਗੱਲ, ਕੋਈ ਨੁਕਤਾ ਪਕੜ ਵਿੱਚ ਆ ਜਾਵੇ ਤੇ ਛਿਨ ਵਿੱਚ ਹੀ ਬੰਦੇ ਦਾ ਕਲਿਆਣ ਹੈ, ਤੇ ਨੁਕਤਾ ਪਕੜ ਵਿੱਚ ਨਾ ਆਵੇ ਤੇ ਬੰਦਾ ਲੱਖਾਂ ਪਾਠ ਪੜ੍ਹੀ ਜਾਵੇ, ਲੱਖਾਂ ਗ੍ਰੰਥਾਂ ਨੂੰ ਭੋਖ ਮਾਰੇ ਤੇ ਤਾਂ ਵੀ ਉਹਨੂੰ ਕੁਝ ਪਤਾ ਨਹੀਂ ਲੱਗਦਾ। ਸਤਿਗੁਰੂ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ, ਦੁੱਖ ਹਰਤਾ ਹਰ ਨਾਮ ਪਛਾਣੂ, ਅਜਾਮਲ ਗਣਕਾ ਜੇ ਸਿਮਰਤ ਮੁਕਤ ਭਏ ਜੀ ਜਾਨੂ। ਉੱਥੇ ਅਗਲਾ ਬਚਨ ਹੈ, ਗਜ ਕੀ ਤਰਾਸ ਮਿੱਟੀ ਛਿਨ ਹੂੰ ਮੈਂ, ਗਜ ਹਾਥੀ, ਆਖਿਰ ਛਿਨ ਦੇ ਵਿੱਚ ਉਹਦਾ ਪਿਆ ਪਾਰ ਉਤਾਰ ਹੋਇਆ, ਛਿਨ ਵਿੱਚ। ਅਜਾਮਲ ਦੀ ਗੱਲ, ਗਣਕਾ ਦੀ ਗੱਲ, ਸਤਿਗੁਰ ਨੇ ਕਿੰਨੀਆਂ ਉਦਾਹਰਨਾਂ ਬਾਣੀ ਦੇ ਵਿੱਚ ਦਿੱਤੀਆਂ ਵੀ ਜਿਹੜਾ ਅਜਾਮਲ ਸੀ, ਵੀ ਇਹ ਭਾਗਵਤ ਦੀ ਇੱਕ ਕਥਾ ਹੈ ਵੀ ਕਨੌਜ ਦਾ ਰਹਿਣ ਵਾਲਾ ਇਹ ਬ੍ਰਾਹਮਣ ਸੀ, ਕੁਕਰਮੀ ਸੀ, ਵੇਸ਼ਵਾਗਾਮੀ ਕਰਨ ਲੱਗ ਪਿਆ, ਤੇ ਉਹਨੇ ਕੀ ਕੀਤਾ ਵੀ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਿਆ। ਹੁਣ ਛਿਨ ਵਿੱਚ ਉਹਦਾ ਉਧਾਰ ਹੋ ਗਿਆ, ਮਤਲਬ ਇੱਕ ਉਹਨੂੰ ਜੁਗਤ ਮਿਲ ਗਈ, ਇੱਕ ਤਰੀਕਾ ਮਿਲ ਗਿਆ। ਇਹਦਾ ਅਰਥ ਇਹ ਨਹੀਂ ਹੈ ਵੀ ਇਹ ਕੋਈ ਕੰਮ ਬਹੁਤੇ ਚੰਗੇ ਹੈਗੇ ਨੇ ਵੀ ਬੰਦਾ ਪਹਿਲਾਂ ਜਿਹੜਾ ਹੈ ਉਹ ਕੁਕਰਮੀ ਹੋਵੇ, ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲਵੇ। ਗੱਲ ਸਮਝਣ ਵਾਲੀ ਹੈ ਵੀ ਜਿਹਨੂੰ ਜੁਗਤ ਦਾ ਪਤਾ ਲੱਗ ਗਿਆ, ਜਿਹਨੂੰ ਟਕਨੀਕ ਦਾ ਪਤਾ ਲੱਗ ਗਿਆ, ਉਹਦਾ ਕਲਿਆਣ ਹੋ ਗਿਆ, ਉਹਦਾ ਭਲਾ ਹੋ ਗਿਆ। ਰਹਿ ਗਏ ਲੋਕ ਪੋਥੀਆਂ ਨਾ ਮੱਥੇ ਮਾਰਦੇ, ਗ੍ਰੰਥਾਂ ਨਾ ਮੱਥੇ ਮਾਰਦੇ। ਤਾਂ ਹੀ ਤੇ ਮਹਾਰਾਜ ਆਸਾ ਕੀ ਵਾਰ ਵਿੱਚ ਕਹਿੰਦੇ ਨੇ ਵੀ ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਆਂ ਖਾਦ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲੇਖੈ। ਵੀ ਗੱਲ ਉਹ ਹੈ ਵੀ ਜਿਹੜੀ ਲੇਖੇ 'ਚ ਆ ਗਈ, ਜਿੱਥੋਂ ਤੁਹਾਨੂੰ ਨੁਕਤਾ ਪਕੜ ਵਿੱਚ ਆ ਗਿਆ, ਨਹੀਂ ਤੇ ਪੜ੍ਹਿਆ ਤੇ ਬਹੁਤ ਕੁਝ ਹੈ। ਹੁਣ ਗਧੇ ਦੇ ਉੱਤੇ ਇੰਨਾ ਵਜ਼ਨ ਲੱਦ ਦਿੱਤਾ ਕਿਤਾਬਾਂ ਦਾ, ਪਰ ਗਧੇ ਨੂੰ ਉਹਦੀ ਸਾਰ ਥੋੜ੍ਹਾ ਹੈ, ਉਹ ਮੁਗ ਥੋੜ੍ਹਾ ਹੋ ਗਿਆ, ਉਹਨੇ ਭਾਰ ਹੀ ਢੋਣਾ, ਭਾਰ ਹੀ ਢੋਣਾ। ਉਹਦੇ ਉੱਤੇ ਲੂਣ ਲੱਦ ਦਿਉ, ਉਹਦੇ ਲਈ ਉਹ ਵੀ ਭਾਰ ਹੈ। ਉਹਦੇ ਉੱਤੇ ਕਿਤਾਬ ਲੱਦ ਦਿਉ, ਉਹਦੇ ਲਈ ਉਹ ਵੀ ਭਾਰ ਹੈ। ਉਸੇ ਕਿਤਾਬ ਨੂੰ ਪੜ੍ਹ ਕੇ ਕੋਈ ਇੰਜੀਨੀਅਰ ਲੱਗ ਗਿਆ, ਕੋਈ ਡਾਕਟਰ ਲੱਗ ਗਿਆ, ਕੋਈ ਉਸੇ ਕਿਤਾਬ ਨੂੰ ਪੜ੍ਹ ਕੇ ਆਪਣਾ ਕਲਿਆਣ ਕਰ ਗਿਆ, ਭਲਾ ਕਰ ਗਿਆ। ਅਤੇ ਗਧੇ ਲਈ ਕੀ ਹੈ, ਗਧੇ ਲਈ ਸਵਾਏ ਭਾਰ ਤੋਂ ਕੋਈ ਕੱਖ ਨਹੀਂ ਹੈ। ਤੋ ਕਈਆਂ ਲੋਕਾਂ ਲਈ ਧਰਮ ਗ੍ਰੰਥ ਵੀ ਸਵਾਏ ਭਾਰ ਤੋਂ ਕੱਖ ਨਹੀਂ ਹੁੰਦੇ, ਜਦੋਂ ਸਮਝਿਆ ਹੀ ਕੋਈ ਨਹੀਂ। ਬਾਬੇ ਨੇ ਆਖਿਆ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧਨਾ ਮਾਰੀਐ। ਆਖਿਆ ਇੱਕ ਉਹ ਹੈ ਜਿਹਨੇ ਓਮ ਓਮ ਕਿਹਾ, ਇੱਕ ਉਹ ਹੈ ਜਿਹੜਾ ਪੜ੍ਹਿਆ ਲਿਖਿਆ ਹੋ ਕੇ ਗੁਨਾਹ ਕਰਦਾ ਫਿਰਦਾ। ਬਾਬਾ ਜੀ ਨੇ ਇੱਥੋਂ ਤੱਕ ਸ਼ਬਦ ਕਬੀਰ ਸਾਹਿਬ ਰੱਖਦੇ ਨੇ। ਉਹਨਾਂ ਕਿਹਾ, ਪੰਡਿਤ ਪੰਡਿਤ ਜਲ ਮੂਏ ਮੂਰਖ ਉਭਰੇ, ਭਾਗ ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਸੀ, ਪੰਡਿਤ ਤੇ ਵਿਦਵਾਨ ਮੇਰੇ ਅੱਗੇ ਸਮਝਦੇ ਸੀ, ਆਖਿਆ ਸਾਰੇ ਡੁੱਬ ਗਏ, ਤੇ ਜਿਹਨਾਂ ਨੂੰ ਮੂਰਖ ਕਿਹਾ ਜਾਂਦਾ ਸੀ ਉਹ ਬਚ ਗਏ, ਉਹਨਾਂ ਦਾ ਕਲਿਆਣ ਹੋ ਗਿਆ। ਕਿੰਨੀਆਂ ਉਦਾਹਰਨਾਂ ਦੇ ਕੇ ਬਾਬਾ ਜੀ ਨੇ ਗੱਲ ਸਮਝਾਈ। ਇੱਕੋ ਕਿਤਾਬ ਹੈ ਜਿਹੜੀ ਕਿਸੇ ਨੂੰ ਇੰਜੀਨੀਅਰ ਵੀ ਬਣਾਉਂਦੀ ਹੈ, ਉਹ ਕਿਤਾਬ ਗਧੇ ਦੀ ਪਿੱਠ ਉੱਤੇ ਲੱਦੀ ਗਈ, ਉਹ ਕਿਤਾਬਾਂ ਲਾਇਬ੍ਰੇਰੀ 'ਚ ਪਈਆਂ ਨੇ, ਬੱਚਾ ਗਿਆ ਉਹਨੇ ਕੋਈ ਨੁਕਤਾ ਸਮਝ ਕੇ ਆਪਣੇ ਜੀਵਨ ਨੂੰ ਸਕਸੈਸ ਕਰ ਲਿਆ, ਅੱਗੇ ਲੈ ਗਿਆ ਜ਼ਿੰਦਗੀ ਨੂੰ, ਚੂਹਾ ਗਿਆ ਅਤੇ ਉਹ ਲਾਇਬ੍ਰੇਰੀ ਦੇ ਵਿੱਚੋਂ ਟੁੱਕ ਕੇ ਕਿਤਾਬਾਂ ਵਾਪਸ ਆ ਗਿਆ। ਹੁਣ ਚੂਹੇ ਲਈ ਉਸ ਕਿਤਾਬ ਦਾ ਕੀ ਅਰਥ ਹੈ, ਕੋਈ ਅਰਥ ਨਹੀਂ ਹੈ।
ਬਾਬਾ ਜੀ ਨੇ ਆਖਿਆ ਸਾਕਤ ਕੀ ਅਵਰਧਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂ ਗਵਾਵਤ ਕਾਮ ਨਹੀਂ ਗਵਾਰੀ। ਆਖਿਆ ਜਿਵੇਂ ਕਾਗਜ਼ਾਂ ਦੇ ਭਾਰ, ਮੂਸਾ ਕਹਿੰਦੇ ਨੇ ਜੀ ਚੂਹੇ ਨੂੰ, ਆਖਿਆ ਉਹਨੇ ਟੋਕ ਟੋਕ ਕੇ ਗਵਾ ਲਈ ਆਪਣੀ ਜ਼ਿੰਦਗੀ, ਉਹਦੇ ਕੰਮ ਕਿਸੇ ਨੇ ਆਏ। ਤੋ ਕਈਆਂ ਲਈ ਵਿਦਿਆ ਕਿਸੇ ਕੰਮ ਨਹੀਂ ਆਉਂਦੀ। ਤੋ ਛਿਣ ਦੀ ਮੈਂ ਗੱਲ ਕਰ ਰਿਹਾ ਸੀ, ਛਿਣ ਬੜੀ ਵੱਡੀ ਚੀਜ਼ ਹੈ, ਛਿਣ ਛੋਟੀ ਚੀਜ਼ ਨਹੀਂ ਹੁੰਦੀ। ਛਿਣ ਇੱਧਰ ਤੋਂ ਉੱਧਰ ਹੋ ਜਾਵੇ ਬੰਦਾ ਮੌਤ ਦੇ ਮੂੰਹ 'ਚ ਵੀ ਡਿੱਗ ਸਕਦਾ, ਛਿਣ ਇੱਧਰ ਨੂੰ ਹੋ ਜਾਵੇ ਤੀਰ ਤੇ ਬੰਦਾ ਮੌਤ ਦੇ ਮੂੰਹ ਤੋਂ ਬਚ ਵੀ ਸਕਦਾ। ਛਿਣ ਹੀ ਹੈ ਨਾ, ਥੋੜ੍ਹਾ ਜਿਹਾ ਪੈਰ ਫਿਸਲਿਆ ਬੰਦੇ ਦੀ ਮੌਤ ਹੋ ਗਈ, ਥੋੜ੍ਹਾ ਜਿਹਾ ਪੈਰ ਫਿਸਲਿਆ ਮੌਤ ਤੋਂ ਬਚ ਗਿਆ, ਥੋੜ੍ਹਾ ਜਿਹਾ ਨਿਸ਼ਾਨਾ ਚੁੱਕਿਆ। ਜਿਵੇਂ ਉਹ ਇੱਕ ਸਹਿਸਕ੍ਰਿਤੀ ਸਲੋਕਾਂ ਵਿੱਚ ਗੁਰੂ ਅਰਜਨ ਸਾਹਿਬ ਦਾ ਸਲੋਕ ਹੈ, ਉਹਨਾਂ ਕਿਹਾ ਮ੍ਰਿਗੀ ਪੇਖੰਤ ਬਧਿਕ ਪ੍ਰਹਿਰਨ ਪ੍ਰਹਿਰਨਿੰਗ। ਆਖਿਆ ਜਿਹੜਾ ਹਿਰਨੀ ਨੂੰ ਵੇਖ ਕੇ ਸ਼ਿਕਾਰੀ ਨੇ ਤੀਰ ਮਾਰਿਆ, ਉਹ ਤੀਰ ਤੇ ਉਹਨੇ ਮਾਰਿਆ ਇਸ ਕਰਕੇ ਵੀ ਮੈਂ ਹਿਰਨੀ ਨੂੰ ਮਾਰਨਾ, ਉਹਦੇ ਪੈਰ ਉੱਤੇ ਸੱਪ ਡੰਗ ਗਿਆ। ਜਦੋਂ ਪੈਰ ਦੇ ਉੱਤੇ ਡੰਗਿਆ, ਡੰਗ ਮਾਰਿਆ ਤੇ ਤੀਰ ਵੀ ਇਹ ਲੱਗਿਆ, ਹਿਰਨੀ ਬਚ ਗਈ, ਬੰਦਾ ਆਪ ਮਰ ਗਿਆ, ਤੀਰ ਥੋੜਾ ਬਹੁਤਾ ਪਾਸੇ ਨਿਕਲ ਗਿਆ। ਆਖਿਆ ਜਿਹਨੂੰ ਰੱਬ ਰੱਖਣ ਤੇ ਆਵੇ ਉਹ ਇੱਦਾਂ ਵੀ ਬਚ ਜਾਂਦਾ ਹੈ, ਤੇ ਜਿਹਦੀ ਮੌਤ ਆਵੇ ਉਹਦੀ ਕੀੜੀ ਵੀ ਸਾਹ ਉਹਦੇ ਖਿੱਚ ਲੈਂਦੀ ਹੈ। ਥੋੜੇ ਛੋਟੀ ਜਿਹੀ ਕੀੜੀ ਨੇ ਹਾਥੀ ਦੇ ਸਾਹ ਖਿੱਚ ਲਏ, ਪ੍ਰਾਣ ਖਿੱਚ ਲਏ, ਛਿੰਨ ਦੀ ਗੱਲ ਹੈ। ਤੋ ਬਾਬਾ ਜੀ ਅੱਜ ਬਖਸ਼ਿਸ਼ ਕਰਦੇ ਆ, ਇਹ ਵਾਕ ਰੱਖਦੇ ਨੇ ਵੀ ਸਗਲ ਭਵਨ ਕੇ ਨਾਇਕਾ, ਹੇ ਸਗਲ ਭਵਨ ਦੇ ਨਾਇਕ ਅਕਾਲ ਪੁਰਖ ਵਾਹਿਗੁਰੂ, ਛਿਣ ਮਾਤਰੀ ਤੇਰੇ ਦਰਸ਼ਨ ਹੋ ਜਾਣ, ਥੋੜ੍ਹੀ ਜਿਹੀ ਕੋਈ ਸਲਾਹ ਤੇਰੀ ਮੈਨੂੰ ਮਿਲ ਜਾਵੇ, ਤੇਰੇ ਇੱਕ ਵਾਰ ਦੀਦਾਰ ਹੋ ਜਾਣ, ਕਿਉਂਕਿ ਮੇਰੀ ਸਿਚੁਏਸ਼ਨ ਮੇਰੇ ਹਾਲਾਤ ਚੰਗੇ ਨਹੀਂ ਹੈਗੇ। ਅੱਛਾ, ਹੀਰਾ ਛਿਣ ਹੀ ਹੁੰਦਾ, ਨਿਗਾਹ ਜਿਹਾ ਕਿਸੇ ਨੂੰ ਲੱਭ ਜਾਵੇ ਤੇ ਉਹ ਜੇ ਕੱਲ੍ਹ ਤਾਈਂ ਗਰੀਬ ਸੀ ਤੇ ਨਿਗਾਹ ਜਿਹਾ ਹੀਰਾ ਉਹਦੀ ਕੀ ਗਰੀਬੀ ਨੂੰ ਧੋ ਦੇਵੇਗਾ, ਪੀੜ੍ਹੀਆਂ ਤੱਕ ਦੀ ਛਿਣ ਹੀ ਹੈ, ਛੋਟਾ ਜਿਹਾ ਹੀ ਗੱਲ ਹੈ ਵੀ ਛਿਣ ਹੈ ਤੇ ਪੱਥਰ ਹੀ ਹੈ। ਤੋ ਬਾਬਾ ਜੀ ਕੀ ਕਹਿੰਦੇ ਨੇ, ਇੱਕ ਛਿਣ ਦਰਸ਼ ਦਿਖਾਏ ਜੀ। ਹੁਣ ਬਾਬਾ ਰਵਿਦਾਸ ਸਾਹਿਬ ਨੇ ਅੱਗੇ ਆਪਣੇ ਹਾਲਾਤ ਬਿਆਨੇ ਨੇ ਵੀ ਮੇਰੇ ਹਾਲਾਤ ਕਿੱਦਾਂ ਦੀ ਹੈ। ਆਖਿਆ ਕੂਪ ਭਰਿਓ ਜੈਸੇ ਦਾਦਰਾ, ਆਖਿਆ ਜਿਵੇਂ ਕੋਈ ਖੂਹ ਡੱਡੂਆਂ ਦੇ ਨਾਲ ਭਰਿਆ ਹੋਵੇ, ਡੱਡੂਆਂ ਨਾਲ, ਖੂਹ ਦਾ ਅਰਥ ਹੁੰਦਾ ਖੂਹ। ਕੂਪ ਭਰਿਓ ਜੈਸੇ ਦਾਦਰਾ, ਦਾਦਰ ਕਹਿੰਦੇ ਨੇ ਜੇ ਡੱਡੂ ਨੂੰ, ਕਸ਼ ਦੇਸ਼ ਵਿਦੇਸ਼ ਨਾ ਬੂਜ। ਹੁਣ ਖੂਹ ਦੇ ਵਿੱਚ ਡੱਡੂ ਨੇ, ਉਹਨਾਂ ਡੱਡੂਆਂ ਨੂੰ ਆਲੇ ਦੁਆਲੇ ਬਾਰੇ ਕੁਝ ਵੀ ਨਹੀਂ ਪਤਾ, ਕਿਉਂਕਿ ਖੂਹ ਦੇ ਨੇ। ਜਿਵੇਂ ਕਿਸੇ ਬੰਦੇ ਬਾਰੇ ਆਪਾਂ ਕਹੀਏ ਵੀ ਇਹ ਬੰਦਾ ਤੇ ਖੂਹ ਦਾ ਡੱਡੂ ਹੈ, ਵੀ ਇਹਨੂੰ ਇਹ ਤੋਂ ਬਾਹਰ ਨਹੀਂ, ਉਹਨੂੰ ਕੁਝ ਨਹੀਂ ਦਾ। ਆਖਿਆ ਬਾਬਾ ਜੀ ਮੇਰੇ ਜ਼ਿੰਦਗੀ ਦੇ ਹਾਲਾਤ ਖੂਹ ਦੇ ਡੱਡੂ ਵਰਗੇ ਹੋਏ ਫਿਰਦੇ ਨੇ, ਮੈਨੂੰ ਵੀ ਦੇਸ਼ ਵਿਦੇਸ਼ ਵਿੱਚ ਕੀ ਹੋ ਰਿਹਾ ਕੱਖ ਨਹੀਂ ਸਮਾਚਾਰ, ਕੱਖ ਨਹੀਂ, ਆਪਣੇ ਆਪ ਵਿੱਚ ਮਸਤ ਮੈਂ, ਆਪਣੇ ਆਪ ਵਿੱਚ ਖੁਭਿਆ ਹੋਇਆ। ਹੁਣ ਖੂਹ ਦਾ ਡੱਡੂ ਇੱਕ ਦੂਜੇ ਨਾਲ ਬੈਸੀ ਵੀ ਜਾਂਦਾ ਖੂਹ ਦੇ ਡੱਡੂ ਨੂੰ, ਕਿਉਂਕਿ ਉਹਦੀ ਦੁਨੀਆ ਹੀ ਉਹ ਹੈ, ਉਹਨੇ ਵੇਖਿਆ ਹੀ ਨਹੀਂ ਵੀ ਇਸ ਖੂਹ ਤੋਂ ਬਾਹਰ ਵੀ ਬੜੀ ਵੱਡੀ ਦੁਨੀਆ। ਹੁਣ ਖੂਹ ਕੀ ਹੁੰਦਾ ਹੈ, ਬੰਦੇ ਦਾ ਜਿਹੜਾ ਥੋਟ ਪ੍ਰੋਸੈਸ ਬਣ ਚੁੱਕਾ ਨਾ, ਜਿਹੜੀ ਵਿਚਾਰ ਬਣ ਚੁੱਕੀ ਹੈ, ਉਹਦੇ ਵਿੱਚ ਕਸ਼ਟ ਭੋਗੀ ਜਾ ਰਿਹਾ ਪਰ ਉਸ ਵਿਚਾਰ ਤੋਂ ਬਾਹਰ ਨਿਕਲਣ ਦੀ ਟਰਾਈ ਨਹੀਂ ਕਰ ਰਿਹਾ। ਟਰਾਈ ਤੇ ਕੀ ਕਰਨੀ, ਵੇਖਣ ਵੀ ਨਹੀਂ ਡਿਆ ਕਿ ਨਹੀਂ ਭਾਈ ਇਸ ਤੋਂ ਬਾਹਰ ਵੀ ਦੁਨੀਆ ਹੈ, ਇਸ ਤੋਂ ਬਾਹਰ ਵੀ। ਹੁਣ ਜਿਵੇਂ ਆਮ ਕਿਹਾ ਜਾਂਦਾ ਵੀ ਮੱਕਿਓਂ ਪਾਰ ਉਜਾੜ ਹੈ, ਮੁਸਲਮਾਨ ਬਾਰੇ ਕਹਿੰਦੇ ਨਾ ਮੱਕਿਓਂ ਪਾਰ ਉਜਾੜ ਹੈ, ਨਹੀਂ ਭਾਈ ਮੱਕਿਓਂ ਪਾਰ ਵੀ ਰੱਬ ਹੈ। ਉਜਾੜ ਕਿਉਂ ਹੈ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਲਿਮਿਟਡ ਕਰ ਲਿਆ, ਇਸ ਕਰਕੇ ਉਹਨਾਂ ਲਈ ਮੱਕਿਓਂ ਪਾਰ ਕੀ ਹੋ ਗਿਆ, ਉਜਾੜ ਹੋ ਗਿਆ। ਤੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਨਿਗਾਹ ਨਾਲ ਵੇਖੋ ਤੇ ਫਿਰ ਮੱਕਿਓਂ ਪਾਰ ਉਜਾੜ ਥੋੜਾ, ਫਿਰ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤੋ ਮਲਿਆਲ ਲੋ ਈ ਬੈ ਬੀਠਲ ਉਬੈ ਬੀਠਲ ਬੀਠਲ ਬਿਣ ਸੰਸਾਰ ਨਹੀਂ। ਉਜਾੜ ਕਿਉਂ ਹੋ ਗਿਆ, ਹਾਂ ਠੀਕ ਹੈ ਉਹਨਾਂ ਦਾ ਜਿੱਥੋਂ ਤੱਕ ਉਹਨਾਂ ਦਾ ਥੋਟ ਹੈ, ਉਹਨਾਂ ਦਾ ਵਿਚਾਰ ਹੈ, ਕਿਉਂਕਿ ਉਹਨਾਂ ਨੇ ਸਿੱਖਿਆ ਹੀ ਹੈ ਵੀ ਮੂੰਹ ਮੱਕੇ ਵੱਲ ਨੂੰ ਕਰਕੇ ਨਮਾਜ਼ ਪੜ੍ਹਨੀ ਹੈ, ਉਹਨਾਂ ਨੂੰ ਲੱਗਦਾ ਜੇ ਦੂਜੇ ਬੰਨੇ ਕਰ ਲਵਾਂਗੇ ਤੇ ਪਤਾ ਨਹੀਂ ਕੀ ਹੋ ਜਾਣਾ। ਤੋ ਕੀ ਹੁੰਦਾ ਹੈ ਵੀ ਜਿਹੜਾ ਇਹ ਖੂਹ ਕਿਹੜਾ ਹੈ, ਖੂਹ ਹੈ ਜੋ ਸਾਡਾ ਇੱਕ ਵਿਚਾਰਾਂ ਦਾ ਦਾਇਰਾ ਬਣ ਚੁੱਕਾ,
ਅਸੀਂ ਆਪਣੇ ਆਪ ਨੂੰ ਲਿਮਿਟਡ ਕਰ ਲਿਆ ਵੀ ਇਸ ਤੋਂ ਬਾਹਰ ਹੋਰ ਕੁਝ ਨਹੀਂ, ਇਸ ਤੋਂ ਬਾਹਰ ਕੁਝ ਨਹੀਂ। ਤੇ ਮੈਂ ਉਸ ਫੂਹ ਦਾ ਹੋ ਗਿਆ ਡੱਡੂ। ਉੱਪਰ ਇੱਕ ਬੈਠਾ ਕੋਈ ਹੰਸ, ਉਹ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਆ ਜਾ ਤੈਨੂੰ ਲੈ ਚੱਲਾਂ ਬਾਹਰ ਕਿਤੇ, ਨਿਕਲ ਇਸ ਖੂਹ ਦੇ ਵਿੱਚੋਂ। ਬੰਦਾ ਉਹ ਕਹਿੰਦਾ ਨਹੀਂ ਬਾਹਰ ਕੀ ਆਉਂਦਾ, ਉਹ ਕਹਿੰਦਾ ਬਾਹਰ ਸਮੁੰਦਰ ਹੈ, ਬਾਹਰ ਬੜੀ ਵੱਡੀ ਦੁਨੀਆ ਹੈ। ਤੇ ਖੂਹ ਦਾ ਡੱਡੂ ਥੋੜ੍ਹੀ ਜਿਹੀ ਛਾਲ ਮਾਰ ਕੇ ਕਹਿੰਦਾ ਐਡੀ ਕੁ ਹੈਗੀ ਦੁਨੀਆ, ਉਹ ਕਹਿੰਦਾ ਨਹੀਂ ਇਹ ਤੋਂ ਵੀ ਵੱਡੀ। ਥੋੜ੍ਹੀ ਜਿਹੀ ਇੱਕ ਸਟੈਪ ਹੋਰ ਮਾਰ ਕੇ ਛਾਲ ਕਹਿੰਦਾ ਐਡੀ ਕੁ ਦੁਨੀਆ ਹੈਗੀ ਆ। ਤੇ ਅਖੀਰ ਤੇ ਪੂਰੇ ਖੂਹ ਦਾ ਗੇੜਾ ਕੱਢ ਕੇ ਆਉਂਦਾ ਫਿਰ ਐਦੋਂ ਵੱਡੀ ਤੇ ਦੁਨੀਆ ਨਹੀਂ ਹੋਣੀ ਤੇਰੀ। ਹੁਣ ਉਹ ਹੰਸ ਉਹਨੂੰ ਕਹਿੰਦਾ ਵੀ ਭਾਈ ਤੂੰ ਥੋੜ੍ਹੀ ਜਿਹੀ ਜੇ ਕਿਤੇ ਖੂਹ ਚੋਂ ਉੱਪਰ ਉੱਠ ਕੇ ਮੜੀ ਜਿਹੀ ਬਾਹਰ ਨਿਗਾਹ ਮਾਰ ਲੈਣਾ ਛਿਨ ਮਾਤਰ, ਤੈਨੂੰ ਪਤਾ ਲੱਗੂ ਇਹੋ ਜਿਹੇ ਲੱਖਾਂ ਹਜ਼ਾਰਾਂ ਕਰੋੜਾਂ ਬਿਲੀਅਨ ਟ੍ਰਿਲੀਅਨ ਖੂਹ ਜਿਹੜੇ ਨੇ ਛੋਟੇ ਪੈ ਜਾਣੇ ਨੇ, ਦੁਨੀਆ ਐਡੀ ਵੱਡੀ ਹੈ, ਦੁਨੀਆ ਐਡੀ ਵੱਡੀ। ਤੋ ਅਸੀਂ ਜਿੱਥੇ ਆਪਣੇ ਆਪ ਨੂੰ ਗੱਡ ਬਹਿੰਦੇ ਹਾਂ, ਮੈਂ ਪਦਾਰਥਾਂ ਵਿੱਚ ਆਪਣੇ ਆਪ ਨੂੰ ਗੱਡਿਆ, ਮੈਨੂੰ ਲੱਗਦਾ ਪਦਾਰਥ ਤੋਂ ਬਾਹਰ ਤੇ ਹੋਰ ਕੁਝ ਨਹੀਂ ਹੈ, ਇਹ ਤੋਂ ਬਾਹਰ ਹੋਰ ਕੀ ਹੋਵੇਗਾ। ਮੈਂ ਕਿਸੇ ਕੰਮ ਵਿੱਚ ਆਪਣੇ ਆਪ ਨੂੰ ਲਾ ਲਿਆ, ਮੈਨੂੰ ਲੱਗਦਾ ਇਹਦੋਂ ਬਾਹਰ ਹੋਰ ਤੇ ਕੁਝ ਨਹੀਂ ਹੋ ਸਕਦਾ। ਮੈਂ ਆਪਣੇ ਹੰਕਾਰ ਵਿੱਚ ਇੰਨਾ ਮਦਮਸਤ ਹੋ ਗਿਆ, ਮੈਨੂੰ ਲੱਗਦਾ ਹੰਕਾਰ ਤੋਂ ਬਾਹਰ ਕੋਈ ਚੀਜ਼ ਨਹੀਂ ਹੁੰਦੀ। ਲੋਭ ਦੇ ਵਿੱਚ ਇੰਨਾ, ਲੋਭ ਦੇ ਖੂਹ ਵਿੱਚ ਇੰਨਾ ਗੱਡਿਆ ਗਿਆ, ਮੈਨੂੰ ਲੱਗਦਾ ਇਹ ਤੋਂ ਬਾਹਰ ਕੁਝ ਨਹੀਂ। ਨਹੀਂ ਬਹੁਤ ਕੁਝ ਹੈ, ਜੇ ਤੂੰ ਛਿਨ ਮਾਤਰ ਇਹਦਾ ਮਾੜਾ ਜਿਹਾ ਹਿੰਮਤ ਕਰਕੇ ਖੂਹ ਤੋਂ ਬਾਹਰ ਵੇਖਣ ਦੀ ਟਰਾਈ ਤੇ ਕਰ। ਜਿਵੇਂ ਕੋਈ ਬੰਦੇ, ਕਿਸੇ ਬੰਦੇ ਨੇ ਮੁੱਦਤਾਂ ਤੋਂ ਚਾਨਣੀ ਨਾ ਵੇਖਿਆ ਹੋਵੇ, ਮੁੱਦਤਾਂ ਤੋਂ ਉਹਨੂੰ ਇੱਦਾਂ ਲੱਗੇ ਵੀ ਨਹੀਂ ਚਾਨਣ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਹਨੇਰੇ ਵਿੱਚ ਰਹਿਣ ਦੀਆਂ ਅੱਖਾਂ ਅੱਧੀ ਹੋ ਗਈਆਂ। ਤੇ ਜੇ ਉਹਨੂੰ ਕੋਈ ਖਿੱਚ ਕੇ ਸੂਰਜ ਵੱਲ ਨੂੰ ਖੜੇ ਤੇ ਉਹਨੂੰ ਡਰ ਆਵੇ, ਉਹ ਕਹੇ ਨਹੀਂ ਮੈਂ ਨਹੀਂ ਉੱਧਰ ਜਾਣਾ। ਜਿਵੇਂ ਕਿਸੇ ਨੇ ਮੁੱਦਤਾਂ ਤੋਂ ਹਰਿਆਵਲ ਵੇਖੀ ਨਾ ਹੋਵੇ, ਉਹਨੇ ਹਨੇਰਾ ਹੀ ਹਨੇਰਾ ਵੇਖਿਆ ਹੋਵੇ, ਉਹਨੂੰ ਖਿੱਚ ਕੇ ਕੋਈ ਖੜੇ ਨਹੀਂ ਹਰਿਆਵਲ ਇਹ ਤੋਂ ਬਾਹਰ ਵੀ ਨਿਕਲ। ਤੋ ਬਾਬਾ ਜੀ ਪਤਾ ਅੱਜ ਕੀ ਕਹਿੰਦੇ ਨੇ, ਉਹਨਾਂ ਨੇ ਆਖਿਆ ਕੂਪ ਭਰਿਓ ਜੈਸੇ ਦਾਦਰਾ, ਜਿਵੇਂ ਡੱਡੂਆਂ ਦਾ ਖੂਹ ਭਰਿਆ ਹੋਵੇ। ਕਸ਼ ਦੇਸ਼ ਵਿਦੇਸ਼ ਨਾ ਬੂਜ, ਉਹਨਾਂ ਨੂੰ ਦੇਸ਼ ਵਿਦੇਸ਼ ਦਾ ਕੋਈ ਸੋਝੀ ਨਹੀਂ, ਕੋਈ ਸਮਝ ਨਹੀਂ। ਹੁਣ ਇੱਥੇ ਗੱਲ ਕਾਹਦੀ ਕੀਤੀ, ਆਖਿਆ ਐਸਾ ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਹੇ ਵਾਹਿਗੁਰੂ ਏਦਾਂ ਮੇਰਾ ਮਨ ਜ਼ਹਿਰ ਵਿੱਚ, ਜ਼ਹਿਰ ਨੇ ਮੋਹ ਰੱਖਿਆ ਹੈ ਵੀ ਮੈਨੂੰ ਉਸ ਚੀਜ਼ ਤੋਂ ਬਿਨਾਂ ਹੋਰ ਕੁਝ ਨਜ਼ਰ, ਮੈਂ ਮੋਹ ਦੇ ਵਿੱਚ ਇੰਨਾ ਨਹਾਉ ਚੁੱਕਾ ਮੈਨੂੰ ਆਪਣੇ ਬੱਚੇ ਤੋਂ ਸਿਵਾਏ ਦੂਜੇ ਦਾ ਬੱਚਾ ਨਜ਼ਰ ਹੀ ਨਹੀਂ ਆਉਂਦਾ। ਜ਼ਹਿਰ ਵਿੱਚ ਇੰਨਾ ਰੱਜ ਚੁੱਕਾ ਹਾਂ ਤੇ ਮੈਨੂੰ ਆਪਣੇ ਤੋਂ ਸਿਵਾਏ ਕੋਈ ਦੂਜਾ ਹੋਰ ਨਜ਼ਰ ਹੀ ਨਹੀਂ ਆਉਂਦਾ। ਖੂਹ ਦੇ ਡੱਡੂ ਵਾਲੀ ਅਵਸਥਾ ਬਣ ਗਈ। ਐਸੇ ਮੇਰਾ ਮਨ, ਇਸ ਤਰੀਕੇ ਨਾਲ ਮੇਰਾ ਮਨ ਵਿਖਿਆ, ਕਿਉਂਕਿ ਵਿਖੇ ਜਿਹੜੀ ਹੈ ਨਾ, ਜ਼ਹਿਰ ਜਿਹੜੀ ਹੈ, ਇਹਨੇ ਠਗੌਰੀ ਪਾਈ ਹੋਈ ਹੈ, ਠੱਗੀ ਮਾਰਤੀ ਇਹਨੇ ਮੇਰੇ ਨਾਲ। ਜਿਵੇਂ ਕਈ ਵਾਰ ਕਿਸੇ ਬੰਦੇ ਉੱਤੇ ਤੁਹਾਨੂੰ ਅੰਨਾ ਭਰੋਸਾ ਹੋ ਜਾਵੇ, ਉਹ ਵੀ ਮਾੜਾ ਹੁੰਦਾ। ਅੰਨਾ ਭਰੋਸਾ ਵੀ ਕਿਸੇ ਉੱਤੇ ਮਾੜਾ ਹੈ। ਤੁਸੀਂ ਇੰਨਾ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਬਲਾਇੰਡ ਫੇਥ, ਧਰਮ ਨੂੰ ਲੈ ਕੇ ਤੇ ਖਾਸ ਕਰਕੇ ਹੀ ਬੰਦਾ ਅੰਨਾ ਹੋ ਜਾਂਦਾ ਨਾ, ਬਲਾਇੰਡ ਫੇਥ ਹੀ ਰੱਖ ਪੈਂਦਾ, ਗਿਆਨ ਤੇ ਲੈਂਦਾ ਹੀ ਨਹੀਂ, ਵਿਜ਼ਡਮ ਤੇ ਲੈਂਦਾ ਹੀ ਨਹੀਂ, ਸੋਝੀ ਤੇ ਲੈਂਦਾ ਹੀ ਨਹੀਂ, ਸੋਝੀ ਨਾਲ ਉਹ ਨਾਤਾ ਹੀ ਤੋੜ ਲੈਂਦਾ ਆਪਣਾ। ਤੋ ਬਾਬਾ ਜੀ ਕਹਿੰਦੇ ਨੇ ਵਿਖੈ ਠਗੌਰੀ ਜਿਨ ਜਿਨ ਖਾਈ, ਇੱਥੇ ਜਿੰਨੇ ਜਿੰਨੇ ਵਿਖੇ ਦੀ ਠੱਗੀ ਖਾਧੀ ਹੋਈ ਹੈ, ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ, ਉਹਦੀ ਤ੍ਰਿਸ਼ਨਾ ਰੂਪੀ ਦੁੱਖ ਉਹਦਾ ਕਦੀ ਨਹੀਂ ਜਾਂਦਾ, ਕਿਉਂਕਿ ਉਹਨੇ ਵਿਖੇ ਦੀ ਠੱਗੀ ਖਾਧੀ ਹੋਈ ਹੈ। ਦਾਰਨ ਦੁੱਖ ਦੁਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉਤਰ ਸਪਾਰ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਸ਼ਿਆਰਾ ਪਾਰ ਨ ਸੂਝ, ਹੇ ਬਾਬਾ ਜੀ ਮੈਨੂੰ ਆਰਲਾ ਪਾਰਲਾ ਬੰਨਾ ਕੁਝ ਵੀ ਨਜ਼ਰ ਨਹੀਂ ਆਉਂਦਾ, ਇੰਨਾ ਮੈਂ ਖੁਭਿਆ ਹੋਇਆ। ਅਗਲਾ ਬਚਨ ਹੈ, ਮਲਨ ਭਈ ਮਤ ਮਾਧਵਾ, ਮੇਰੀ ਜਿਹੜੀ ਮਤ ਹੈ ਇਹ ਮੈਲੀ ਹੋ ਚੁੱਕੀ ਹੈ। ਅੱਛਾ ਤੁਸੀਂ ਵੇਖੋ, ਕਈ ਬੰਦਿਆਂ ਨੂੰ ਮੈਲ ਚ ਰਹਿਣ ਦੀ ਆਦਤ ਪੈ ਜਾਂਦੀ,
ਇਹ ਵੀ ਇੱਕ ਤਰੀਕੇ ਨਾਲ ਬਿਮਾਰੀ ਹੁੰਦੀ ਹੈ। ਕੋਈ ਕੋਈ ਬੰਦਾ ਨਹਾਵੇ ਹੀ ਨਾ, ਉਹਨੂੰ ਬੜੇ ਹਿੰਮਤ ਨਾਲ ਪਰਿਵਾਰ ਵਾਲਿਆਂ ਨੂੰ ਚੁੱਕ ਕੇ ਪਾਣੀ ਦੇ ਵਿੱਚ ਸੁੱਟਣਾ ਪਵੇ ਵੀ ਇਹਨੂੰ ਨਵਾਓ, ਅੱਜ ਮਲ ਕੇ ਐਤਵਾਰ ਹੋ ਗਿਆ, ਉਹਨੂੰ ਹਾਲਤ ਪੈ ਗਈ। ਉਹਨੂੰ ਕੋਈ ਕਵੇ ਨਾ ਤੇਰੇ ਕੋਲੋਂ ਮੁਸ਼ਕ ਆਉਂਦਾ, ਉਹ ਕਵੇਗਾ ਕਿੱਥੇ ਐਵੇਂ, ਕਿਉਂਕਿ ਉਹਦਾ ਆਪਦਾ ਨੱਕ ਮਰ ਗਿਆ ਹੁੰਦਾ। ਮੈਲ ਵਿੱਚ ਰਹਿਣ ਦੀ ਵੀ ਆਦਤ ਹੁੰਦੀ ਹੈ। ਹੁਣ ਸਤਿਗੁਰੂ ਇੱਥੇ ਕੀ ਕਹਿੰਦੇ ਨੇ, ਆਖਿਆ ਮੇਰੀ ਮੱਤ ਮੈਲੀ ਹੋ ਗਈ ਹੈ, ਮੱਤ ਤੇ ਮੈਨੂੰ ਇਸ ਮੈਲੀ ਮੱਤ ਵਿੱਚ ਰਹਿਣ ਦੀ ਕੀ ਬਣ ਗਈ ਆ, ਆਦਤ ਬਣ ਗਈ, ਸੁਭਾਅ ਪੱਕ ਗਿਆ। ਹੁਣ ਮੈਂ ਜਿਵੇਂ ਬੱਚੇ ਦਾ ਨਹਾਉਣ ਨੂੰ ਜੀ ਨਹੀਂ ਕਰਦਾ, ਮੇਰਾ ਵੀ ਆਪਣੇ ਅੰਦਰ ਦੀ ਮੈਲ ਨੂੰ ਕੱਢਣ ਨੂੰ ਜੀ ਨਹੀਂ ਕਰਦਾ। ਮੱਤ ਮੈਲੀ ਹੋ ਗਈ ਈਗੋ ਵਿੱਚ, ਹੰਕਾਰ ਵਿੱਚ, ਕਿਸੇ ਵੀ ਰੂਪ ਵਿੱਚ। ਤੋ ਬਾਬਾ ਜੀ ਪਤਾ ਕਿਉਂ ਕਹਿੰਦੇ ਨੇ ਵੀ ਛੇਨੀ ਦਰਸ਼ਨ ਦਿਖਾ ਦੇ, ਇਸੇ ਕਰਕੇ ਕਹਿੰਦੇ ਨੇ, ਕਹਿੰਦੇ ਮਲਨ ਭਈ ਮਤ ਮਾਧਵਾ, ਹੇ ਅਕਾਲ ਪੁਰਖ ਮਾਧਵ ਮੇਰੀ ਮਤ ਮੈਲੀ ਹੋ ਗਈ, ਤੇਰੀ ਗੱਤ ਲਖੀ ਨਾ ਜਾਏ, ਤੇਰੀ ਗੱਤ ਤੇਰੀ ਵਡਿਆਈ ਮੇਰੇ ਕੋਲ ਬਿਆਨ ਨਹੀਂ ਕੀਤੀ ਜਾ ਸਕਦੀ, ਤੇ ਮੇਰੀ ਵੀ ਹਾਲਤ ਜਿਹੜੀ ਆ ਉਹ ਪਛਾਣੀ ਨਹੀਂ ਜਾ ਸਕਦੀ। ਤੇਰੀ ਗੱਤ ਲਖੀ ਨਾ ਜਾਏ, ਕਰੋ ਕਿਰਪਾ ਮੇਰੇ ਉੱਤੇ ਕਿਰਪਾ ਕਰ, ਭਰਮ ਚੁੱਕਈ, ਜੀਵਨ ਵਿੱਚੋਂ ਭਰਮਾਂ ਦੀ ਨਿਵਿਰਤੀ ਹੋਵੇ। ਭਰਮ ਕੀ ਹੁੰਦਾ ਹੈ, ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਵੇਂ ਖੂਹ ਦਾ ਡੱਡੂ ਮੰਨ ਕੇ ਬੈਠਾ ਵੀ ਬਾਹਰ ਤੇ ਕੱਖ ਵੀ ਨਹੀਂ ਹੈਗਾ, ਇਹਨੂੰ ਹੀ ਤੇ ਭਰਮ ਕਹਿੰਦੇ ਨੇ। ਕੋਈ ਆਣ ਕੇ ਉਹਨੂੰ ਭਰਮ ਵਿੱਚੋਂ ਜਗਾਉਂਦਾ ਵੀ ਨਹੀਂ ਭਾਈ, ਖੂਹ ਦੇ ਡੱਡੂਆ ਬਾਹਰ ਨਿਕਲ, ਵੱਡੀ ਵੱਡੀ ਦੁਨੀਆ ਹੈ, ਬੜਾ ਵੱਡਾ ਸੰਸਾਰ ਹੈ, ਪਰ ਉਹ ਭਰਮ ਵਿੱਚ ਐਸਾ ਖੁਭਿਆ ਹੋਇਆ, ਉਹ ਕਹਿੰਦਾ ਨਹੀਂ ਤੁਸੀਂ ਝੂਠ ਬੋਲਦੇ ਹੋ। ਗੁਰੂ ਸਾਨੂੰ ਕਹਿੰਦਾ ਹੈ ਪਦਾਰਥਾਂ ਤੋਂ ਸੁਰਤ ਉੱਪਰ ਚੁੱਕ, ਤੈਨੂੰ ਰੱਬ ਦੇ ਦੀਦਾਰ ਹੋਣਗੇ। ਅਸੀਂ ਕਹਿੰਦੇ ਨਹੀਂ, ਇਹ ਤੋਂ ਬਿਨਾਂ ਤੇ ਹੋਰ ਕੁਝ ਨਹੀਂ ਹੁੰਦਾ, ਅਸੀਂ ਉਹਨਾਂ ਨੂੰ ਸੁੱਖ ਮੰਨੀ ਬੈਠੇ। ਗੁਰੂ ਕਹਿੰਦਾ ਆ ਤੈਨੂੰ ਵੱਡੇ ਸੁੱਖ ਨਾਲ ਜੋੜਾਂ, ਮਤਲਬ ਏਦਾਂ ਦੀ ਖੇਡ ਹੈ ਵੀ ਕਿਸੇ ਬੰਦੇ ਦੇ ਕੋਲ ਨਾ ਪੁਰਾਣੀ ਕਾਰ ਹੋਵੇ, ਬੜਾ ਪੁਰਾਣਾ ਮਾਡਲ ਹੋਵੇ, ਮਹਾਂ ਹੀ ਚੱਲਦੀ ਹੋਵੇ, ਤੇ ਉਹਨੂੰ ਕੋਈ ਕਵੇ ਵੀ ਭਾਈ ਆ ਹੁਣ ਤੇ ਬੜੇ ਵਧੀਆ ਵਧੀਆ ਮਾਡਲ ਆ ਗਏ ਨੇ, ਐਵੇਂ ਖਪਦਾ ਕਿਉਂ? ਉਹ ਕਹਿੰਦਾ ਨਹੀਂ ਇੱਦਾਂ ਦਾ ਕੁਛ ਨਹੀਂ ਹੁੰਦਾ, ਇਹੋ ਹੀ ਸਭ ਤੋਂ ਵਧੀਆ। ਸਤਿਗੁਰ ਨੇ ਆਖਿਆ, ਆਖਿਆ ਕਰੋ ਕਿਰਪਾ ਭਰਮ ਚੁੱਕਈ, ਮੇਰਾ ਭਰਮ ਦੂਰ ਹੋ ਜਾਵੇ, ਇਲਿਊਜ਼ਨ ਦੂਰ ਹੋ ਜਾਵੇ। ਇਲਿਊਜ਼ਨ ਕਹਿੰਦੇ ਉਹਨੂੰ ਨੇ ਵੀ ਜਿੱਦਾਂ ਬੰਦਾ ਮੰਨ ਕੇ ਬੈਠਾ, ਰਿਐਲਿਟੀ ਚ ਉਦਾਂ ਕੁਝ ਨਹੀਂ ਹੁੰਦਾ, ਅਸਲੀਅਤ ਚ ਉਦਾਂ ਕੁਝ ਨਹੀਂ ਹੁੰਦਾ। ਅਸੀਂ ਮੰਨ ਕੇ ਬੈਠੇ ਹਾਂ ਵੀ ਸਾਰੀ ਮਰਦੇ ਦਮ ਤੱਕ ਪਦਾਰਥ ਮੇਰੇ ਕੰਮ ਆਵੇਗਾ, ਬਾਬਾ ਜੀ ਕਹਿੰਦੇ ਨਹੀਂ ਆਉਣਾ, ਗੁਰੂ ਦਾ ਗਿਆਨ ਕੰਮ ਆਵੇਗਾ, ਸੋਝੀ ਵਿਜ਼ਡਮ ਨੇ ਤੇਰੇ ਕੰਮ ਆਉਣਾ,

ਮੈਂ ਸਮਤ ਦੇ ਸਮਝਾਏ, ਮੈਨੂੰ ਸਮਤ ਦੇ ਸਮਤ। ਸਮਤ ਦਾ ਮਤਲਬ ਹੁੰਦਾ ਚੰਗੀ ਸੋਝੀ ਵਾਲੀ ਸ੍ਰੇਸ਼ਟ ਮਤ ਦੇ ਮੈਨੂੰ, ਗੁਰ ਕੀ ਮਤ ਤੋਂ ਲੈ ਆਣੇ, ਮੈਨੂੰ ਸਮਤ ਦੇ। ਅਖੀਰਲੀਆਂ ਪੰਕਤੀਆਂ ਨੇ, ਜੋਗੀਸ਼ਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਬਹੁਤ ਬੇਅੰਤ ਹੈ, ਬਹੁਤ ਵੱਡਾ ਹੈ। ਜੋਗੀਸ਼ਰ ਕਹਿੰਦੇ ਨੇ ਜੀ ਵੱਡੇ ਜੋਗੀਆਂ ਨੂੰ, ਵੱਡੇ ਵੱਡੇ ਜੋਗੀ ਜਿਹੜੇ ਹੁੰਦੇ ਨੇ ਉਹਨਾਂ ਨੂੰ ਜੋਗੀਸ਼ਰ ਕਿਹਾ ਜਾਂਦਾ। ਜੋਗੀਸ਼ਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ। ਹੇ ਵਾਹਿਗੁਰੂ, ਤੇਰੇ ਗੁਣ ਬੜੇ ਵੱਡੇ ਨੇ, ਕਥਨ ਤੋਂ ਬਾਹਰ ਹੀ ਨੇ, ਅਪਾਰ ਨੇ, ਤੂੰ ਬਹੁਤ ਵੱਡਾ ਹੈ। ਪ੍ਰੇਮ ਭਗਤ ਕੈ ਕਾਰਨ ਕਹਿ ਰਵਿਦਾਸ ਚਮਾਰ। ਰਵਿਦਾਸ ਜੀ ਆਪਣੇ ਆਪ ਨੂੰ ਕਹਿੰਦੇ ਨੇ ਵੀ ਹੇ ਰਵਿਦਾਸ ਚਮਿਆਰ, ਤੂੰ ਵੀ ਰੱਬ ਦੀ ਸਿਵ ਸਲਾਹ ਕਰਿਆ ਕਰ, ਤਾਂ ਕਿ ਤੈਨੂੰ ਵੀ ਪ੍ਰੇਮ ਦੀ ਭਗਤੀ ਦੀ ਦਾਤ ਮਿਲ ਜਾਵੇ। ਤੋ ਪ੍ਰੇਮਾ ਭਗਤੀ ਐਸੀ ਭਗਤੀ ਹੈ ਜਿਹੜੀ ਬੰਦੇ ਨੂੰ ਉਸ ਖੂਹ ਦੇ ਵਿੱਚੋਂ ਬਾਹਰ ਕੱਢੇਗੀ ਜਿਹੜਾ ਬੰਦਾ ਆਪਣੇ ਅੰਦਰ ਇੱਕ ਖੂਹ ਸਿਰਜ ਕੇ ਬੈਠਾ। ਤੋ ਸਾਡੇ ਸਾਰਿਆਂ ਦੇ ਖੂਹ ਹੋ ਸਕਦੇ ਨੇ, ਵੱਖੋ ਵੱਖਰੇ ਨੇ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਜਿਹੜਾ ਸੰਸਾਰ ਹੈ, ਜਿਹੜਾ ਗੁਰੂ ਦਾ ਗਿਆਨ ਹੈ, ਇਹਨੂੰ ਬਾਬਾ ਜੀ ਨੇ ਸਮੁੰਦਰ ਕਿਹਾ, ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਤੇ ਅਸੀਂ ਕਿੱਥੇ ਬੈਠੇ ਹਾਂ? ਅਸੀਂ ਬੈਠੇ ਹਾਂ ਖੂਹ ਦੇ ਵਿੱਚ, ਖੂਹ ਦਾ ਡੱਡੂ ਬਣ ਕੇ ਰਹਿ ਗਏ ਉੱਥੋਂ ਤੱਕ। ਤੋ ਖੂਹ ਬੰਦੇ ਦੇ ਅੰਦਰ ਹੁੰਦਾ ਹੈ, ਤੇ ਸਮੁੰਦਰ ਵੀ ਗੁਰੂ ਦੀ ਮੱਤ ਲੈ ਕੇ ਬੰਦੇ ਦੇ ਅੰਦਰ ਹੀ ਬਣਨਾ ਹੈ। ਖੂਹ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ, ਪਰ ਬਾਬਾ ਜੀ ਨੇ ਕਿਹਾ ਗੁਰੂ ਉਹ ਸਮੁੰਦਰ ਹੈ, ਜੇ ਬੰਦਾ ਇਸ ਗੁਰੂ ਸਮੁੰਦਰ ਵਿੱਚ ਆਪਣੀ ਸੁਰਤ ਨੂੰ ਜੋੜ ਲਵੇ, ਤੇ ਇੱਥੋਂ ਹੀ ਫਿਰ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸੇਖ ਸੁਣੀ, ਬੰਦੇ ਦਾ ਕਲਿਆਣ ਹੁੰਦਾ। ਤੋ ਗੁਰੂ ਕਿਰਪਾ ਕਰੇ, ਅਸੀਂ ਆਪਣੇ ਵਿਚਾਰਾਂ ਦੇ ਖੂਹ ਵਿੱਚੋਂ ਬਾਹਰ ਨਿਕਲੀਏ। ਵੱਡੀ ਵੱਡੀ ਦੁਨੀਆ ਹੈ, ਗੁਰੂ ਸਾਨੂੰ ਵਿਖਾਵੇਗਾ। ਤੋ ਆਪਣੇ ਮੋਹ ਦੇ ਵਿੱਚੋਂ ਬਾਹਰ ਨਿਕਲੀਏ, ਬਹੁਤ ਕੁਝ ਹੈ। ਤੋ ਇਹ ਅਰਦਾਸ ਭਗਤ ਰਵਿਦਾਸ ਸਾਹਿਬ ਨੇ ਅੱਜ ਕੀਤੀ ਵੀ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਦਾ ਰਾਗੀ ਜਥਾ ਹੈ, ਇਹਨਾਂ ਦੇ ਪਾਸੋਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰੋ। ਭੁੱਲਾਂ ਚੁੱਕਾਂ ਨਾ ਚਿਤਾਰਦੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਸੋਹਣੀ ਕੀਰਤਨ ਦੀ ਸੇਵਾ ਪ੍ਰਵਾਨ ਕਰਨ ਜੀ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬੁਲਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਿਆਂ ਦਾ ਜੋ ਆਪ ਸੰਗਤਾਂ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਸੰਥਿਆ ਕਲਾਸ ਸੋਮਵਾਰ ਤੋਂ ਵੀਰਵਾਰ ਸ਼ਾਮ 7 ਤੋਂ 8 ਵਜੇ ਤੱਕ ਲੱਗਦੀ ਹੈ। ਜਿਨ੍ਹਾਂ ਸੰਗਤਾਂ ਨੇ ਗੁਰਬਾਣੀ ਸੰਥਿਆ ਕਲਾਸ ਅਟੈਂਡ ਕਰਨੀ ਹੋਵੇ ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਦਰਜ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਸਵੇਰੇ 9:30 ਵਜੇ ਹੋਣਗੇ। ਜਿਨ੍ਹਾਂ ਵਿਲਾਖੀਆਂ ਨੇ ਖੰਡੇ ਬਾਟੀ ਦੀ ਪੋਲ ਛਕਣੀ ਹੋਵੇ ਉਹਨਾਂ ਅੱਗੇ ਸਨਿਮਰ ਬੇਨਤੀ ਹੈ, ਕਿਰਪਾ ਕਰਕੇ ਆਪਣਾ ਨਾਮ ਅਤੇ ਫੋਨ ਨੰਬਰ ਨੋਟ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਸਮਾਂ ਹੈ ਇਤਿਹਾਸ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਰਫਤਾਰ, ਔਰ ਉਹ ਆਪ ਸੰਗਤਾਂ ਦੇ ਨਾਲ 12 ਵਜੇ ਤੱਕ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰਨਗੇ। ਇਸ ਵੀਕਐਂਡ 'ਤੇ ਗੁਰਦੁਆਰਾ ਸਾਹਿਬ ਵਿਖੇ ਨਗਰ ਜਨੇਤਪੁਰੇ ਦੀਆਂ ਸੰਗਤਾਂ ਵੱਲੋਂ ਅਤੇ ਸੇਵਕ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਨਗਰ ਨਿਵਾਸੀਆਂ ਅਤੇ ਪਰਿਵਾਰਾਂ ਵੱਲੋਂ ਸਨਿਮਰ ਬੇਨਤੀ, ਆਪ ਜੀ ਨੇ 3 ਦਿਨ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਅਤੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਕਿਉਂਕਿ ਇਹ ਜਿਹੜੇ ਅਦਾਰੇ ਆ ਇਹ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲ ਸਕਦੇ। ਇੱਥੇ ਜਿੰਨਾ ਵੀ ਸਹਿਯੋਗ ਆ ਉਹ ਸੰਗਤਾਂ ਦਾ ਆ, ਔਰ ਸੰਗਤੀ ਰੂਪ ਦੇ ਵਿੱਚ ਸੇਵਾ ਨਿਭਾਉਣ ਵਾਲੇ, ਚੌਰ ਦੀ ਸੇਵਾ ਕਰਨ ਵਾਲੇ, ਕੜਾਹ ਪ੍ਰਸ਼ਾਦੀ ਦੇਗ ਦੀ ਸੇਵਾ ਕਰਨ ਵਾਲੇ, ਸਬਜ਼ੀਆਂ ਕੱਟਣ ਵਾਲੇ ਵੀਰ, ਬੀਬੀਆਂ ਪ੍ਰਸ਼ਾਦੇ ਪਕਾਉਣ ਵਾਲੀਆਂ, ਤੋਂ ਸਾਰੇ ਰਲ ਮਿਲ ਕੇ ਹੀ ਇਹ ਸੰਸਥਾਵਾਂ ਜਿਹੜੀਆਂ ਗੁਰੂ ਨਾਨਕ ਦੇ ਘਰ ਦੀਆਂ ਨੇ ਚੱਲਦੀਆਂ ਨੇ। ਤੋਂ ਅਸੀਂ ਸਾਰਿਆਂ ਨੇ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਇਆਂ ਬਾਖੂਬੀ ਇਸ ਨੂੰ ਨਿਭਾਉਣ ਦੀ ਜਿਹੜੀ ਹੈ ਉਹ ਕਿਰਪਾਲਤਾ ਆਪ ਜੀ ਨੇ ਕਰਨੀ, ਔਰ ਯਤਨਸ਼ੀਲ ਰਹਿਣ ਦੀ ਲੋੜ ਹੈ ਸਾਨੂੰ ਸਾਰਿਆਂ ਨੂੰ ਵੀ ਅਸੀਂ ਰਲ ਮਿਲ ਕੇ ਇਹਨਾਂ ਅਦਾਰਿਆਂ ਦੇ ਵਿੱਚ ਜਿੰਨੀ ਵੀ ਸੇਵਾ ਤਨ ਮਨ ਧਨ ਨਾਲ ਕਰ ਸਕਦੇ ਹਾਂ ਜ਼ਰੂਰ ਕਰਨ ਦੀ ਖੇਚਲ ਕਰਿਆ ਕਰੀਏ। ਆਸ ਹੈ ਆਪ ਜੀ ਸਹਿਯੋਗ ਵੀ ਦਿਓਗੇ ਅਤੇ ਬੇਨਤੀ ਵੀ ਪ੍ਰਵਾਨ ਕਰੋਗੇ। ਸਰਵਣ ਕਰਦੇ ਹਾਂ ਇਤਿਹਾਸ। ਸਤਿਕਾਰਯੋਗ ਭਾਈ ਰਾਮ ਸਿੰਘ ਜੀ ਰਫਤਾਰ ਹੋਣਾ ਦੇ ਢਾਡੀ ਜਥੇ ਪਾਸੋਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਤੁਰ ਦਿਸ਼ਾ ਕੀ ਨੋਂਬਲੇ ਆਪਣਾ ਸਿਰ ਉੱਪਰ ਕਰਤਾਰਿਓ, ਕਿਰਪਾ ਕੇ ਠਾਕੇ ਅਵਲੋਕਨ ਕੀਨੋ, ਦਾਸ ਕਾ ਦੁੱਖ ਵਧਾਰਿਓ। ਹਰ ਜਿਨ ਰਾਖੇ ਗੁਰ ਗੋਬਿੰਦਾ, ਕੰਠ ਲਾਏ ਅਵਗੁਣ ਸਾ ਮੇਟੇ, ਦਿਆਲ ਪੁਰਖ ਵਕਸੰਦ ਰਹਾਓ। ਜੋ ਮੰਗੇ ਠਾਕਰੇ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਜੋ ਮੰਗੇ ਠਾਕਰੇ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੈ। ਪਰਮ ਸਨਮਾਨ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਔਰ ਜਿੰਨੀਆਂ ਵੀ ਸੰਗਤਾਂ ਸਮਾਧੀਆਂ ਲਾ ਕੇ ਜੁੜ ਕੇ ਸਤਿਗੁਰੂ ਦਾਤਾ ਜੀ ਦੇ ਦਰਸ਼ਨ ਦਾਰੀ ਕਰ ਰਹੇ ਹੋ, ਆਓ ਸਭ ਤੋਂ ਪਹਿਲੇ ਮੇਰੇ ਸਾਹਿਬੇ ਕਮਾਲ ਹਜ਼ੂਰੀ ਅਨਵਰ ਦੀਨ ਦੁਖੀਆਂ ਤੇ ਦਾਰੂ ਮਜਲੂਮਾਂ ਤੇ ਮਾਲਕਾ, ਔਰ ਨਮਾਣੀਆਂ ਦੀ ਮਾਂ, ਨਤਾਣੀਆਂ ਦੇ ਤਾਂ, ਨਿਓਟੀਆਂ ਦੀ ਓਟ, ਨਗੱਤੀਆਂ ਦੇ ਗਾਤਾ, ਨਿਆਸਰਿਓ ਕੇ ਆਸਰੇ ਈਸ਼ਵਰ ਤੱਤ ਕੇ ਮਾਲਕਾ, ਯਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ ਬਾਣੀ ਕੇ ਬੋਈ ਥੇ ਨਾਮ ਕੇ ਜਹਾਜ, ਔਰ ਸੱਚੀਆਂ ਤੇ ਸੁੱਚੀਆਂ ਆਤਮਾਮਾ ਦੇ ਦਿਲਾਂ ਦੀ ਧੜਕਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਮੁਕੱਦੀ ਚਰਨਾਂ ਦੇ ਨਾਲ, ਆਓ ਸਾਡੀਆਂ ਤੇ ਆਪਣੀਆਂ ਹਾਜ਼ਰੀਆਂ ਲਵਾਉਣ ਦਾ ਕਰੀਏ ਯਤਨ। ਇੱਕ ਵਾਰ ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਇਤਿਹਾਸ ਦੇ ਪੰਨੇ ਸਾਂਝੇ ਕਰਨ ਤੋਂ ਪਹਿਲੇ, ਕਿਉਂਕਿ ਗੁਰੂ ਕੇ ਪਿਆਰੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਤੇ ਮੇਰੇ ਦਾਤਾ ਜੀ ਦੀ ਗੁਰਬਾਣੀ ਦਾ ਪ੍ਰਮਾਣ ਨੇ, ਕਲ ਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਿਉਂਕਿ ਜਿਹੜੀ ਪ੍ਰਭੂ ਦੀ ਕੀਰਤ ਹੈ, ਪ੍ਰਭੂ ਦੀ ਸਿਫਤ ਸਲਾਹੇ, ਇਹਨੂੰ ਉਤਾਰੇ ਅਸਲ ਕੀਰਤਨ ਕਹਿੰਦੇ ਨੀ। ਇਹ ਕੀਰਤਨ ਭਾਵੇਂ ਕਥਾ ਰਾਹੀਂ ਹੋਵੇ, ਪ੍ਰਭੂ ਦੀ ਸਿਫਤ ਸਲਾਹ ਭਾਵੇਂ ਤੁਹਾਡੀ ਰਾਗ ਦੇ ਰਾਹੀਂ ਹੋਵੇ, ਭਾਵੇਂ ਕੀਰਤਨ ਦੇ ਰਾਹੀਂ ਹੋਵੇ, ਪਰ ਮੇਰੇ ਦਾਤਾ ਜੀ ਨੇ ਆਖਿਆ, ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕੰਮ ਤੇਰੇ। ਪਰ ਐਸੀ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ, ਤੇਰੀ ਜ਼ਿੰਦਗੀ 'ਚ ਇੱਥੇ ਵੀ ਕਮੀ ਆਵੇ ਅਤੇ ਉੱਥੇ ਵੀ ਕਮੀ ਆਵੇ। ਕਿਉਂਕਿ ਜਿਹੜਾ ਜ਼ਿੰਦਗੀ ਹੈ ਨਾ, ਤੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਕਿ ਬੰਦੇ ਤੇਰੀ ਜ਼ਿੰਦਗੀ ਦਾ ਭਰੋਸਾ ਕੋਈ ਨਹੀਂ, ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸ ਕਾ ਜੀ ਪ੍ਰਾਣ ਹੈ, ਕਿਉਂ ਸਹਿਬ ਮਨੋ ਵਸਾਰੀ ਹੈ, ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿ ਜ਼ਿੰਦਗੀ ਦੇ ਅੰਦਰ ਆਪਣੇ ਹੱਥੀ ਆਪਣਾ ਕਾਰਜ ਸਵਾਰ ਕੇ ਜਾ। ਗੁਰੂ ਨਾਨਕ ਦੇਵ ਜੀ ਬਗਦਾਦ ਦੀ ਧਰਤੀ ਤੇ ਗਏ, ਪਰ ਉੱਥੇ ਤੱਕ ਪੀਰ ਆ, ਪੀਰ ਦਸਤਗੀਰ ਆ, ਪਰ ਗੁਰੂ ਕੇ ਪਿਆਰੇ ਦੱਤ ਕਹਿੰਦੇ ਨੇ ਬਾਂਹ ਨੂੰ, ਹਰ ਇੱਕ ਦੀ ਬਾਂਹ ਪੰਡ ਵਾਲਾ। ਪਰ ਜਦੋਂ ਗੁਰੂ ਨਾਨਕ ਦੇਵ ਜੀ ਉਹ ਧਰਤੀ ਤੇ ਗਏ ਤੇ ਪੀਰਾਂ ਨੂੰ ਪਤਾ ਲੱਗਾ, ਆਖਣ ਲੱਗੇ, ਪੀਰ ਜੀ ਕੋਈ ਪੰਜਾਬ ਦੀ ਧਰਤੀ ਤੋਂ ਕਪੀਰ ਆਇਆ, ਉਹਦੇ ਨਾਲ ਉਹਦਾ ਚੇਲਾ ਵੀ ਨਹੀਂ। ਕਹਿੰਦੇ ਨੇ ਪੀਰ ਨੇ ਆਖਿਆ ਉਹਦੀ ਲੋੜ ਕੋਈ ਨਹੀਂ, ਕਿਉਂਕਿ ਉਸ ਪੀਰ ਨੂੰ ਜਾ ਕੇ ਕਹਿ ਦਿਓ ਕਿ ਜਿਹੜੀ ਬਗਦਾਦ ਦੀ ਧਰਤੀ ਹੈ, ਪੀਰਾਂ ਨੇ ਭਰੀ ਪਈ ਆ, ਇੱਕ ਗਲਾਸ 'ਚ ਦੁੱਧ ਪਾ ਕੇ। ਕਹਿੰਦੇ ਨੇ ਜਦੋਂ ਗੁਰੂ ਨਾਨਕ ਦੇਵ ਜੀ ਸਾਨੂੰ ਭੇਜਿਆ ਗਿਆ, ਭਾਈ ਮਰਦਾਨਾ ਜੀ ਹੱਸਦੇ ਨੇ, ਕਹਿਣ ਲੱਗੇ, ਦਾਤਾ ਇਹ ਪੀਰ ਬਹੁਤ ਚੰਗਾ ਹੋਵੇਗਾ ਜਿਹੜਾ ਪਹਿਲੇ ਦੁੱਧ ਭੇਟ ਕਰੀ ਜਾਂਦਾ। ਗੁਰਦੇਵ ਕਹਿੰਦੇ, ਨਹੀਂ ਮਰਦਾਨਿਆ, ਇਹਦਾ ਕਹਿਣ ਦਾ ਕੁਝ ਢੰਗ ਹੋਰ ਏ, ਇਹਨੇ ਸਾਨੂੰ ਸਵਾਲ ਕੀਤਾ ਕਿ ਤੁਸੀਂ ਇੱਦਾਂ ਕਰੋ ਕਿ ਜਿਵੇਂ ਅਸੀਂ ਗਲਾਸ ਦੁੱਧ ਨੇ ਭਰ ਦਿੱਤਾ, ਇਸੇ ਤਰ੍ਹਾਂ ਸਾਡੀ ਧਰਤੀ ਔਰ ਬਿਲਕੁਲ ਪੀਰਾਂ ਨਾਲ ਭਰੀ ਹੋਈ ਆ, ਤੁਹਾਡੀ ਇੱਥੇ ਲੋੜ ਕੋਈ ਨਹੀਂ। ਕਹਿੰਦੇ ਨੇ ਗੁਰਦੇਵ ਨੇ ਇੱਕ ਫੋਲੀ ਉੱਤੇ ਰੱਖ ਦਿੱਤਾ, ਕਹਿਣ ਲੱਗੇ ਚੇਲਿਆਂ ਨੂੰ ਕਿ ਜਾ ਕੇ ਆਪਣੇ ਪੀਰ ਨੂੰ ਦੇ ਦਿਓ, ਜੇ ਉਹਨਾਂ ਨੂੰ ਆਖੋ ਕਿ ਤੁਸੀਂ ਸਾਨੂੰ ਸਵਾਲ ਕੀਤਾ, ਇਹ ਧਰਤੀ ਪੀਰਾਂ ਨੇ ਭਰੀ ਹੋਈ ਆ, ਇੱਥੇ ਤੁਹਾਡੀ ਲੋੜ ਕੋਈ ਨਹੀਂ, ਪਰ ਜਿਵੇਂ ਗਲਾਸ ਦੁੱਧ ਨੇ ਭਰਿਆ ਪਿਆ, ਉੱਥੇ ਫੁੱਲ ਤੇਰ ਕੇ ਰਹਿ ਸਕਦਾ,
ਔਰ ਇਸੇ ਤਰ੍ਹਾਂ ਅਸੀਂ ਵੀ ਇੱਥੇ ਰਵਾਂਗੇ, ਕੋਈ ਗੱਲ ਨਹੀਂ, ਤੈਨੂੰ ਅਸੀਂ ਕੋਈ ਦੁੱਖ ਨਹੀਂ ਪਹੁੰਚਾਉਂਦੇ। ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਜਦੋਂ ਇਹ ਧਰਤੀ 'ਤੇ ਗਏ, ਇਤਿਹਾਸ ਕਹਿੰਦਾ ਸੰਸਾਰ ਕਰਨ ਦਾ ਯਤਨ ਕੀਤਾ ਗਿਆ ਇੱਥੋਂ ਦੇ ਲੋਕਾਂ ਨੇ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਵੱਲ ਤੱਕਿਆ। ਗੁਰੂ ਨਾਨਕ ਦੇਵ ਜੀ ਦੇ ਨਾਲ, ਕਿਉਂਕਿ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਇਤਿਹਾਸ ਕਹਿੰਦਾ ਕਿ ਗੁਰਦੇਵ ਦੇ ਉੱਤੇ ਪੱਥਰ ਵੀ ਮਾਰੇ ਗਏ, ਪਰ ਮੇਰੇ ਦਾਤਾ ਜੀ ਦੇ ਆਪ ਗੁਰਬਾਣੀ ਅੰਦਰ ਜ਼ਿਕਰ ਕੀਤਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਕੋਈ ਸਮਾਂ ਇਹੋ ਜਿਹਾ ਵੀ ਆਇਆ ਹੈ, ਕਿਸੇ ਨੇ ਆਖਿਆ ਭੂਤਨਾ ਏ, ਕਿਸੇ ਨੇ ਬੇਤਾਲਾ ਆਖਿਆ, ਪਰ ਮੇਰੇ ਦਾਤਾ ਜੀ ਕਹਿੰਦੇ ਦਾਤਾ ਮੈਂ ਤੇ ਤੇਰਾ ਬੰਦਾ ਹਾਂ। ਹੁਣ ਪੀਰ ਦਾਤਕੀਰ ਗੁਰੂ ਨਾਨਕ ਦੇਵ ਜੀ ਦੇ ਨਾਲ ਸਵਾਲ ਕਰਦਾ, ਕਹਿਣ ਲੱਗਾ ਦਾਤਾ ਜਿੰਨੇ ਦੁਨੀਆਂ 'ਤੇ ਆਏ ਨੇ ਨਾ, ਪਰ ਇਹ ਪਰਮਾਤਮਾ ਦੀ ਆਮਦ ਏ। ਆਪਾਂ ਕਹਿੰਦੇ ਹਾਂ ਕਿ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਜਗਬੋ ਰਾਨੰਗਾ, ਕਿ ਸ਼ਬਦ ਤੋਂ ਦੁਨੀਆਂ ਦੀ ਉਤਪਤੀ ਹੋਈ ਆ, ਪਰ ਦੱਸੋ ਰੱਬ ਜਿਹੜਾ ਸ਼ਬਦ ਦੀ ਰਚਨਾ ਕਰਦਾ, ਜਿਹੜਾ ਦੁਨੀਆਂ ਦੇ ਲੁਕਾਏ ਦੀ ਰਚਨਾ ਕਰਦਾ, ਉਹ ਪਰਮਾਤਮਾ ਕਿੱਥੇ ਰਹਿੰਦਾ? ਪਰਮਾਤਮਾ ਤੋਂ ਪਹਿਲਾਂ ਹੈ ਕੀ ਸੀ, ਪਰ ਪਰਮਾਤਮਾ ਕਰਦਾ ਕੀ ਏ? ਮੇਰੇ ਤਿੰਨ ਸਵਾਲ ਨੇ, ਔਰ ਜਿੰਨੇ ਮੇਰੇ ਕੋਲ ਪੀਰ ਆਉਂਦੇ ਨੇ, ਪਰ ਉਹਨਾਂ ਨੂੰ ਮੈਂ ਸਵਾਲ ਕਰਦਾ, ਕੋਈ ਉੱਤਰ ਹੀ ਨਹੀਂ ਦਿੰਦਾ। ਗੁਰਦੇਵ ਹੱਸ ਪਾ, ਕਹਿਣ ਲੱਗੇ ਪੀਰ ਦਾਤਗੀਰ ਸਾਡੇ ਉੱਤਰ ਦੇਣ ਦਾ ਢੰਗ ਕੁਝ ਵੱਖਰਾ, ਅਸੀਂ ਉੱਤਰ ਦੇਵਾਂਗੇ, ਕਿਉਂਕਿ ਅਸੀਂ ਉੱਤਰ ਦੇਣ ਵਾਸਤੇ ਤੇਰੇ ਕੋਲ ਆਏ ਹਾਂ। ਕਿਉਂਕਿ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਨੇ ਨਾ, ਕਿਉਂਕਿ ਕਵੀ ਲਿਖਦਾ ਹੈ ਕਿ ਕੱਲੂ ਕਾਲ ਅੰਦਰ ਸੁਣਿਆ ਗੁਰੂ ਨਾਨਕ ਉੱਚਾ ਸਭ ਤੋਂ ਰੱਬੀ ਦਰਬਾਰ ਦੇਰਾ। ਗੁਰਬਾਣੀ ਨੇ ਜ਼ਿਕਰ ਕੀਤਾ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲੂ ਕਾਲ ਅੰਦਰ ਸੁਣਿਆ ਗੁਰੂ ਨਾਨਕਾ ਉੱਚਾ ਸਭ ਤੋਂ ਰੱਬੀ ਦਰਬਾਰ ਤੇਰਾ। ਅੰਗ ਸੰਗ ਰਹਿੰਦਾ ਸਦਾ ਸੇਵਕਾਂ ਦੇ, ਭਗਤ ਬਸ਼ਲ ਹੈ ਨਾਮ ਦਾ ਤਾਰ ਤੇਰਾ। ਵਿੱਚ ਰੇਖ ਦੇ ਮੇਕ ਲਗਾ ਦੇਵੇ ਕਾਲ ਦੇਵਤਾ ਵੀ ਪਾਣੀ ਹਾਰ ਤੇਰਾ। ਜਿੱਥੇ ਬਾਬਾ ਜੀ ਤੁਹਾਨੂੰ ਕੋਈ ਯਾਦ ਕਰਦਾ ਹੈ, ਉੱਥੇ ਤੁਸੀਂ ਪਹੁੰਚ ਜਾਂਦੇ, ਕਿਉਂਕਿ ਬੱਧਾ ਖਿੱਚ ਪ੍ਰੇਮ ਦੀ ਧਾਰ ਤੇਰਾ। ਹੁਣ ਪੀਰ ਪਹਿਲਾਂ ਸਵਾਲ ਕਰਦਾ ਹੈ ਕਿ ਗੁਰੂ ਜੀ ਦੱਸੋ ਕਿ ਪਰਮਾਤਮਾ ਤੋਂ ਪਹਿਲਾਂ ਦੁਨੀਆਂ 'ਤੇ ਹੈ ਕੀ ਸੀ? ਜਦੋਂ ਗੁਰਬਾਣੀ ਨੂੰ ਪੜ੍ਹਾਂਗੇ ਨਾ, ਤਾਂ ਮੇਰੇ ਦਾਤਾ ਜੀ ਆਖਦੇ ਨੇ ਸਭ ਮੈਂ ਵਰਤਿਆ ਧੁੰਦੂ ਕਾਰਾ। ਹੁਣ ਦੁਨੀਆਂ ਦੇ ਉੱਤੇ ਧੁੰਦੂ ਕਾਰ ਦਾ ਜ਼ਿਕਰ ਏ। ਹੁਣ ਗੁਰਦੇਵ ਕਹਿਣ ਕਿ ਤੈਨੂੰ ਆਖਿਆ ਸੀ ਕਿ ਸਾਡੇ ਸਵਾਲ ਦੇਣ ਦਾ ਉੱਤਰ ਕੁਝ, ਤੇ ਨਾਲ ਸਾਡੀਆਂ ਗੱਲਾਂ ਵੀ ਮੰਨਣੀਆਂ ਪੈਣਗੀਆਂ। ਕਹਿੰਦਾ ਜੀ ਦੱਸੋ। ਗੁਰਦੇਵ ਕਹਿੰਦਾ ਪੀਰ ਜੀ ਕੁਝ ਇੱਦਾਂ ਕਰੋ, ਸੁੱਚੇ ਮੋਤੀ ਮੰਗਾਓ। ਹੱਸ ਪਿਆ, ਕਹਿੰਦਾ ਸੁੱਚੇ ਮੋਤੀ ਲੈ ਕੇ ਪਰ ਜਵਾਬ ਦਿਓਗੇ ਨਾ? ਗੁਰਦੇਵ ਕਹਿੰਦਾ ਠੀਕ ਹੈ। ਕਹਿੰਦੇ ਨੇ ਥਾਲ ਭਰ ਕੇ ਸੁੱਚੇ ਮੋਤੀਆਂ ਦਾ ਲਿਆਂਦਾ ਗਿਆ, ਤੇ ਗੁਰਦੇਵ ਕਹਿਣ ਲੱਗੇ ਕਿ ਪੀਰ ਜੀ ਇਹਦੀ ਗਿਣਤੀ ਕਰ। ਕਹਿਣ ਲੱਗਾ ਗਿਣਤੀ ਕਰਕੇ ਲੈਣੇ ਨੇ, ਚਲੋ ਠੀਕ ਹੈ। ਹੁਣ ਆਪਣੀ ਲੈਂਗੁਏਜ ਦੇ ਅੰਦਰ, ਆਪਣੀ ਭਾਸ਼ਾ ਦੇ ਅੰਦਰ ਇਹ ਗੁਰੂ ਕੇ ਪਿਆਰੇ ਜਦੋਂ ਗਿਣਤੀ ਕਰਦਾ, ਇੱਕ ਦੋ ਤਿੰਨ, ਤੇ ਗੁਰਦੇਵ ਕਹਿਣ ਲੱਗੇ ਪੀਰ ਜੀ ਤੂੰ ਗਿਣਤੀ ਗਲਤ ਕਰਦਾ, ਤੇਰੀ ਗਿਣਤੀ ਗਲਤ ਹੈ। ਕਹਿਣ ਲੱਗਾ ਗਿਣਤੀ ਤੇ ਮੈਂ ਸਹੀ ਕਰਦਾ। ਹੁਣ ਇਹਨੇ ਦੂਜੀ ਵਾਰ ਗਿਣਤੀ ਕੀਤੀ ਹੈ, ਜਦੋਂ ਤਿੰਨ ਤੱਕ ਗਿਆ ਤੇ ਗੁਰਦੇਵ ਕਹਿੰਦੇ ਰੁਕ ਜਾ, ਅਜੇ ਵੀ ਗਿਣਤੀ ਗਲਤ ਕਰਦਾ। ਹੁਣ ਪੀਰ ਦਾਤਗੀਰ ਦੇ ਚੇਲੇ ਦੀ ਸਪੋਰਟ 'ਚ ਆ ਗਿਆ। ਕਹਿਣ ਲੱਗੇ ਪੀਰ ਜੀ ਕਿਉਂ ਮਖੌਲ ਕਰਦੇ ਹੋ, ਸਾਡੇ ਪੀਰ ਦਾਤਗੀਰ ਜੀ ਸਹੀ ਗਿਣਤੀ ਕਰਦੇ ਨਹੀਂ। ਔਰ ਉਹਨਾਂ ਨੇ ਦੋ ਵਾਰ ਸਹੀ ਗਿਣਤੀ ਕੀਤੀ ਹੈ, ਪਰ ਤੁਸੀਂ ਵਾਰ ਵਾਰ ਨੂੰ ਟੋਕਾ ਟਕੀ ਕਰੀ ਜਾਂਦੇ ਹੋ। ਤੇ ਪੀਰ ਦਾਤਗੀਰ ਕਹਿਣ ਲੱਗਾ ਪੀਰ ਇੱਦਾਂ ਕਰ, ਜਿੱਥੇ ਮੈਂ ਗਲਤ ਹੋਇਆ ਤੇ ਮੇਰੀ ਬਾਂਹ ਫੜ ਲਈ, ਮੇਰੀ ਬਾਂਹ ਫੜ ਲਈ, ਮੈਨੂੰ ਦੱਸ ਦਈ ਕਿ ਕਿੱਥੇ ਮੈਂ ਗਲਤ ਆ। ਕਹਿੰਦੇ ਨੇ ਜਦੋਂ ਇੱਕ ਆਖਿਆ ਤੇ ਗੁਰਦੇਵ ਨੇ ਬਾਂਹ ਫੜ ਲਈ, ਸਾਰੇ ਹੱਸ ਪਏ। ਕਹਿਣ ਲੱਗੇ ਇਹ ਤੋਂ ਪਹਿਲਾਂ ਤੇ ਹੈ ਹੀ ਕੁਝ ਨਹੀਂ, ਤੇ ਗੁਰਦੇਵ ਕਹਿੰਦੇ ਇਹੀ ਉੱਤਰ ਹੀ, ਪਰਮਾਤਮਾ ਤੋਂ ਪਹਿਲਾਂ ਹੈ ਕੁਝ ਨਹੀਂ। ਪਰਮਾਤਮਾ ਇੱਕ ਓਂਕਾਰ ਹੀ, ਉਹ ਇੱਕੋ ਹੀ, ਕਿਉਂਕਿ ਧੁੰਦੂ ਕਾਰਾ ਸੀ ਇਸ ਧਰਤੀ ਤੇ, ਸਭ ਮੈਂ ਵਰਤਿਆ ਧੁੰਦੂ ਕਾਰਾ। ਇਹ ਪਰਮਾਤਮਾ ਔਰ ਦੁਨੀਆਂ ਦੇ ਉੱਤੇ ਸਰੈਟੀ ਪੈਦਾ ਕਰਦਾ ਹੈ। ਜਦੋਂ ਸਰੈਟੀ ਕੋਈ ਦੁਨੀਆਂ 'ਤੇ ਆਪ ਤਾਵੇ, ਉਹ ਇੱਕੋ ਅਰਦਾਸ ਕਰਦੀ ਹੈ, ਜੱਤ ਜਲੰਧਾ ਰੱਖ ਲੈ
ਆਪਣੀ ਕਿਰਪਾ ਧਾਰ। ਕਨਮਲ ਹੋਈ ਮੇਦਨੀ ਅਰਦਾਸ ਕਰੀ ਲਈ ਬੁਲਾਏ। ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਵੀ ਲਿਖਿਆ ਗਿਆ ਕਿ ਦੁਨੀਆਂ ਦੇ ਲੋਕਾਂ ਨੇ ਅਕਾਲ ਪੁਰਖ ਦੇ ਚਰਨਾਂ 'ਚ ਅਕਾਰ ਕੀਤੀ, ਅਰਦਾਸ ਕੀਤੀ ਹੈ ਤੇ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪੁਠਾਇਆ। ਕਿ ਇੱਕ ਅਰਦਾਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਏ ਨਹੀਂ। ਹੁਣ ਦੂਜਾ ਸਵਾਲ ਕੀਤਾ ਪੀਰ ਦੱਤਗੀਰ ਨੇ, ਕਹਿਣ ਲੱਗਾ ਜੀ ਦੱਸੋ ਫਿਰ ਰੱਬ ਰਹਿੰਦਾ ਕਿੱਥੇ ਆ, ਰੱਬ ਕਿੱਥੇ ਲੁਕਿਆ ਫਿਰਦਾ, ਕਿਉਂਕਿ ਰੱਬ ਦਿਖਦਾ ਥੋੜੋ ਹੀ। ਹੁਣ ਰੱਬ ਕਿੱਥੇ ਬੈਠਾ ਹੈ, ਰੱਬ ਦਾ ਘਰ ਕਿਹੜਾ ਹੈ, ਹੁਣ ਉਹਦੇ ਬਾਰੇ ਦੱਸੋ ਕਿ ਰੱਬ ਹੈ ਕਿੱਥੇ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇੱਦਾਂ ਕਰ ਪਿੱਕ ਦੁੱਧ ਦਾ ਪਿਆਲਾ ਮੰਗਵਾ। ਹੱਸ ਪਿਆ, ਕਹਿਣ ਲੱਗੇ ਪੰਜਾਬੀ ਪੀਰ ਦੁੱਧ ਵੜਿਆ ਪੀਂਦੇ ਨੇ ਸਾਨੂੰ ਪਤਾ ਹੈ। ਤੇ ਚੇਲਿਆਂ ਨੂੰ ਕਹਿਣ ਲੱਗਾ ਦੁੱਧ ਦਾ ਪਿਆਲਾ ਭਰ ਕੇ ਲੈ ਕੇ ਆਇਓ ਜੇ। ਹੁਣ ਦੁੱਧ ਦਾ ਪਿਆਲਾ ਲਿਆਂਦਾ ਗਿਆ, ਗੁਰੂ ਨਾਨਕ ਦੇਵ ਜੀ ਦੀ ਅੱਗੇ ਧਰਿਆ ਤੇ ਪੀਰ ਫਿਰ ਪੁੱਛਦਾ ਕਹਿੰਦਾ ਜੀ ਹੁਣ ਦੱਸੋ ਨਾ ਦੁੱਧ ਛਕੋ, ਪਰ ਮੈਨੂੰ ਦੱਸੋ ਕਿ ਪਰਮਾਤਮਾ ਰਹਿੰਦਾ ਕਿੱਥੇ ਆ। ਗੁਰਦੇਵ ਕਹਿਣ ਲੱਗੇ ਪੀਰ ਜੀ ਇਸ ਦੁੱਧ ਵਿੱਚ ਕੁਝ ਹੈਗਾ, ਕੁਝ ਹੈਗਾ। ਤੇ ਪੀਰ ਚੇਲਿਆਂ ਨੂੰ ਪੁੱਛਦਾ ਕਹਿੰਦਾ ਕੁਝ ਪਾਇਆ ਤੇ ਨਹੀਂ, ਕਹਿੰਦਾ ਜੀ ਬਿਲਕੁਲ ਨਹੀਂ, ਅਸੀਂ ਜਿੱਦਾਂ ਦਾ ਦੁੱਧ ਸੀ ਉਦਾਂ ਦਾ ਹੀ ਲੈ ਕੇ ਆਉਂਦਾ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਅੱਖਾਂ 'ਚ ਆ ਕੇ ਵੇਖਾ ਇਸ ਦੁੱਧ ਵਿੱਚ ਕੁਝ ਮੌਜੂਦ ਹੈ। ਤੇ ਚੇਲੇ ਆਖਦੇ ਨੇ ਬਿਲਕੁਲ ਨਹੀਂ, ਕਿ ਪੀਰ ਜੀ ਇਸ ਦੁੱਧ ਵਿੱਚ ਹੈ ਕੁਝ ਨਹੀਂ। ਤੇ ਗੁਰਦੇਵ ਕਹਿਣ ਲੱਗੇ ਪੀਰ ਜੀ ਵੇਖੋ ਇਹਦੇ ਵਿੱਚ ਘਿਓ ਪਿਆ ਹੋਇਆ, ਘਿਓ ਪਿਆ ਹੋਇਆ। ਕਹਿੰਦੇ ਉਹ ਕਿਵੇਂ, ਕਹਿਣ ਲੱਗੇ ਦੁੱਧ ਵਿੱਚ ਘਿਓ ਹੈ ਪਰ ਦੇਦਾ ਨਹੀਂ। ਹੁਣ ਦੁੱਧ ਨੂੰ ਗਰਮ ਕਰਕੇ ਉਹਨੂੰ ਯੱਗ ਲਾਇਆ ਜਾਂਦਾ, ਉਹਨੂੰ ਖਾਲਸੀ ਸਵੇਰ ਨੂੰ ਰਿੜਕਿਆ ਜਾਂਦਾ, ਉਹ ਚੋਂ ਮੱਖਣ ਪੈਦਾ ਹੁੰਦਾ, ਮੱਖਣ ਨੂੰ ਗਰਮ ਕਰਕੇ ਘਿਓ ਤਿਆਰ ਕੀਤਾ ਜਾਂਦਾ। ਪਰ ਦੁੱਧ ਵਿੱਚ ਮੱਖਣ ਮੌਜੂਦ ਹੈ, ਘਿਓ ਮੌਜੂਦ ਹੈ ਪਰ ਦਿਸਦਾ ਨਹੀਂ। ਗੁਰਦੇਵ ਕਹਿਣ ਲੱਗੇ ਘਿਓ ਦਿਸਦਾ ਨਹੀਂ ਨਾ, ਕਹਿੰਦਾ ਜੀ ਬਿਲਕੁਲ ਨਹੀਂ ਦਿਸਦਾ, ਪਰ ਇਹ ਚੋਂ ਪ੍ਰਾਪਤ ਕੀਤਾ ਜਾ ਸਕਦਾ। ਪੀਰ ਕਹਿੰਦਾ ਪ੍ਰਾਪਤ ਕੀਤਾ ਜਾ ਸਕਦਾ। ਕਹਿਣ ਲੱਗੇ ਪਰਮਾਤਮਾ ਹਰ ਮਨੁੱਖ ਦੇ ਅੰਦਰ ਬੈਠਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਗੁਰੂ ਦਾ ਗਿਆਨ ਵਿੱਚੋਂ ਪ੍ਰਗਟ ਕਰ ਦਿੰਦਾ, ਜਿਵੇਂ ਕਿ ਉਹ ਦੁੱਧ ਵਿੱਚ ਘਿਓ ਮੌਜੂਦ ਹੈ ਪਰ ਦਿਸਦਾ ਨਹੀਂ। ਇਸੇ ਤਰ੍ਹਾਂ ਬੰਦੇ ਵਿੱਚ ਰੱਬ ਤੇ ਰਹਿੰਦਾ ਪਰ ਰੱਬ ਨੂੰ ਪ੍ਰਗਟ ਨਹੀਂ ਕਰਦਾ। ਜਿਉਂ ਜਿਉਂ ਜਪੇਗਾ, ਉਹਦਾ ਸਿਮਰਨ ਕਰੇਗਾ, ਉਹਦੇ ਲਾਗੇ ਚਲਾ ਜਾਵੇਗਾ, ਉਹਨੂੰ ਪ੍ਰਾਪਤ ਕਰ ਸਕਦਾ ਹੈ। ਕਹਿੰਦੇ ਨੇ ਪੀਰ ਨੇ ਰੁੱਤ ਹੋ ਗਿਆ, ਕਹਿਣ ਲੱਗਾ ਦਾਤਾ ਮੈਨੂੰ ਤੁਹਾਡੇ ਸਵਾਲਾਂ ਤੇ ਮਾਣ ਹੀ, ਪਰ ਮੈਨੂੰ ਇੱਕ ਗੱਲ ਦਾ ਉੱਤਰ ਦਿਓ ਕਿ ਰੱਬ ਕਰਦਾ ਕੀ ਹੈ, ਕਿ ਵਿਹਲਾ ਬੈਠਾ ਰਹਿੰਦਾ। ਕਹਿੰਦੇ ਨੇ ਗੁਰਦੇਵ ਕਹਿਣ ਲੱਗਾ ਪੀਰ ਜੀ ਇੱਕ ਉੱਚੇ ਪੱਥਰ ਤੇ ਬਹਿ ਕੇ ਸਵਾਲ ਕਰੀ ਜਾਂਦੇ ਹੋ, ਇਹ ਅੱਜ ਤੱਕ ਬਗਦਾਦ ਦੀ ਧਰਤੀ ਤੇ ਸੈੱਲ ਮੌਜੂਦ ਹੈ, ਅਮਰੀਕਾ ਨੇ ਅਟੈਕ ਕੀਤਾ, ਇਹ ਸੈੱਲ ਨੂੰ ਨੁਕਸਾਨ ਵੀ ਪਹੁੰਚਿਆ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਇੱਕ ਮਹੀਨੇ ਤੋਂ ਉੱਤੇ ਉੱਥੇ ਰਹੇ ਸਨ। ਕਹਿਣ ਲੱਗੇ ਜੇ ਸੈੱਲ ਤੇ ਬਹਿ ਕੇ ਤੂੰ ਸਾਨੂੰ ਸਵਾਲ ਕਰੀ ਜਾਂਦਾ ਕਿ ਪਰਮਾਤਮਾ ਕਰਦਾ ਕੀ ਹੈ, ਪਰਮਾਤਮਾ ਦੇ ਕੰਮ ਕਾਰ ਕੀ ਨੇ, ਤੇ ਮੈਂ ਥੱਲੇ ਬੈਠਾ ਤੇ ਮੇਰੇ ਸਵਾਲ ਪੁੱਛੀ ਜਾਂਦਾ, ਇਹ ਪਰਮਾਤਮਾ ਦੇ ਨਾਮ ਦੀ ਨਿੰਦਿਆ ਹੀ ਨਾ, ਉਸ ਤੇ ਥੋੜੋ ਹੈ। ਕਹਿਣ ਲੱਗਾ ਪਰ ਇੱਦਾਂ ਕਰੋ ਤੁਸੀਂ ਆ ਕੇ ਬਹਿ ਜਾਓ, ਪਰ ਮੈਨੂੰ ਸਵਾਲ ਦਾ ਉੱਤਰ ਦਿਓ ਕਿ ਪਰਮਾਤਮਾ ਕਰਦਾ ਕੀ ਹੈ। ਹੁਣ ਦਾਤਾ ਉੱਚੇ ਥਾਂ ਜਾ ਕੇ ਬਹਿ ਗਿਆ, ਸੈੱਲ ਤੇ ਬੈਠੇ ਨਹੀਂ, ਤੇ ਪੀਰ ਥੱਲੇ ਬੈਠਾ ਫਿਰ ਪੁੱਛਦਾ ਹੈ, ਕਹਿੰਦਾ ਗੁਰੂ ਜੀ ਹੁਣ ਤੇ ਦੱਸ ਦਿਓ ਕਿ ਰੱਬ ਕਰਦਾ ਕੀ ਹੈ। ਗੁਰਦੇਵ ਕਹਿੰਦੇ ਆਹ ਕੁਝ ਹੀ ਕਰਦਾ, ਜਿਹੜੇ ਉੱਚੇ ਹੁੰਦੇ ਨੇ ਉਹਨਾਂ ਨੂੰ ਥੱਲੇ ਕਰ ਦਿੰਦਾ, ਤਾਂ ਜਿਹੜੇ ਥੱਲੇ ਨੇ ਉਹਨੂੰ ਉੱਚੇ ਬਿਠਾ ਦਿੰਦਾ, ਕਿਉਂਕਿ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰਾਂਗਾ, ਭੀਖ ਮੰਗਾਵੇ ਬਾਦਸ਼ਾਹ ਤਖਤ ਬਹਾਵੇ ਨਾਂਗਾ, ਕੀੜਾ ਥੱਪ ਦੇ ਪਾਤਸ਼ਾਹੀ ਲਸ਼ਕਰ ਕਰਿਆ ਸਵਾਹ। ਪਰ ਦੁਨੀਆਂ ਦੇ ਲੋਕਾਂ ਨੇ ਜਦੋਂ ਤੱਕਿਆ ਹੀ ਨਾ ਕਿ ਵੱਡੇ ਵੱਡੇ ਪ੍ਰਧਾਨ ਮੰਤਰੀ ਜਦੋਂ ਭਿਖਾਰੀ ਬਣਾਉਂਦਾ ਨਾ, ਕੀੜਾ ਥੱਪ ਦੇ ਪਾਤਸ਼ਾਹੀ, ਕਈ ਵਾਰ ਮੰਗਤੀਆਂ ਨੂੰ ਖਾਲਸੇ ਪਾਤਸ਼ਾਹ ਬਣਾ ਦਿੰਦਾ। ਜੇਕਰ ਚੁਟਕਲੇ ਸੁਣਾਉਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ, ਚਾਹ ਵੇਚਣ ਵਾਲਾ ਔਰ ਇੰਡੀਆ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਇਹ ਉਹਦੇ ਰੰਗ ਨਹੀਂ ਨਾ, ਕਿਉਂਕਿ ਉਹਦੀ ਕੁਦਰਤ ਹੈ। ਕੱਲ ਆਪਾਂ ਇਤਿਹਾਸ ਦਾ ਪੰਨਾ ਸਾਂਝਾ ਕੀਤਾ ਸੀ ਕਿ ਛੇਵੇਂ ਪਾਤਸ਼ਾਹ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਉੱਤੇ ਔਰ ਜਦੋਂ ਸੰਗਤਾਂ ਦੇ ਸਨਮੁੱਖ ਬੈਠਿਆ ਨੇ ਇੱਕ ਪਰਚਾ ਪਾਇਆ, ਇਹ ਪਰਚਾ ਕੀ ਹੈ,
ਛੇਵੇਂ ਪਾਤਸ਼ਾਹ ਕਹਿਣ ਲੱਗਾ ਸਿੱਖੋ ਕੋਈ ਜਪਜੀ ਸਾਹਿਬ ਦਾ ਪਾਠ ਸੁਣਾਵੇ, ਕੋਈ ਸ਼ੁੱਧ ਮਨ ਦੇ ਨਾਲ ਉਹਦੀ ਸੁਰਤੀ ਜੁੜੀ ਹੋਵੇ, ਚੌਂਕੜਾ ਵੱਜਾ ਹੋਵੇ ਤੇ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਤਰਕੇ ਮੈਂ ਜਪਜੀ ਸਾਹਿਬ ਦਾ ਪਾਠ ਸੁਣਨਾ। ਕਿਉਂਕਿ ਗੁਰੂ ਕੇ ਪਿਆਰੇ ਗੁਰੂ ਸਾਹਮਣੇ ਬੈਠਾ ਹੋਵੇ ਸਖੀ ਆਪਣੇ ਆਪ ਨੂੰ ਉੱਚਾ ਥੋੜ੍ਹਾ ਸਮਝਦਾ, ਕਿਉਂਕਿ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਹ ਗੁਰੂ ਤੇ ਸਿੱਖ ਦਾ ਨਾਤਾ ਏ। ਮੇਰੇ ਦਾਤਾ ਜੀ ਲਿਖਦੇ ਨੇ ਕਿ ਸਤਿਗੁਰ ਕਾ ਜੋ ਸਿੱਖੀ ਅਖਾਏ ਭਲਕੇ ਉਟਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦੀਆਂ ਉੱਠਦੀਆਂ ਹਰ ਨਾਮ ਧਿਆਵੈ। ਕਿਉਂਕਿ ਸਿੱਖੀ ਦਾ ਜਿਹੜਾ ਸਰਲ ਧਰਮ ਏ ਨਾ, ਮੇਰੇ ਦਾਤਾ ਜੀ ਕਹਿੰਦੇ ਉੱਠਦਿਆਂ ਬਹਾਂਦਿਆਂ ਸਵੰਦਿਆਂ ਹਰ ਸੋਏ ਆਪਣੀ ਕਿਰਤ ਕਰਿਆ ਕਰ, ਕੰਮ ਕਰਿਆ ਕਰ, ਕੰਮ ਕਰਦੀਆਂ ਕਰਦੀਆਂ ਪ੍ਰਭੂ ਦਾ ਨਾਮ ਜਪਣਾ। ਕਹਿੰਦੇ ਨੇ ਗੁਰੂ ਕੇ ਪਿਆਰ ਕੇ ਸਿੱਖ ਉੱਠਿਆ, ਇਹ ਸਿੱਖ ਦਾ ਨਾਂ ਸੀ ਭਾਈ ਗੋਪਾਲਾ। ਹੁਣ ਪਾਕਿਸਤਾਨ ਦੀ ਧਰਤੀ ਉੱਤੇ ਇੱਕ ਨਗਰ ਪੈਂਦਾ ਹਫਜਾਬਾਦ ਆ। ਕਹਿੰਦੇ ਨੇ ਹਫਜਾਬਾਦ ਦੀ ਧਰਤੀ ਤੋਂ ਆਇਆ ਤੇ ਛੇਵੇਂ ਪਾਤਸ਼ਾਹ ਦੇ ਕੋਲ ਆ ਕੇ ਤੀਰ ਅੰਦਾਜ਼ੀ ਸਿੱਖੀ, ਇਹਨੇ ਘੋੜ ਸਵਾਰੀ ਸਿੱਖੀ, ਪਰ ਜਦੋਂ ਤਲਵਾਰਬਾਜ਼ੀ ਸਿੱਖੀ ਏ ਇੱਕ ਸੰਤ ਵੀ ਬਣਿਆ ਤੇ ਸਿਪਾਹੀ ਵੀ ਬਣਿਆ। ਹੁਣ ਬਾਣੀ ਪੜ੍ਹਨ ਵਾਲੇ ਗੁਰੂ ਕੇ ਪਿਆਰੋ ਕੁਰਬਾਨੀਆਂ ਕਰਦੇ ਨੇ ਨਾ, ਜਿਹਨਾਂ ਨੇ ਬਾਣੀ ਪੜ੍ਹੀ ਏ ਉਹ ਬੰਦ ਬੰਦ ਕਟਵਾ ਗਏ, ਜਿਹਨਾਂ ਨੇ ਬਾਣੀ ਪੜ੍ਹੀ ਉਹ ਭਾਈ ਤਾਰੂ ਸਿੰਘ ਜੀ ਵਰਗੇ ਉਹ ਸਿਰ ਤੋਂ ਖੋਪੜ ਵੀ ਲਹਾ ਗਏ, ਔਰ ਜਿਹਨਾਂ ਨੇ ਬਾਣੀ ਪੜ੍ਹੀ ਏ ਤੇ ਮਾਮਾ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਵੀ ਪਵਾ ਲਏ। ਕਿਉਂਕਿ ਮੀਰ ਮੰਨੂ ਕਹਿੰਦਾ ਸੀ ਆਹ ਮੁੱਲਾਪੁਰ ਦਾਖੇ ਦਾ ਏਰੀਆ 350 ਤੋਂ ਉੱਤੇ ਸਾਡੀਆਂ ਬੀਬੀਆਂ ਔਰ ਮੰਨੂ ਦੀ ਜੇਲ੍ਹ ਅੰਦਰ ਕੈਦੀ ਨੇ, ਤੇ ਮੰਨੂ ਕਹਿੰਦਾ ਇਸਲਾਮ ਨੂੰ ਪ੍ਰਵਾਨ ਕਰ ਲਓ, ਮੁਸਲਮਾਨ ਬਣ ਜਾਓ, ਤੁਹਾਨੂੰ ਬੇਗਮਾ ਉੱਚੇ ਅਹੁਦੇ ਦੇਵਾਂਗੇ। ਪਰ ਗੁਰੂ ਕੇ ਪਿਆਰ 350 ਸਾਡੀਆਂ ਭੈਣਾਂ ਸੀ, ਮਾਮਾ ਸੀ, ਪਰ ਕਿਸੇ ਨੇ ਇਸਲਾਮ ਨੂੰ ਪ੍ਰਵਾਨ ਨਾ ਕੀਤਾ, ਔਰ 400 ਤੋਂ ਉੱਤੇ ਪਰ ਗੁਰੂ ਕੇ ਪਿਆਰਿਓ ਆਪਣੇ ਬੱਚੇ ਕੁਰਬਾਨ ਕਰ ਲਵੇ, ਟੋਟੇ ਕਰਾ ਲੈ, ਆਪਣੇ ਆਪ ਨੂੰ ਕੁਰਬਾਨ ਕਰ ਲਿਆ। ਪਰ ਧੰਨ ਨੇ ਉਹ ਸਿਦਕੀ ਮਾਈਆਂ, ਬਾਣੀ ਪੜ੍ਹਦੀਆਂ ਨੇ, ਬਾਣੀ ਨਾਲ ਪਿਆਰ ਏ। ਜਦੋਂ ਸ਼ਾਮ ਪੈਂਦੀ ਏ ਕਹਿੰਦੇ ਨੇ ਬੱਚੇ ਦੇ ਟੋਟੇ ਸਾਹਮਣੇ ਪਏ ਨੇ, ਅਰਦਾਸ ਕਰਦੀਆਂ ਨੇ, ਅਰਦਾਸ ਕੀ ਏ ਦਾਤਾ ਕਿ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਤੇਰੇ ਭਾਣੇ ਅੰਦਰ ਰਾਤ ਸੁੱਖਾਂ ਦੀ ਬਤੀਤ ਹੋਵੇ। ਔਰ ਬੱਚੇ ਦੇ ਟੁਕੜੇ ਸਾਹਮਣੇ ਪਏ ਨੇ, ਗਲਾਂ ਚ ਹਾਰ ਪਾਏ ਜਾ ਰਹੇ ਨੇ, ਤੇ ਮਾਮਾ ਫਿਰ ਵੀ ਕਹਿੰਦੀਆਂ ਨੇ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ। ਕਿਉਂਕਿ ਸੁੱਖਾਂ ਦੇ ਅੰਦਰ ਮਨ ਨੂੰ ਦੁੱਖਾਂ ਵਿੱਚ ਵੀ ਬਦਲ ਲੈਣਾ। ਕਹਿੰਦੇ ਨੇ ਅੱਜ ਛੇਵੇਂ ਪਾਤਸ਼ਾਹ ਕਹਿਣ ਲੱਗੇ ਗੁਰੂ ਕੇ ਪਿਆਰਿਓ ਬਾਣੀ ਪੜ੍ਹਦੇ ਹੋ, ਬਾਣੀ ਸੁਣਦੇ ਹੋ, ਪਰ ਬਾਣੀ ਦੇ ਅਰਥ ਵੀ ਕਰਿਆ ਕਰੋ। ਕਿਉਂਕਿ ਅੱਜ ਅਸੀਂ ਕਰੂਲੀਆਂ ਕਰੀ ਜਾਂਦੇ ਨਾ, ਪੈਸੇ ਦੇ ਕੇ ਪਾਠ ਕਰਾ ਲਓ, ਸੁਖਣੀ ਸਾਹਿਬ ਕਰਾ ਲਓ, ਅਖੰਡ ਪਾਠ ਕਰਾ ਲਓ, ਪਰ ਮੇਰੇ ਦਾਤਾ ਜੀ ਨੇ ਆਖਿਆ ਸੀ ਨਾ ਕਿ ਇਹ ਪੜ੍ਹਨ ਦੇ ਨਾਲ ਸਿੱਖਾ ਵਿਚਾਰ ਵੀ ਕਰਿਆ ਕਰ। ਕਿਉਂਕਿ ਜਿਹੜੀ ਬਾਣੀ ਹੈ ਨਾ ਗੁਰੂ ਏ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਜੋ ਗੁਰੂ ਕਹਿੰਦਾ, ਜੋ ਗੁਰੂ ਦੀ ਬਾਣੀ ਕਹਿੰਦੀ ਏ, ਪਰ ਸਿੱਖਾਂ ਨੂੰ ਮੰਨ ਲਾ। ਪਰ ਤੱਕ ਗੁਰੂ ਨਿਤਾਰੇ, ਜੇ ਮੰਨ ਲਵੇਗਾ ਤਾਂ ਤੈਨੂੰ ਜ਼ਿੰਦਗੀ ਘਾਟਾ ਨਹੀਂ ਰਵੇਗਾ। ਭਾਈ ਗੋਪਾਲਾ ਦੋਨੀ ਹੱਥ ਜੋੜ ਕੇ ਤਾਂ ਕੋਈ ਛੇਵੀਂ ਪਾਤਸ਼ਾਹ ਚ ਕੀ ਅਰਦਾਸ ਔਰ ਚਰਨਾਂ ਚ ਅਰਦਾਸ ਕਰਦਾ, ਉਹ ਸਮੇਂ ਦਾ ਸੀਨ ਬੇਨਤੀ ਇਉਂ ਕੀਤੀ ਜਾ ਰਹੀ ਹੈ।

ਸਿੱਖ ਦੇ ਮਨ ਸਰਦਾ ਹੈ ਪਰ ਮਨ ਹੈ ਪਿਆਰ ਰੰਗਣ ਵਿੱਚ ਰੰਗਿਆ। ਸਤਿਗੁਰ ਲਿਆ ਕੋਲ ਬਿਠਾ ਸਿੱਖ ਨੇ ਕਰਨਾ ਪਾਠ ਉਰੰਭਿਆ। ਕਹਿੰਦੇ ਨੇ ਭਾਈ ਗੋਪਾਲਾ ਚੌਂਕਣਾ ਮਾਰ ਕੇ ਦਾਤਾ ਜੀ ਦੇ ਕੋਲ ਬਹਿ ਗਿਆ ਪਰ ਗੁਰੂ ਕੇ ਪਿਆਰਿਓ ਹੁਣ ਮੇਰੇ ਦਾਤਾ ਜੀ ਸੋਚਦੇ ਨੇ ਅਗਰ ਭਾਈ ਗੋਪਾਲ ਜੀ ਨੇ ਸੁੱਧ ਪਾਠ ਸੁਣਾ ਦਿੱਤਾ ਅਸੀਂ ਨੂੰ ਕੁਝ ਸਮੇਂ ਬਾਅਦ ਤੇ ਗੁਰਗੱਦੀ ਦੇ ਮਾਲਕ ਬਣਾ ਦੇਣਾ। ਉਧਰੋਂ ਭਾਈ ਗੋਪਾਲਾ ਜਪਜੀ ਸਾਹਿਬ ਦਾ ਪਾਠ ਆਰੰਭ ਕਰਦਾ ਪਰ ਗੁਰੂ ਕੇ ਪਿਆਰਿਓ ਇੰਨੀ ਸੁਰਤੀ ਜੁੜ ਗਈ ਸੰਗਤਾਂ ਦੇ ਮੂੰਹ ਚੋਂ ਨਿਕਲ ਰਿਹਾ ਵਾਹ ਗੋਪਾਲ ਇੰਨੀ ਸ਼ੁੱਧ ਬਾਣੀ ਪੜ੍ਹਦਾ ਕਿਉਂਕਿ ਮੇਰੇ ਦਾਤਾ ਜੀ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਬਾਬਾ ਬੁੱਢਾ ਜੀ ਜਦੋਂ ਪੰਚਮ ਪਾਤਸ਼ਾਹ ਜੀ ਦੇ ਕੁੱਲ ਖਲੋਤੇ 1604 ਈਸਵੀ ਨੂੰ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਕਰਨਾ ਤੇ ਮੇਰੇ ਦਾਤਾ ਜੀ ਨੇ ਮੰਜੀ ਸਿਰ ਤੇ ਗੁਰੂ ਗ੍ਰੰਥ ਸਾਹਿਬ ਟਿਕਾਇਆ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਬੁੱਢਾ ਜੀ ਸਿਰ ਤੇ ਤੁਸੀਂ ਹੁਣ ਇਸ ਪੀੜਾ ਸਿੰਘ ਨੂੰ ਟਿਕਾ ਲਓ। ਹੁਣ ਪੀੜਾ ਸਿੰਘ ਲੈ ਕੇ ਬਾਬਾ ਬੁੱਢਾ ਜੀ ਖਲੋਤੇ ਨੀ ਤੇ ਕਹਿਣ ਲੱਗੇ ਦਾਤਾ ਜੀ ਤੁਸੀਂ ਅੱਗੇ ਹੋਵੋ। ਗੁਰੂ ਅੱਗੇ ਹੀ ਹੁੰਦਾ ਨਾ ਕਿਉਂਕਿ ਗੁਰੂ ਅੱਗੇ ਹੋ ਕੇ ਤੁਰਦਾ ਅਸੀਂ ਤੁਹਾਡੇ ਮਗਰ ਹੋਵਾਂਗੇ। ਗੁਰਦੇਵ ਕਹਿੰਦੇ ਬਾਬਾ ਬੁੱਢਾ ਜੀ ਸਮਾਂ ਬਦਲ ਗਿਆ ਕਿਉਂਕਿ ਬਾਣੀ ਜਿਹੜੀ ਹੈ ਨਾ ਗੁਰੂ ਨਾਨਕ ਦੇਵ ਦੀ ਔਰ ਦੂਜਾ ਰੂਪ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੀਵੜੀ ਅਵਰ ਨਾ ਕੋਈ। ਆ ਜਿਹੜੀਆਂ ਭਗਤਾਂ ਦੀ ਗੁਰੂ ਸਾਹਿਬਾਨ ਦੀ ਬਾਣੀ ਹੈ ਇਹ ਤੋਂ ਅੱਗੇ ਅਸੀਂ ਨਹੀਂ ਹੋ ਸਕਦੇ ਕਿਉਂਕਿ ਗੁਰੂ ਦਾਤਾ ਨੇ ਗੁਰਬਾਣੀ ਦਾ ਇੰਨਾ ਸਤਿਕਾਰ ਕੀਤਾ। ਜਦੋਂ ਸ਼ਾਮ ਨੂੰ ਸੁਖਾਸਨ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਦਾਤਾ ਅਸੀਂ ਤੁਹਾਡਾ ਆਸਣ ਵੀ ਨਾਲ ਲਾ ਦਈਏ। ਗੁਰਦੇਵ ਕਹਿੰਦੇ ਨਹੀਂ ਅਸੀਂ ਥੱਲੇ ਚਾਦਰ ਵਿਛਾਵਾਂਗੇ ਔਰ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਬਰਾਬਰੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਨਾ ਇਹਦੇ 'ਚ 37 ਮਹਾਂਪੁਰਸ਼ ਬੈਠੇ ਹੋਏ ਨੇ। ਛੇ ਗੁਰੂ ਸਾਹਿਬਾਨ 15 ਭਗਤ 11 ਪੜਦੇ 4 ਗੁਰੂ ਔਰ ਗੁਰਸਿੱਖ ਪਿਆਰੇ ਕਿਉਂਕਿ ਗੁਰੂ ਦਾਤਾ ਜੀ ਨੇ ਇਹਨਾਂ ਸਤਿਕਾਰ ਦਿੱਤਾ। ਹੁਣ ਜਪਜੀ ਸਾਹਿਬ ਦੀ ਬਾਣੀ ਦਾ ਜ਼ਿਕਰ ਆਉਂਦਾ ਹੈ ਕਿ ਪੰਚਮ ਪਾਤਸ਼ਾਹ ਇੱਕ ਵਾਰ ਲਾਹੌਰ ਗਏ ਤਾਂ ਲਾਹੌਰ ਦੀ ਧਰਤੀ ਉੱਤੇ ਔਰ ਗੁਰੂ ਕੇ ਪਿਆਰਿਓ ਕਿਉਂਕਿ ਆਮ ਤੌਰ 'ਤੇ ਸੰਗਤਾਂ ਵੀ ਉਸ ਟਾਈਮ ਚਾਹੁੰਦੀਆਂ ਸਨ ਕਿ ਗੁਰੂ ਦਾਤਾ ਸਾਡੇ ਘਰੇ ਆਵੇ ਕਿਉਂਕਿ ਕਾਲ ਪਿਆ ਹੋਇਆ ਸੀ ਲਾਹੌਰ ਦੀ ਧਰਤੀ 'ਤੇ ਲੰਗਰ ਲੱਗੇ ਹੋਏ ਨੇ ਕਿ ਪੰਚਮ ਪਾਤਸ਼ਾਹ ਸਾਡੇ ਘਰੇ ਆਉਣਗੇ ਅਰਦਾਸ ਕਰਨਗੇ। ਸੰਗਤਾਂ ਵੀ ਗੁਰੂ ਦਾਤੇ ਦੇ ਨਾਲ ਜਾਂਦੀਆਂ ਨੇ। ਕਹਿੰਦੇ ਨੇ ਭਾਈ ਬੁੱਧੂ ਜਿਹਨੂੰ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਔਰ ਉਹ ਸਮੇਂ ਇਹ ਆਵੇ ਲਾਇਆ ਕਰਦਾ ਸੀ ਆਵੇ ਅੱਜ ਦੀ ਲੈਂਗੋ ਦੇ ਅੰਦਰ ਆਪਾਂ ਨੂੰ ਭੱਠੇ ਕਹਿੰਦੇ ਹਾਂ ਇੱਟਾਂ ਬਣਾ ਕੇ ਆਵੇ ਲਾਉਣੇ। ਕਹਿੰਦੇ ਨੇ ਪੰਚਮ ਪਾਤਸ਼ਾਹ ਜੀ ਨੂੰ ਘਰੇ ਸਦਿਆ ਕਹਿਣ ਲੱਗਾ ਦਾਤਾ ਮੈਂ ਲੰਗਰ ਚਲਾਉਣਾ ਮੈਂ ਲੰਗਰ ਲਾਵਾਂਗਾ ਸੰਗਤਾਂ ਹੀ ਆ ਰਹੀਆਂ ਨੇ। ਪੰਚਮ ਪਾਤਸ਼ਾਹ ਜੀ ਆਏ ਤੇ ਘਰੋਂ ਚਲੇ ਗਏ ਸੰਗਤਾਂ ਹੀ ਆਈਆਂ। ਗੁਰਦੇਵ ਕਹਿਣ ਲੱਗੇ ਭਾਈ ਬੋਧੂ ਡਰ ਅਸਲ ਹੁਣ ਸੰਗਤਾਂ ਜਦੋਂ ਲੰਗਰ ਛਕਣਗੀਆਂ ਅਰਦਾਸ ਹੋਵੇਗੀ ਤੇ ਗੁਰੂਮੁਖ ਪਿਆਰੇ ਨੂੰ ਤੂੰ ਆਪਣੀ ਅਰਦਾਸ ਲਿਖਵਾ ਦੇਈਂ ਤੇ ਗੁਰੂ ਨਾਨਕ ਦੇਵ ਜੀ ਤੇਰੀ ਅਰਦਾਸ ਪੂਰੀ ਕਰਨਗੇ। ਕਹਿੰਦੇ ਨੇ ਸੰਗਤਾਂ ਨੇ ਲੰਗਰ ਛਕਿਆ ਹੁਣ ਲੰਗਰ ਛੱਕ ਕੇ ਅਰਦਾਸ ਕਰਨ ਲੱਗੇ ਨੇ ਕਿਉਂਕਿ ਗੁਰੂ ਕੇ ਪਿਆਰੇ ਜਦੋਂ ਅਰਦਾਸ ਵਿੱਚ ਆਉਣੇ ਨਾ ਕਿਉਂਕਿ ਬੜਾ ਸੋਹਣਾ ਪ੍ਰਬੰਧ ਗੁਰੂ ਘਰ ਦੇ ਪ੍ਰਬੰਧਕ ਜਿਨ੍ਹਾਂ ਨੇ ਕੀਤਾ ਹੈ ਉਦੋਂ ਦਰਵਾਜ਼ੇ 'ਤੇ ਇੱਕ ਪੱਟੀ ਲਾ ਦਿੰਦੇ ਨੇ। ਉਹ ਪੱਟੀ ਦਾ ਮਤਲਬ ਹੈ ਕਿ ਅਰਦਾਸ ਹੋ ਰਹੀ ਆ ਗੁਰੂ ਕੇ ਪਿਆਰੇ ਜਿੱਥੇ ਅਰਦਾਸ ਹੋ ਰਹੀ ਖਲੋ ਜਾ। ਅਰਦਾਸ ਤੋਂ ਬਾਅਦ ਗੁਰੂ ਜੀ ਸਾਨੂੰ ਹੁਕਮ ਕੀ ਕਰਦੇ ਨੇ ਉਹਨੂੰ ਵੇਖੇ ਚੌਂਕਣਾ ਮਰ ਕੇ ਸਰਵਣ ਕਰ ਲਾ। ਕਹਿੰਦੇ ਜਦੋਂ ਅਰਦਾਸ ਹੋਣ ਲੱਗੀ ਤੇ ਭਾਈ ਬੁੱਧੂ ਜੀ ਇਹਨੇ ਦਰਵਾਜ਼ਾ ਬੰਦ ਕਰ ਦਿੱਤਾ। ਦਰਵਾਜ਼ਾ ਬੰਦ ਹੈ ਅੰਦਰ ਅਰਦਾਸ ਹੋ ਰਹੀ ਹੈ ਕਿ ਪੰਚਮ ਪਾਤਸ਼ਾਹ ਭਾਈ ਬੁੱਧੂ ਦੀ ਆਵੇ ਪੱਕੇ ਨਿਕਲਣਾ। ਜਦੋਂ ਆਵਾਜ਼ ਆਈ ਕਿ ਭਾਈ ਬੁੱਧੂ ਦੀ ਆਵੇ ਪੱਕੇ ਨਿਕਲਣਾ ਤੇ ਬਾਹਰ ਕੌਣ ਖਲੋਤਾ ਭਾਈ ਕਮਲੀਆ ਸਾਧ ਜਿਹਨੂੰ ਭਾਈ ਲੱਖੋ ਜੀ ਕਹਿੰਦੇ ਨੇ ਉਹ ਕਹਿਣ ਲੱਗਾ ਬੁੱਧੂ ਤੇਰੇ ਆਵੇ ਨਿਕਲਣਗੇ ਕੱਚੇ ਹੀ ਤੇਰੇ ਆਵੇ ਨਿਕਲਣਗੇ ਕੱਚੇ ਹੀ ਕਿਉਂਕਿ ਮੈਂ ਦਰਵਾਜ਼ੇ ਤੇ ਵਾਰ ਵਾਰ ਤੈਨੂੰ ਕਹਿੰਦਾ ਸੀ ਭੁੱਖ ਬਹੁਤ ਲੱਗੀ ਆ ਲੰਗਰ ਛਕਣਾ। ਹੁਣ ਸ਼ੰਕਾ ਹੀ ਆ ਗਈ ਅਰਦਾਸ ਕੀਤੀ ਗਈ ਕਿ ਬੁੱਧੂ ਦੀ ਆਵੇ ਪੱਕੇ ਨਿਕਲਣਾ। ਬਾਹਰ ਭਾਈ ਲੱਖੂ ਜੀ ਕਹੀ ਜਾਂਦੇ ਨੇ ਕਿ ਬੁੱਧੂ ਦੀ ਆਵੇ ਕੱਚੇ ਨਿਕਲਣਗੇ। ਪੰਚਮ ਪਾਤਸ਼ਾਹ ਜੀ ਦੇ ਕੋਲ ਗਿਆ ਕਹਿਣ ਲੱਗਾ ਦਾਤਾ ਹੁਣ ਮੈਨੂੰ ਦੱਸੋ ਅੰਦਰ ਸੰਗਤਾਂ ਨੇ ਅਰਦਾਸ ਕੀਤੀ ਹੈ ਕਿ ਬੁੱਧੂ ਦੀ ਆਵੇ ਪੱਕੇ ਨਿਕਲਣਾ।
ਤੇ ਬਾਹਰ ਭਾਈ ਲੱਖੂ ਕਹੀ ਜਾਂਦਾ ਸੀ ਬੁੱਧੂ ਦੀ ਆਵੇ ਕੱਚੇ ਨਿਕਲਣਾ ਕਿ ਤੁਸੀਂ ਅਰਦਾਸ ਸੰਗਤਾਂ ਦੀ ਸੁਣੋਗੇ ਕਿ ਉਸ ਸਾਧ ਦੀ। ਗੁਰਦੇਵ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦੇਵ ਰਹਿੰਦਾ ਉਹ ਰੋਜ਼ਾਨਾ ਜਪਜੀ ਸਾਹਿਬ ਦੇ ਪਾਠ ਕਰਦਾ ਹੈ, ਉਹਦੀ ਰਚਨਾ ਤੇ ਜਪਜੀ ਸਾਹਿਬ ਦਾ ਵਾਸਾ ਏ। ਭਾਈ ਬੁੱਧੂ ਆਵੇ ਨਿਕਲਣਗੇ ਕੱਚੇ ਹੀ, ਅਗਰ ਉਹਨੇ ਕਹਿ ਦਿੱਤਾ ਕਿ ਬੁੱਧੂ ਦੀ ਆਵੇ ਕੱਚੇ ਨਿਕਲਣਾ, ਆਵੇ ਨਿਕਲਣਗੇ ਕੱਚੇ ਹੀ, ਪਰ ਪੱਕਿਆਂ ਦੇ ਭਾਅ ਵਿਕਣਗੇ, ਕਿਉਂਕਿ ਉਹ ਸਿੱਖ ਦੀ ਅਸੀਂ ਮੋੜ ਨਹੀਂ ਸਕਦੇ। ਮੇਰੀ ਵਾਦੀ ਭਗਤ ਛਡਾਵੇ, ਵਾਦੇ ਭਗਤ ਨੇ ਛੂਟੇ ਮੋਹੇ, ਅਸੀਂ ਭਗਤਾਂ ਦਾ ਕਿਹਾ ਟਾਲ ਨਹੀਂ ਸਕਦੇ। ਪਰ ਗੁਰੂ ਕੇ ਪੈਰੋਂ ਜਪਜੀਤ ਸਿੰਘ ਦੀ ਮਹੰਤਾ ਹੈ, ਕਹਿੰਦੇ ਜਪਜੀਤ ਸਿੰਘ ਦਾ ਪਾਠ ਕਰਦਾ ਕਰਦਾ ਜਦੋਂ 8ਵੀਂ ਪੌੜੀ ਤੇ ਗਿਆ ਭਾਈ ਗੋਪਾਲ ਨਾਲ, ਤੱਕੋ ਇਹਦਾ ਮਨ ਕਿਵੇਂ ਡਾਵਾਂਡੋਲ ਹੋਇਆ, ਇਹਦਾ ਮਨ ਕਿੱਥੇ ਗਿਆ। ਆਓ ਇਸ ਕੋਟ ਰਖਸ਼ਾਂ ਦੇ ਬੇਨਤੀ ਇਹ ਕੀਤੀ ਜਾ ਰਹੀ ਹੈ।

0: ਬਾਣੀ ਨਾਲ ਲਿਹ ਟੁੱਟ ਗਈ ਗੋਪਾਲ ਦੀ
1: ਮਨ ਛਾਲ ਮਾਰੇ ਅੰਬਰੋਂ ਪਤਾਲ ਦੀ ਕਿਉਂਕਿ ਬੰਦੇ ਦਾ ਮਨ ਹੀ ਨਾ ਮਿੰਟ ਵਿੱਚ ਪੁੰਨੀ ਬਣ ਜਾਂਦਾ ਮਿੰਟ ਵਿੱਚ ਪਾਪੀ ਬਣ ਜਾਂਦਾ ਪਰ ਮਿੰਟ ਵਿੱਚ ਜ਼ਾਲਮ ਬਣ ਜਾਂਦਾ ਮਿੰਟ ਵਿੱਚ ਦਿਆਲੂ ਬਣ ਜਾਂਦਾ ਤੇ ਮੇਰੇ ਦਾਤਾ ਜੀ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਕਹਿ ਮਨਾ ਤੇਰੀਆਂ ਚਤਰਾਈਆਂ ਨੂੰ ਕੋਈ ਬੁੱਝ ਥੜੋ ਸਕਿਆ ਕਿ ਬੈਠਾ ਤੇ ਤੂੰ ਗੁਰਦੁਆਰੇ ਹੈ ਪਰ ਤੇਰਾ ਮਨ ਘਰੇ ਤੁਰਿਆ ਫਿਰਦਾ ਰਹਿੰਦਾ ਔਰ ਗੁਰਦੁਆਰੇ ਆ ਕੇ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਉੱਤੇ ਔਰ ਦੌਲਤ ਕਾਮ ਔਰ ਲੋਧੀ ਦੇ ਕੋਲ ਬੈਠੇ ਨੇ ਮੁੱਲਾ ਬੈਠਾ ਹੈ ਕਾਜੀ ਬੈਠਾ ਹੈ ਕਹਿਣ ਲੱਗੇ ਬਾਬਾ ਸਾਡੇ ਨੇ ਨਵਾਜ਼ ਪੜ ਹੁਣ ਗੁਰੂ ਨਾਨਕ ਦੇਵ ਜੀ ਮਸਜਿਦ ਵਿੱਚ ਵੜੇ ਲੋਕੀ ਗੱਲਾਂ ਕਰਦੇ ਨੇ ਗੁਰੂ ਨਾਨਕ ਦੇਵ ਜੀ ਹੁਣ ਨਵਾਜ਼ ਪੜੇਗਾ ਮੁਸਲਮਾਨ ਬਣ ਜਾਏਗਾ ਪਰ ਦੁਨੀਆਂ ਦੇ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਗੁਰੂ ਨਾਨਕ ਦੇਵ ਜੀ ਤੇ ਗਿਆਨ ਵੰਡਣ ਵਾਸਤੇ ਅੰਦਰ ਵੀ ਬੈਠਾ ਹੈ ਕਹਿੰਦੇ ਮੁੱਲਾ ਤੇ ਕਾਜੀ ਇਹ ਵੇਖਦੇ ਨੇ ਗੁਰੂ ਨਾਨਕ ਦੇਵ ਜੀ ਹੁਣ ਨਵਾਜ਼ ਪੜੇਗਾ ਉਧਰੋਂ ਦੌਲਤ ਖਾਂ ਲੋਧੀ ਸੋਚੀ ਜਾਂਦਾ ਕਹਿੰਦਾ ਦਰਅਸਲ ਮੈਂ ਤੇ ਜਾਣਾ ਸੀ ਕੰਧਾਰ ਦੀ ਧਰਤੀ ਦੇ ਘੋੜੇ ਖਰੀਦਣ ਵਾਸਤੇ ਔਰ ਬਾਬਾ ਨਾਨਕ ਮੈਨੂੰ ਇੱਥੇ ਲੈ ਕੇ ਆ ਗਿਆ ਕਹਿੰਦੇ ਨੇ ਨਵਾਜ਼ ਪੜਦਾ ਕਾਜੀ ਨਵਾਜ਼ ਪੜਦਾ ਮੁੱਲਾ ਤੇ ਨਾਲ ਬੈਠਾ ਖਰ ਸੀ ਦੌਲਤ ਖਾਂ ਲੋਧੀ ਤੇ ਗੁਰਦੇਵ ਉਹਨਾਂ ਦੇ ਚਿਹਰੇ ਨੂੰ ਪੜਦੇ ਨਹੀਂ ਪਰ ਚਿਹਰੇ ਨੂੰ ਜਦੋਂ ਪੜਿਆ ਨਾ ਤੇ ਦੌਲਤ ਖਾਂ ਲੋਧੀ ਕਹਿਣ ਲੱਗਾ ਜੀ ਗੁਰੂ ਜੀ ਤੁਸੀਂ ਤੇ ਨਵਾਜ਼ ਪੜ੍ਹੀ ਨਹੀਂ ਤੇ ਤੁਸੀਂ ਤੇ ਸਾਡੇ ਚਿਹਰੇ ਹੀ ਪੜਦੇ ਰਹਿ ਗਏ ਗੁਰਦੇਵ ਕਹਿੰਦੇ ਤੂੰ ਨਵਾਜ਼ ਪੜ੍ਹੀ ਆ ਕਹਿੰਦਾ ਜੀ ਬਿਲਕੁਲ ਪੜ੍ਹੀ ਆ ਕਹਿੰਦੇ ਤੂੰ ਤੇ ਘੋੜੇ ਖਰੀਦਦਾ ਪੜਦਾ ਸੀ ਔਰ ਜਾ ਕੇ ਕਾਬਲ ਕੰਧਾਰ ਦੀ ਧਰਤੀ ਉੱਤੇ ਆ ਤੁਹਾਡਾ ਕਾਜੀ ਹੈ ਨਾ ਕਾਜੀ ਇਹ ਕਾਜੀ ਦਾ ਧਿਆਨ ਘਰੇ ਬੈਠਾ ਸੀ ਇਹ ਕਹਿੰਦਾ ਸੀ ਘਰੇ ਘੋੜੀ ਛੂਈ ਉਹਦਾ ਕਿਤੇ ਬੱਚਾ ਔਰ ਲਾਗੇ ਖੂਹੇ ਖੂਹ ਵਿੱਚ ਨਾ ਡਿੱਗ ਪਵੇ ਔਰ ਬੰਦੀ ਦਾ ਮਨ ਆਏ ਪਰ ਮੇਰੇ ਦਾਤਾ ਜੀ ਕਹਿੰਦੇ ਲਿਵ ਲਾ ਕੇ ਅਗਰ ਲਿਵ ਲਾ ਕੇ ਮਨ ਜੋੜ ਕੇ ਤੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਭਗਤੀ ਕਰੇਗਾ ਨਾ ਤੇ ਗੁਰੂ ਦਾਤਾ ਸੁਣਦਾ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ ਹੁਣ ਭਾਈ ਗੋਪਾਲਾ ਜਪਜੀਤ ਸਿੰਘ ਦਾ ਪਾਠ ਤੇ ਕਰਦਾ ਜਦੋਂ ਖੀਰਲੀਆਂ ਪੰਕਤੀਆਂ ਦੇ ਧਿਆਨ ਗਿਆ ਨਾ ਕਿ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਆ ਪਰ ਉਸ ਸਮੇਂ ਦਾ ਮਨ ਕਿੱਥੇ ਗਿਆ ਇਹ ਆਇਆ ਸੀ ਤੰਬੇਲੇ ਚੋਂ ਤੇ ਤੰਬੇਲੇ ਦੇ ਵਿੱਚ ਘੋੜੇ ਵੱਜੇ ਹੋਏ ਨੇ ਬਹੁਤ ਸੋਹਣੇ ਭਾਈ ਸੁਭਾਗਾ ਜੀ ਇਹ ਘੋੜੇ ਲਿਆਏ ਨੇ ਪੋਠੋ ਹਾਰ ਤੋਂ ਔਰ ਉਹਨੇ ਘੋੜਿਆਂ ਵਿੱਚੋਂ ਇੱਕ ਘੋੜਾ ਬਾਬਾ ਵਿਧੀ ਚੰਦ ਨੂੰ ਦੇ ਦਿੱਤਾ ਗਿਆ ਇੱਕ ਘੋੜਾ ਭਾਈ ਜੇਠੇ ਨੇ ਲੈ ਲਿਆ ਇਹ ਸੋਚਦਾ ਸੀ ਜੇ ਗੁਰੂ ਜੀ ਨੇ ਪੁੱਛ ਲਿਆ ਕਿ ਕੀ ਲੈਣਾ ਮੈਂ ਇੱਕ ਘੋੜਾ ਹੀ ਮੰਗ ਲੈਣਾ ਹੁਣ ਇਹਦਾ ਮਨ ਘੋੜੇ ਤੇ ਚਲਾ ਗਿਆ ਇਹਨੇ ਸਲੋਕ ਵੀ ਪੜਿਆ ਜਦੋਂ ਸਲੋਕ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹਦਾ ਕਿ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ ਗੁਰਦੇਵ ਦੇ ਚਰਨ ਸਤ ਕਰਤਾਰੇ ਆਖੇ ਸਮਾਪਤੀ ਕਰ ਦਿੱਤੀ ਗੁਰਦੇਵ ਨੇ ਗਲਣਾ ਲਾਇਆ ਗਲਣਾ ਲਾ ਕੇ ਕਹਿਣ ਲੱਗੇ ਭਾਈ ਗੋਪਾਲੀਆ ਪੁੱਤ ਤੂੰ ਬਾਣੀ ਬਹੁਤ ਸ਼ੁੱਧ ਪਾਠ ਕੀਤਾ ਹੈ ਤੇਰੀ ਸੁਰਤੀ ਜੁੜੀ ਹੋਈ ਸੀ ਸੰਗਤਾਂ ਦੀਆਂ ਸੁਰਤੀਆਂ ਤੂੰ ਜੋੜ ਦਿੱਤੀਆਂ ਪਰ ਅਖੀਰਲੀਆਂ ਪੰਕਤੀਆਂ ਤੇ ਤੇਰਾ ਧਿਆਨ ਕਿੱਥੇ ਗਿਆ ਕਹਿਣ ਲੱਗਾ ਦਾਤਾ ਤੂੰ ਤੇ ਅੰਤਰਯਾਮੀ ਹੈ ਨਾ ਅੰਤਰਯਾਮੀ ਪੁਰਖ ਵਧਾਤੇ ਸਰਦਾ ਮਨਕੀ ਪੂਰੇ ਹੁਣ ਸੰਗਤਾਂ ਪੁੱਛਦੀਆਂ ਨੇ ਦਾਤਾ ਸਾਨੂੰ ਵੀ ਦੱਸੋ ਕਿ ਭਾਈ ਗੋਪਾਲਾ ਕੀ ਸੋਚਦਾ ਸੀ ਗੁਰਦੇਵ ਕਹਿੰਦੇ ਭਾਈ ਗੋਪਾਲਿਆ ਤੂੰ ਆਪ ਹੀ ਦੱਸ ਦੇ ਕਹਿੰਦੇ ਨਹੀਂ ਦਾਤਾ ਤੂੰ ਮਨ ਦੀ ਵਾਸਤਾ ਪੜ੍ਹ ਸਕਦਾ ਹੈ ਆ ਤੱਕੋ ਛੇਵੇਂ ਪਾਤਸ਼ਾਹ ਹੁਣ ਕੋ ਸਿੱਖ ਨੂੰ ਸੱਦੇ ਨੇ ਕਹਿੰਦੇ ਭਾਈ ਗੋਪਾਲਾ ਮੰਗਦਾ ਸੀ ਘੋੜਾ ਇਹਨੂੰ ਘੋੜਾ ਹੀ ਦੇ ਦਿਓ ਤੱਕੋ ਛੇਵੇਂ ਪਾਤਸ਼ਾਹ ਸੰਗਤਾਂ ਨੂੰ ਸੰਬੋਧਨ ਕਰਕੇ ਕੁਝ ਗੱਲਾਂ ਸੰਗਤਾਂ ਨੇ ਸਾਂਝੀਆਂ

0: ਜੋ ਰਹੇ ਇਨਸਾਨ ਲੱਗਾ, ਕਿਹੜਾ ਕੰਮ ਜੋ ਸਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ, ਇੱਕ ਮਿੰਟ ਤੇ ਘੜੀ ਨਹੀਂ ਜੁਦਾ ਹੁੰਦਾ। ਪੁੱਤ ਨਾਲੋਂ ਨੇ ਜਿਸ ਤਰ੍ਹਾਂ ਮਾਂ ਹੋਵੇ, ਪਾਣੀ ਪਾਈਏ ਜੇ ਦਰਖਤ ਨੂੰ ਨੇਕ ਦਿਲ ਲਾ ਕੇ, ਤੇ ਫਿਰ ਠੰਡੜੀ ਕਿਉਂ ਨਾ ਉਸ ਦੀ ਛਾਂ ਹੋਵੇ। ਮੇਰੇ ਦਾਤਾ ਜੀ ਕਹਿਣ ਲੱਗੇ, ਭਾਈ ਗੋਪਾਲਿਆ, ਤੂੰ ਜਪਜੀਤ ਸਾਹਿਬ ਦਾ ਪਾਠ ਕੀਤਾ ਔਰ ਤੇਰੇ ਮਨ ਵਿੱਚ ਖਿਆਲ ਆਇਆ ਘੋੜੇ ਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਨੂੰ ਜੋ ਯਾਦ ਕਰਦਾ, ਜਿਹੜਾ ਬਾਣੀ ਨੂੰ ਪਿਆਰ ਕਰਦਾ, ਪਰ ਜੋ ਗੁਰੂ ਨਾਨਕ ਦੇਵ ਦੇ ਚਰਨਾਂ ਤੋਂ ਮੰਗ ਲੈਂਦਾ ਮਿਲਦਾ। ਅੱਜ ਤੂੰ ਘੋੜਾ ਮੰਗਿਆ, ਤੈਨੂੰ ਘੋੜਾ ਦੇ ਰਹੇ ਆ, ਤੇ ਨਾਲ ਸੰਗਤਾਂ ਨੂੰ ਆਖਿਆ, ਗੁਰੂ ਕੇ ਪਿਆਰਿਓ, ਕਿਉਂ ਵੀ ਬਾਣੀ ਨਾਲ ਪਿਆਰ ਕਰੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਿ ਜੇ ਬਾਣੀ ਨੂੰ ਪੜੋਗੇ, ਪਿਆਰ ਕਰੋਗੇ ਗੁਰੂ ਨਾਨਕ ਦੇਵ ਦੇ ਦਰ ਤੋਂ, ਤੈਨੂੰ ਸਾਰੀਆਂ ਅਮੁੱਲ ਚੀਜ਼ਾਂ ਮਿਲ ਸਕਦੀਆਂ ਨੇ। ਤੇ ਚਿਰ ਮੂਲ ਨਾ ਥੁੜੀ ਦੋ, ਚਿਰ ਆਪ ਕਿਰਪਾਲ, ਸਭ ਦੀ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਮਾਲ। ਸੋ ਸਾਰੀਆਂ ਸੰਗਤਾਂ ਦਾ ਤੈ ਦਿਲੋਂ ਧੰਨਵਾਦ, ਅੱਜ ਦੀ ਇੰਨੀ ਸੇਵਾ ਕਰੋ ਪ੍ਰਵਾਨ। ਸਾਰੀਆਂ ਸੰਗਤਾਂ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ।

ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਧੁਰ ਕੀ ਬਾਣੀ ਕੇ ਕੀਰਤਨ ਗੁਰੂ ਸ਼ਬਦ ਦੀਆਂ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸ ਤੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੂੰ ਸਮੱਤ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਕਰੋ ਕਿਰਪਾ ਆਪਣੇ ਇਲਾਹੀ ਫੁਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸੁਆਮੀ ਹਰ ਆਪੇ ਬੋਲ ਬੋਲਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗਰ ਚੁਕਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ ਵਡਭਾਗੀ ਹੋ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਮੁਬਾਰਕ ਬਾਣੀ ਦੇ ਨਾਲ ਆਪ ਜੀ ਨੇ ਸਾਂਝ ਬਣਾਈ ਹੈ ਗੁਰੂ ਕਰਕੇ ਢਾਡੀ ਸਿੰਘ ਆਪ ਜੀ ਨੂੰ ਗੁਰ ਇਤਿਹਾਸ ਦੁਆਰਾ ਨਿਹਾਲ ਕਰ ਰਹੇ ਸਨ ਤੋ ਇੱਥੇ ਹੀ ਦੁਪਹਿਰ ਦੇ ਦੀਵਾਨਾਂ ਦੀ ਸਮਾਪਤੀ ਹੈ ਆਪ ਜੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ ਲੋੜ ਮੁਤਾਬਕ ਛੱਕ ਕੇ ਜਾਣੇ ਜੀ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਾਵ ਸੁਰਤੀ ਮਿਲ ਸੁਰਤ ਕਮਾਈ ਸਾਵ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆਂ ਵਡਿਆਈਆ ਤੋਦ ਵਿਣ ਸਿੱਧੀ ਕਿਰੇ ਨਾ ਪਾਈਆ ਕਰਮ ਮਿਲੇ ਨਹੀਂ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊ ਆਖਣ ਔਖਾ ਸਾਚਾ ਨਾਉ ਸੱਚ ਨਾਮ ਕੀ ਲਾਗੇ ਭੂਖ ਉਤ ਭੁੱਖ ਖਾਇ ਚਲੀਏ ਦੋ ਸੋ ਕਿਉਂ ਵਿਸਰੇ ਮੇਰ ਹੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਾ ਮਿਲਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਥ ਰਾਹ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਾਰਾ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜੈਨ ਹਰ ਹਰ ਸਨਾਮ ਨਾ ਪਾਇਆ ਤੇ ਭਾਗਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤਿਗ ਜੀਵੇ ਤਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸਾਂ ਜੇ ਤਰਸ ਪਾਇਆ ਮਿਲ ਜਾ ਨਾਨ ਨਾ ਪਰਗਾਰਾ ਗੁਰੀ ਮਹਲਾ ਪੰਜਵਾਂ।